ਖਸਮ ਬਿਸਾਰ ਹੈ ਤੇ ਕਮਜਾਤ, ਨਾਨਕ ਨਾ ਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ,

ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ।

ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾ ਹੀ ਠਾਕੁਰ, ਕਾਹੇ ਮਨ ਪਹੁ ਕਰਿਆ। ਉੜੇ ਉੜਿਆ ਵੈਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਦਾਨ ਦਸੁ ਅਸ਼ਟ ਸਿਧਾਨ, ਠਾਕੁਰ ਕਰਤਲ ਧਰਿਆ।

ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਵਗਮਾ ਵਗਮ ਅਪਾਰਾ ਸਭ ਤਿਹਾਵੈ ਸਭ ਤਿਹਾਵੈ ਤੁਧ ਜੀ ਹਾਰੋ ਸੱਚੇ ਸਿਰਜਣਹਾਰਾ

ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ।

ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆ ਓ ਸਭ ਤੁਝ ਹੀ ਮਾਹੇ,

ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਹਾਵਹੋ ਆਪ ਹੱਥ ਦੇ ਮੋਹਿ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ।

ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ਼ ਕੰਤਾ।

ਤਮਸ। ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੁਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗ ਬਨਾਇਓ, ਦੇਵ ਦੈਤ ਜਛਨ ਉਪਜਾਇਓ। ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨੀ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦਿਓ, ਸਤਰਨ ਕੋ ਪਲਮੋ ਬਦਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਅਕਰਖ ਕਰ ਤੁਹ ਕਮ ਹੂ, ਤੁਮ ਮੈਂ ਮਿਲਤ ਦੇ ਧਰ ਸਭ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ

ਮੇਦਾ ਤਾ ਕਉ ਕਰਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰਾ ਇੱਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀਂ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਪਇਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੁਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰਿਯ ਸਿੱਖ ਸੰਗਰੋ ਦੁਸ਼ਟ ਜਿਤੇ ਉਠ ਬਤਿ ਉਤ ਪਾਤਾ ਸਕਲ ਮਲੇਸ਼ ਕਰੂਰਨ ਕਾਤਾ ਜੇ ਅਸ ਤੁਝ ਤਬ ਸਰ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ

ਕਰਤਾ ਤੇਰੇ ਸਭ ਕਿਛ ਹੈ, ਜਿਸ ਦੇਹ ਸੁਪਾਵੇ ਸਦਾ।

ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਅਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ

तरस पया मेहराम तो हुई सतगुर सज्जन मिलया

ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪ ਉਬਾਰਿਆਂ ਗੁਰ ਕੀ ਪੈ

0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
2: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
0: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: de que fazer?
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤਾਂ ਗੁਰਬਾਣੀ ਕੀਰਤਨ ਸਰਵਣ ਕਰ ਰਹੇ ਸੀ। ਜੋ ਬੱਚੇ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੀਰਤਨ ਦੀ ਸਿਖਲਾਈ ਪ੍ਰਾਪਤ ਕਰਦੇ ਹਨ, ਸਮੂਹ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਉਹਨਾਂ ਪਾਸੋਂ ਪਾਵਨ ਗੁਰਬਾਣੀ ਸ਼ਬਦ ਵਿਚਾਰ ਸਰਵਣ ਕਰੀਏ 7:15 ਵਜੇ ਤੱਕ, ਅਤੇ 7:15 ਵਜੇ ਤੋਂ ਵਿਸ਼ੇਸ਼ ਤੌਰ 'ਤੇ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਜੋ ਕਿ ਪਾਵਨ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਆਓ ਗੁਰਬਾਣੀ ਸ਼ਬਦ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ।

ਸਾਹਿਬ ਜੀ ਇੱਕ ਓਅੰਕਾਰ ਸਤਨਾਮ

ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਰੂਪ ਨਰੇਕ ਨਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੋ ਮਹਿਮਾ ਜੋ ਤੁਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ

ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨ ਜਾਈ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਫਿਰ ਗੁਰਵਾਸਨ ਪਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਵਾਸਨ ਪਰਿਆ ਰੇ ਵਾਹਿਗੁਰੂ ਸਾਹਿਬ ਜੀ ਲਸਕਰ ਭਾਈ ਤੀਰ

ਵਿੱਚ ਸਾਧ ਸੰਗਤ ਗੁਰ ਸ਼ਬਦ ਨਿਵਾਸ ਮੇਲ ਵੱਡਾ ਬਹੁਰਾਨਪੁਰ ਸਨਮੁਖ ਸਹਿ ਸਿੱਖ ਸਹਿਜ ਪ੍ਰਗਾਸ ਭਗਤਾ ਭਈਆ ਭਗਵਾਨ ਦਾਸ ਨਾਲ ਬੋਦਲਾ ਕਰੇ ਘਰੇ ਉਦਾਸ ਮਲਕ ਕਟਾਰੂ ਜਾਣੀਐ ਪਿਰਤੀ ਮਲ ਜਰਾਹੀ ਖਾਸ ਭਗਤੂ ਸ਼ਰਾਬ ਖਾਣੀਐ ਡੱਲੂ ਰਿਹਾਣੇ ਸੋ ਵਾਸ ਸੁੰਦਰ ਸੁਆਮੀ ਦਾਸ ਦੋਏ ਵੰਸ ਵਧਾਵਣ ਕਵਲ ਵਿਗਾਸ ਗੁਜਰਾਤੇ ਵਿੱਚ ਜਾਣੀਏ ਭੇਖਾਰੀ ਭਾਵੜਾ ਸੁਲਾਸ ਗੁਰਮੁਖ ਭਾਉ ਭਗਤ ਰਹਿਰਾਸ ਗੁਜਰਾਤੇ ਵਿੱਚ ਜਾਣੀਏ ਭੇਖਾਰੀ ਭਾਵੜਾ ਸੁਲਾਸ ਗੁਰਮੁਖ ਭਾਉ ਭਗਤ ਰਹਿਰਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਡਭਾਗੀ ਹਾਂ ਜੋ ਸੰਧਿਆ ਦੇ ਸਮੇਂ ਸਤਿਗੁਰਾਂ ਦੀ ਹਜ਼ੂਰੀ 'ਚ ਸਤਸੰਗਤ ਰੂਪ ਜੁੜ ਕੇ ਬੈਠੇ ਹਾਂ। ਜਦੋਂ ਸਾਡਾ ਮਾਲਕ ਨਿਰੰਕਾਰ ਵਾਹਿਗੁਰੂ ਖੁਸ਼ ਹੁੰਦਾ ਹੈ ਉਦੋਂ ਸਾਨੂੰ ਆਪ ਹੀ ਸਤ ਸੰਗਤ ਸੱਦ ਕੇ ਸੋਝੀ ਬਖਸ਼ਿਸ਼ ਕਰਦਾ ਹੈ। ਆਪੇ ਸੰਗਤ ਸੱਦ ਬਹਾਲੇ, ਆਪੇ ਵਿਦਾ ਕਰਾਵੇ। ਸਤ ਸੰਗਤ 'ਚ ਆ ਕੇ ਹੀ ਸਾਡਾ ਜਿਹੜਾ ਮਨ ਹੈ ਜਿਹਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਆ ਉਹ ਨਿਰਮਲ ਹੁੰਦਾ ਹੈ। ਦੁਨੀਆਂ ਦੇ ਵਿੱਚ ਹੋਰ ਕੋਈ ਜਗ੍ਹਾ ਨਹੀਂ ਹੈ ਜਿੱਥੇ ਇਸ ਮਨ ਨੂੰ ਨਿਰਮਲ ਕੀਤਾ ਜਾਵੇ। ਬਾਕੀ ਜੋ ਵੀ ਹੈ ਸੰਸਾਰ ਦੇ ਵਿੱਚ ਉੱਥੇ ਸਾਰੇ ਮਨ ਨੂੰ ਮੈਲ ਹੀ ਲੱਗਦੀ ਹੈ। ਇਸ ਕਰਕੇ ਮਨ ਮੈਲਾ ਹੀ ਰਹਿ ਜਾਂਦਾ ਜਿਹੜਾ ਜੀਵ ਸੱਤ ਸੰਗਤ 'ਚ ਨਹੀਂ ਆਉਂਦਾ। ਬਿਨ ਭਾਗਾਂ ਸੱਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜਾ ਜੀਓ। ਬਿਨਾਂ ਸੰਗਤ ਤੋਂ ਸੰਸਾਰ ਦੇ ਵਿੱਚ ਜੋ ਸਭ ਕੁਛ ਹੈ ਉਹਨੂੰ ਸਾਰੇ ਕਾਸੇ ਨੂੰ ਮੈਲਾ ਕਹਿ ਦਿੱਤਾ ਗੁਰਬਾਣੀ 'ਚ, ਜਿਹਨੂੰ ਮਹਾਰਾਜ ਕਹਿੰਦੇ ਹਰ ਬਿਨ ਸਭ ਕੁਛ ਮੈਲਾ ਸੰਤੋ ਕਿਆ ਹਾਂ ਪੂਜ ਚੜ੍ਹਾਂ। ਉਸ ਹਰੀ ਜੋ ਨਿਰਮਲ ਹੈ ਵਾਹਿਗੁਰੂ ਪਰਮੇਸ਼ਰ, ਉਸ ਦੀ ਸੰਗਤ ਵੀ ਨਿਰਮਲ ਹੋ ਜਾਂਦਾ ਹੈ। ਜਿਹੜਾ ਉਹਦਾ ਸੰਗ ਕਰਦਾ ਸੰਗਤ 'ਚ ਆ ਕੇ ਗੁਰੂ ਦਾ ਹਰੀ ਦਾ, ਉਹ ਨਿਰਮਲ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਸਾਧ ਸੰਗਤ 'ਚ ਆ ਕੇ ਹਰੀ ਦੇ ਜਸ ਗੁਣ ਗਾਉਂਦੇ ਨੇ ਸੁਣਦੇ ਨੇ ਉਹ ਨਿਰਮਲ ਹੋ ਜਾਂਦੇ ਨੇ ਮਨ। ਹੁਣ ਮੈਲਾ ਮਨ ਉਸ ਘਰ ਦੇ ਵਿੱਚ ਪ੍ਰਵਾਨ ਨਹੀਂ, ਇਸ ਕਰਕੇ ਇਸ ਮਨ ਨੂੰ ਨਿਰਮਲ ਕਰਨਾ ਪੈਂਦਾ ਕਿ ਆਪਣੇ ਘਰ ਦੇ ਵਿੱਚ ਮਾਲਕ ਦੇ ਘਰ 'ਚ ਅਸੀਂ ਪ੍ਰਵਾਨ ਹੋ ਜਾਈਏ। ਇਸ ਕਰਕੇ ਮਹਾਰਾਜ ਸਮਝਾ ਰਹੇ ਨੇ ਮਨ ਮੈਲੇ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ, ਇਹ ਜਗਤ ਭਰਮ ਭੁਲਾਇਆ ਬਿਰਲਾ ਬੁੱਝੇ ਕੋਏ। ਮਹਾਰਾਜ ਕਹਿੰਦੇ ਕੋਈ ਬਿਰਲੇ ਜੀਵ ਆ ਜਿਹਨਾਂ ਨੂੰ ਸੋਝੀ ਆਉਂਦੀ ਆ, ਗਿਆਨ ਆਉਂਦਾ, ਫਿਰ ਸੰਗਤ ਕਰਦੇ ਨੇ ਗੁਰੂ ਦੀ ਕਿਰਪਾ ਨਾਲ, ਉਹ ਮਨ ਨਿਰਮਲ ਹੋ ਜਾਂਦੇ ਨੇ। ਇਹ ਜੋ ਭਾਈ ਗੁਰਦਾਸ ਦੀਆਂ ਵਾਰਾਂ ਜਿਸ ਦੀ ਆਪਾਂ ਲੜੀਵਾਰ ਕਥਾ ਸਰਵਣ ਕਰਦੇ ਆ ਰਹੇ ਹਾਂ ਪਿਛਲੇ ਸਮੇਂ ਤੋਂ, ਇਹ ਜੋ 11ਵੀਂ ਵਾਰ ਦੀ 30ਵੀਂ ਪੌੜੀ ਆ, ਕੱਲ੍ਹ ਤੋਂ ਵਿਚਾਰ ਹੋ ਰਹੀ ਹੈ ਜੋ ਛੇਵੇਂ ਪਾਤਸ਼ਾਹ ਦੀ ਸੰਗਤ ਕੀਤੀ, ਸਤ ਸੰਗਤ ਕੀਤੀ, ਜਿਨ੍ਹਾਂ ਗੁਰਸਿੱਖਾਂ ਨੇ ਉਹਨਾਂ ਦੀ ਵਡਿਆਈ ਕਰ ਰਹੇ ਨੇ ਭਾਈ ਗੁਰਦਾਸ ਜੀ, ਕਿਵੇਂ ਉਹਨਾਂ ਨੇ ਸੰਗਤ 'ਚ ਆ ਕੇ ਆਪਣੇ ਮਨਾਂ ਨੂੰ ਨਿਰਮਲ ਕਰਕੇ ਹਰੀ ਰੂਪ ਹੋ ਗਏ, ਕਿਵੇਂ ਆਪਣਾ ਜੀਵਨ ਸਫਲ ਕਰਕੇ। ਇਹ ਮਨੁੱਖਾ ਜਨਮ ਸਫਲ ਹੁੰਦਾ ਹੀ ਸਤਸੰਗਤ 'ਚ ਆ ਕੇ ਆ, ਗੁਰੂ ਨਾਲ ਮਿਲਾਪ ਕਰਕੇ। ਗੁਰ ਬਿਨ ਤਰਿਓ ਨਾ ਕੋਏ, ਗੁਰੂ ਤੋਂ ਬਿਨਾਂ ਤਰਦਾ ਕੋਈ ਨਹੀਂ। ਇਸ ਕਰਕੇ ਹਰ ਇੱਕ ਜੀਵ ਨੂੰ ਗੁਰੂ ਧਾਰਨ ਕਰਨਾ ਪੈਂਦਾ।
ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਜਿਹੜੇ ਗੁਰੂ ਦੀ ਬਾਣੀ ਨੂੰ ਗੁਰੂ ਦੇ ਬਚਨਾਂ ਨੂੰ ਸੱਤ ਸੱਤ ਕਰਕੇ ਮੰਨਦੇ ਨੇ ਮਹਾਰਾਜ ਕਹਿੰਦੇ ਉਹ ਜੀਵ ਪ੍ਰਤੱਖ ਰੂਪ 'ਚ ਤਰ ਜਾਂਦੇ ਨੇ, ਜਿਉਂਦੇ ਜੀ ਤਰ ਜਾਂਦੇ ਨੇ। ਮੇਰੇ ਮਾਧੋ ਜੀ ਸੱਤ ਸੰਗਤ ਮਿਲੇ ਸੋ ਤਰਿਆ। ਜਿਹੜਾ ਜੀਵ ਸੱਤ ਸੰਗਤ ਚਾਹੁੰਦਾ, ਗੁਰੂ ਦੇ ਬਚਨਾਂ ਨੂੰ ਸੁਣਦਾ ਹੈ, ਮੰਨਦਾ ਹੈ, ਮਹਾਰਾਜ ਕਹਿੰਦੇ ਉਹ ਸੱਤ ਸੰਗਤ ਚ ਆ ਕੇ ਤਰ ਜਾਂਦਾ। ਕਿਵੇਂ ਤਰਦਾ? ਕਹਿੰਦੇ ਗੁਰੂ ਦੀ ਨਜ਼ਰ ਨਾਲ, ਗੁਰੂ ਦੀ ਕਿਰਪਾ ਦੇ ਨਾਲ। ਮੇਰੇ ਮਾਧੋ ਜੀ ਸੱਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਜਿਹੜਾ ਮਨ ਹੈ ਇਹ ਹਰੀ ਤੋਂ ਬਿਨਾਂ, ਹਰੀ ਹਰਿਆਂ ਕਰਨ ਵਾਲਾ, ਜੋ ਸਾਰੀ ਸ੍ਰਿਸ਼ਟੀ ਨੂੰ ਹਰਿਆਂ ਭਰਿਆਂ ਕਰਨ ਵਾਲਾ ਹਰੀ ਨਿਰੰਕਾਰ ਵਾਹਿਗੁਰੂ, ਉਹਦੇ ਨਾਲੋਂ ਸਾਡਾ ਮੂਲ ਹੈ। ਮੂਲ ਨਾਲੋਂ ਜਦੋਂ ਕੋਈ ਵੀ ਜੀਵ ਟੁੱਟ ਜਾਂਦਾ ਉਹ ਸੁੱਕ ਜਾਂਦਾ ਹੈ। ਜਿਵੇਂ ਦਰਖਤ ਹੈ, ਇਹਦਾ ਮੂਲ ਧਰਤੀ ਆ। ਜਦੋਂ ਦਰਖਤ ਆਪਣੇ ਮੂਲ ਨਾਲੋਂ ਟੁੱਟ ਜਾਂਦਾ ਉਹ ਦਰਖਤ ਸੁੱਕ ਜਾਂਦਾ। ਐਵੇਂ ਸਾਡੇ ਸਰੀਰ ਨੂੰ ਵੀ ਦਰਖਤ ਕਿਹਾ ਗਿਆ। ਇਹਦਾ ਮੂਲ ਹੈ ਬ੍ਰਹਮ ਸੱਚ ਨਿਰੰਕਾਰ ਹਰੀ। ਜਦੋਂ ਅਸੀਂ ਆਪਣੇ ਗੁਰੂ ਦੇ ਰਾਹੀਂ ਹਰੀ ਨਾਲ ਜੁੜ ਜਾਂਦੇ ਹਾਂ, ਗੁਰੂ ਨਾਲ ਜੁੜ ਜਾਂਦੇ ਹਾਂ, ਤਾਂ ਮਨ ਹਰਿਆ ਹੋ ਜਾਂਦਾ, ਤਰ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਸੁੱਕਿਆ ਹੋਇਆ ਹਰਾ ਇੱਕ ਖਿਨ ਪਲ 'ਚ ਗੁਰੂ ਕਰ ਦਿੰਦਾ। ਸੁੱਕੇ ਹਰੇ ਕੀ ਇਹ ਖਿਨ ਮਾਹੇ। ਪਰ ਸ਼ਰਤ ਰੱਖ ਦਿੱਤੀ ਕਿ ਮਨ ਨੂੰ ਗੁਰੂ 'ਤੇ ਪ੍ਰਤੀਤ ਹੋਵੇ, ਜੋ ਗੁਰੂ ਦੇ ਬਚਨ ਉਹਨਾਂ ਨੂੰ ਸੱਤ ਕਰਕੇ ਮੰਨੇ। ਇਸ ਲਈ ਸੱਤ ਸੰਗਤ 'ਚ ਆ ਕੇ ਅਸੀਂ ਗੁਰੂ ਦੀ ਮਹਿਮਾ, ਉਹਨਾਂ ਗੁਰਸਿੱਖਾਂ ਦੀ ਜਿਹੜੇ ਤਰ ਗਏ ਨੇ ਉਹਨਾਂ ਦੀ ਮਹਿਮਾ ਹੋ ਰਹੀ ਆ ਭਾਈ ਗੁਰਦਾਸ ਦੀਆਂ ਬਾਰਾਂ ਦੇ ਵਿੱਚ। ਇਹ 40 ਸਿੱਖ ਸੀ ਜਿਹੜੇ, ਜਿਨ੍ਹਾਂ ਦਾ ਜ਼ਿਕਰ ਆਇਆ ਭਾਈ ਗੁਰਦਾਸ ਜੀ ਨੇ ਕੀਤਾ। ਸਿੱਖ ਤਾਂ ਬਹੁਤ ਗਿਣਤੀ ਹੁੰਦੀ ਹੈ, ਪਰ ਫਿਰ ਵੀ ਉਹਨਾਂ ਨੇ ਉਹਨਾਂ 94 ਸਿੱਖਾਂ 'ਚ ਜਿਨ੍ਹਾਂ ਦੀਆਂ ਬੜੀਆਂ ਵੱਡੀਆਂ ਸੇਵਾਵਾਂ ਹੁੰਦੀਆਂ ਗੁਰੂ ਘਰ ਦੇ ਵਿੱਚ, ਉਹਨਾਂ ਦਾ ਜ਼ਿਕਰ ਕੀਤਾ। ਇਸ ਲਈ ਭਾਈ ਗੁਰਦਾਸ ਜੀ ਦੱਸਦੇ ਨੇ ਅੱਜ ਦਾ ਜੋ ਸ਼ਬਦ ਹੈ, ਕਿਹੜੇ ਕਿਹੜੇ ਗੁਰਸਿੱਖਾਂ ਦਾ ਨਾਮ ਲੈ ਕੇ ਕਿਵੇਂ ਕਿਵੇਂ ਉਹਨਾਂ ਨੇ ਆਪਣਾ ਜੀਵਨ ਸਫਲ ਕੀਤਾ। ਆਓ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ, ਵਿਚਾਰ ਤੋਂ ਪਹਿਲਾਂ ਨਵਾਓ ਸਤਿਗੁਰਾਂ ਨੂੰ ਸੀਸ ਆ।

0: ਜੈਨ ਵਿੱਚ ਸਾਧ ਸੰਗਤ ਗੁਰ ਸ਼ਬਦ ਨਿਵਾਸ। ਕਹਿੰਦੇ ਲਸ਼ਕਰ ਦੇ ਵਿੱਚ ਭਾਈ ਤੀਰਥਾ ਜੀ, ਜਿਹੜਾ ਭਾਈ ਤੀਰਥਾ ਜੀ ਸੀ, ਇਹਨੇ ਛੇਵੇਂ ਪਾਤਸ਼ਾਹ ਦੀ ਸੰਗਤ ਕੀਤੀ। ਇਹ ਗਵਾਲੀਅਰ ਲਸ਼ਕਰ ਦੇ ਰਹਿਣ ਵਾਲਾ ਸੀਗਾ। ਦੂਜਾ ਗੁਰਸਿੱਖ ਜੀ ਦਾ ਜ਼ਿਕਰ ਆਇਆ ਹੈ ਗਵਾਲੀਅਰ ਦੇ ਵਿੱਚ, ਉਹ ਭਾਈ ਹਰਦਾਸ ਜੀ। ਕਹਿੰਦੇ ਇਹ ਲਸ਼ਕਰ ਅਤੇ ਗਵਾਲੀਅਰ ਦੇ ਸੋਇਨੀ ਹਰਦਾਸ, ਜਿਹੜਾ ਕਿ ਸੋਇਨੇ ਦਾ ਕੰਮ ਕਰਦਾ ਸੀ, ਇਹ ਕਹਿੰਦੇ ਛੇਵੇਂ ਪਾਤਸ਼ਾਹ ਦੀ ਸੰਗਤ 'ਚ ਆਏ। ਹੋਰ ਕਿਹੜੇ ਕਿਹੜੇ ਨਾਲ ਸੀ? ਕਹਿੰਦੇ ਭਾਵਾ ਧੀਰ ਉਜੈਨ ਵਿੱਚ ਸਾਧ ਸੰਗਤ ਗੁਰ ਸ਼ਬਦ ਨਿਵਾਸ। ਉਜੈਨ ਸ਼ਹਿਰ ਦੇ ਵਿੱਚ ਭਾਵਾ ਬਹੁਤ ਧੀਰਜ ਵਾਲਾ, ਭਾਵਾ ਧੀਰ ਉਜੈਨ ਵਿੱਚ ਸਾਧ ਸੰਗਤ ਗੁਰ ਸ਼ਬਦ ਨਿਵਾਸ। ਇਹ ਸਾਧ ਸੰਗਤ ਗੁਰੂ ਦੀ ਸੰਗਤ 'ਚ ਆਏ, ਛੇਵੇਂ ਪਾਤਸ਼ਾਹ ਦੀ ਸੰਗਤ 'ਚ ਸਾਰੇ ਗੁਰਸਿੱਖ ਆਏ। ਗੁਰੂ ਦੀ ਕਿਰਪਾ ਲਈ ਇਹਨਾਂ ਨੇ ਗੁਰਪ੍ਰਸਾਦ, ਗੁਰੂ ਨੇ ਇਹਨਾਂ ਨੂੰ ਵਿਧੀ ਦੱਸੀ, ਯੁਕਤੀ ਦੱਸੀ, ਜੀਵਨ ਦੀ ਜਾਂਚ ਦੱਸੀ। ਗੁਰੂ ਨੂੰ ਮਿਲ ਕੇ ਜੀਵਨ ਦੀ ਜਾਂਚ ਆਉਂਦੀ ਹੈ। ਜੋ ਅਸੀਂ ਆਪਣਾ ਜੀਵਨ ਪਹਿਲਾਂ ਜਿਉਂਦੇ ਹਾਂ, ਆਪਣੀ ਮੱਤ 'ਚ ਜਿਉਂਦੇ ਹੁੰਦੇ ਹਾਂ। ਗੁਰਮੱਤ ਵਾਲਾ ਜੀਵਨ ਵੱਖਰਾ ਹੁੰਦਾ ਹੈ, ਮਨ ਦੀ ਮੱਤ ਵਾਲਾ ਜੀਵਨ ਵੱਖਰਾ ਹੁੰਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜੇ ਗੁਰਮੁਖ ਸੀ ਚਾਰੇ, ਇਹ ਸਾਧ ਸੰਗਤ 'ਚ ਆਏ। ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ ਗੁਰ ਸ਼ਬਦ ਨਿਵਾਸ। ਕਹਿੰਦੇ ਇਹਨਾਂ ਦਾ ਮਨ ਦਾ ਵਾਸਾ ਕਿੱਥੇ ਹੋ ਗਿਆ? ਗੁਰੂ ਦੇ ਸ਼ਬਦ ਦੇ ਵਿੱਚ, ਸ਼ਬਦ ਇਹਨਾਂ ਦੇ ਮਨ 'ਚ ਵੱਸ ਗਿਆ, ਮਨ ਸ਼ਬਦ 'ਚ ਵੱਸ ਗਿਆ। ਜਿਹਨੂੰ ਮਹਾਰਾਜ ਕਹਿੰਦੇ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੇ ਸੰਗ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ, ਕਹਿੰਦੇ ਕਹਿੰਦੇ ਤਾਂ ਬਹੁਤ ਆ, ਕਥਨ ਤਾਂ ਬਹੁਤ ਕਰਦੇ ਆ, ਪਰ ਸ਼ਬਦ ਨੂੰ ਕੋਈ ਵਿਰਲਾ ਹਿਰਦੇ 'ਚ ਵਸਾਉਂਦਾ ਹੈ, ਬੁੱਝ ਕੇ ਵਸਾਇਆ ਜਾਂਦਾ ਹੈ। ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਮੰਨਿਆ, ਮਹਾਰਾਜ ਕਹਿੰਦੇ ਇਹ ਗੁਰਸਿੱਖਾਂ ਨੇ ਗੁਰ ਸ਼ਬਦ ਨਿਵਾਸ। ਕਿਵੇਂ ਗੁਰੂ ਦਾ ਸ਼ਬਦ ਦਾ ਨਿਵਾਸ ਹੋਇਆ? ਸਾਧ ਸੰਗਤ। ਇਸ ਕਰਕੇ ਸਾਧ ਸੰਗਤ ਬਿਨ ਤਰਿਓ ਨਾ ਕੋਏ। ਸਤ ਸੰਗਤ 'ਚ ਆਉਣਾ ਬੜਾ ਜ਼ਰੂਰੀ ਆ, ਪਰ ਸਮਾਂ ਜਿਹੜਾ ਚੱਲਦਾ ਬੜਾ ਰੁਝੇਵਿਆਂ ਵਾਲਾ, ਅੱਜ ਕੱਲ੍ਹ ਸਮਾਂ ਐਸਾ ਬਣ ਗਿਆ, ਕਲਾ ਦਾ ਯੁੱਗ ਕਹਿੰਦੇ ਨੇ ਇਹਨੂੰ, ਜਿਹੜਾ ਚੱਲ ਰਿਹਾ ਸਮਾਂ ਇਹਨੂੰ ਕਲਾ ਦਾ ਯੁੱਗ ਕਹਿੰਦੇ ਨੇ, ਆਪਾਂ ਕਲ ਯੁੱਗ ਕਹਿ ਦਿੰਦੇ ਹਾਂ। ਕਲਾ ਹੁੰਦੀ ਹੈ ਜਿੰਨੀ ਸਾਇੰਸ, ਜਿੰਨੀ ਰਫਤਾਰ ਨਾਲ ਦੁਨੀਆ ਤੇਜ਼ ਚੱਲੂਗੀ, ਉਨੀ ਕਲਾ ਹੈ। ਇਹ ਕਲਾ ਦਾ ਯੁੱਗ ਜਿਹੜਾ ਹੈ, ਇੱਥੇ ਮਨ ਟਿਕਦਾ ਨਹੀਂ। ਸਵੇਰ ਤੋਂ ਲੈ ਕੇ ਸ਼ਾਮ ਤੱਕ ਦੌੜ ਭੱਜ ਬੰਦੇ ਦੀ ਲੱਗੀ ਹੋਈ ਆ, ਪਰ ਸਤਸੰਗਤ 'ਚ ਆਉਣ ਦਾ ਟਾਈਮ ਨਹੀਂ। ਪਰ ਮਹਾਰਾਜ ਕਹਿੰਦੇ ਜਿਹੜਾ ਇਸ ਸਮੇਂ ਦੇ ਵਿੱਚ ਜਿਹੜਾ ਸੰਗਤ 'ਚ ਆਜੂਗਾ ਨਾ, ਭਾਵੇਂ ਉਹ ਥੋੜ੍ਹਾ ਹੀ ਆਉਂਦਾ, ਜੇ ਕਿਤੇ ਰੋਜ਼ ਗੁਰੂ ਦੀ ਸੰਗਤ 'ਚ ਆਵੇ, ਗੁਰੂ ਦੇ ਬਚਨਾਂ ਨੂੰ ਸੁਣੇ। ਅਤੇ ਮਹਾਰਾਜ ਕਹਿੰਦੇ ਇਸ ਸਮੇਂ 'ਚ ਕਿਰਪਾ ਵੀ ਬੜੀ ਛੇਤੀ ਹੁੰਦੀ ਆ, ਇਹ ਗੁਰਬਾਣੀ 'ਚ ਜ਼ਿਕਰ ਆਇਆ ਬਹੁਤ। ਮਹਾਰਾਜ ਕਹਿੰਦੇ ਜਿਹੜੇ ਪਿਛਲੇ ਯੁੱਗਾਂ 'ਚ ਕਈ ਕਈ ਲੰਬੇ ਲੰਬੇ ਸਮੇਂ 'ਚ ਤਪ ਤਾਪਨ ਕਰਦੇ ਰਹੇ, ਇਹ ਸਤਿਗੁਰ ਦੀ ਮਹਿਮਾ ਐਸੀ ਹੈ। ਮਹਾਰਾਜ ਕਹਿੰਦੇ ਜਿਹੜਾ ਗੁਰੂ ਦੀ ਸ਼ਰਨ 'ਚ ਆ ਜਾਂਦਾ, ਆਪਣਾ ਸਮਰਪਣ ਕਰ ਦਿੰਦਾ, ਉਹਦੇ ਅੰਦਰ ਇਹ ਗੁਰੂ ਦਾ ਸ਼ਬਦ ਦਾ ਨਿਵਾਸ ਹੋ ਜਾਂਦਾ। ਗੁਰਬਾਣੀ 'ਚ ਫਰਮਾਨ ਕਰਦੇ ਨੇ, ਇਸ ਸਮੇਂ ਦੀ ਗੱਲ ਕਰਦਿਆਂ ਹੋਏ ਗੁਰੂ ਨਾਨਕ ਦੇਵ ਜੀ ਇਸ ਸਮੇਂ ਦੇ ਸਤਿਗੁਰ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਸਤਿਗੁਰ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜਾ ਸ਼ਰਨ 'ਚ ਆ ਜਾਂਦਾ ਹੈ, ਮਹਾਰਾਜ ਕਹਿੰਦੇ ਸਾਧ ਸੰਗਤ ਗੁਰ ਸ਼ਬਦ ਨਿਵਾਸ। ਮਹਾਰਾਜ ਕਹਿੰਦੇ ਗੁਪਤਾ ਨਾਮ ਵਰਤੇ ਵਿੱਚ ਕਲਯੁਗ ਘੱਟ ਘੱਟ ਹਰ ਭਰਪੂਰ ਰਿਹਾ, ਨਾਮ ਰਤਨ ਤਿੰਨ ਹਿਰਦੇ ਪ੍ਰਗਟਿਆ ਜੋ ਗੁਰ ਸ਼ਰਨਾਈ ਭੱਜ ਪਿਆ। ਜਿਹੜਾ ਇਸ ਸਮੇਂ ਦੇ ਵਿੱਚੋਂ ਕੱਢ ਕੇ ਸਮਾਂ ਗੁਰੂ ਦੀ ਸ਼ਰਨ 'ਚ ਆਜੂ, ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਇਹ ਗੁਰੂ ਦਾ ਸ਼ਬਦ ਦਾ ਪ੍ਰਗਾਸ਼ ਹੋ ਜੂਗਾ। ਥੋੜ੍ਹੇ ਸਮੇਂ 'ਚ ਬਹੁਤੀ ਕਿਰਪਾ ਹੋ ਜੂਗੀ, ਇਹ ਸਮਾਂ ਹੀ ਐਸਾ, ਕਿਉਂਕਿ ਸਾਰਾ ਕੁਛ ਮਹਾਰਾਜ ਦੀ ਨਜ਼ਰ ਬੜੀ ਵੱਡੀ ਹੈ, ਸਾਨੂੰ ਪਤਾ ਨਹੀਂ ਹੈ। ਅੱਗੇ ਤੱਕ ਇੱਥੇ ਸਤ ਸੰਗਤ ਪੁਰਾਣੇ ਸਮੇਂ ਦੇ ਵਿੱਚ ਕੋਈ ਵਿਰਲੇ ਵਿਰਲੇ ਜੀਵ ਨੂੰ ਮਿਲਦੀ ਸੀ, ਕੋਈ ਵਿਰਲਾ ਵਿਰਲਾ ਸਾਧੂ ਹੁੰਦਾ ਸੀ। ਆ 36 ਮਹਾਂਪੁਰਖ ਤੁਹਾਡੇ ਕੋਲ ਸਾਹਮਣੇ ਬੈਠੇ ਨੇ, ਇਹ 36 ਮਹਾਂਪੁਰਖਾਂ ਦੇ ਬਚਨ ਨੇ। ਇਹਦੇ ਵਿੱਚ ਸਤਿਗੁਰੂ ਵੀ ਬੈਠੇ ਨੇ, ਗੁਰੂ ਰੂਪ ਵੀ ਬੈਠੇ ਨੇ, ਉਹ ਸਾਧੂ ਵੀ ਬੈਠੇ ਨੇ, ਉਹ ਸੰਤ ਵੀ ਬੈਠੇ ਨੇ, ਭਗਤ ਵੀ ਬੈਠੇ ਨੇ, ਉਹ ਸਾਰੇ ਮਹਾਂਪੁਰਖਾਂ ਦੇ ਬਚਨ ਆ, ਉਹਨਾਂ ਦੀ ਜਿਨ੍ਹਾਂ ਨੇ ਸੰਗਤ ਕੀਤੀ, ਇਕੱਲਿਆਂ ਇਕੱਲਿਆਂ ਦੀ ਉਹ ਤਰ ਗਏ। ਇਹ ਸਾਰਿਆਂ ਦੀ ਸੰਗਤ ਸਾਨੂੰ ਮਿਲ ਰਹੀ ਹੈ, ਇਹ ਬੜੀ ਵੱਡੀ ਕਿਰਪਾ, ਅਸੀਂ ਬੁੱਝ ਨਹੀਂ ਰਹੇ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਚਾ ਕੇ ਇਹ ਜਾਣ ਲਿਆ। ਇਹ ਗੁਰਸਿੱਖ ਜਿਹੜੇ ਸੀਗੇ ਭਾਈ ਤੀਰਥਾ ਜੀ, ਹਰਦਾਸ ਜੀ, ਭਾਵਾ ਜੀ, ਇਹਨਾਂ ਨੇ ਕਹਿੰਦੇ ਸਾਧ ਸੰਗਤ ਕੀਤੀ। ਕਿਹਦੀ? ਛੇਵੇਂ ਪਾਤਸ਼ਾਹ ਦੀ ਸੰਗਤ ਕੀਤੀ। ਗੁਰ ਸ਼ਬਦ ਨਿਵਾਸ, ਕਹਿੰਦੇ ਇਹਨਾਂ ਦਾ ਗੁਰੂ ਦੇ ਸ਼ਬਦ 'ਚ ਨਿਵਾਸ ਹੋ ਗਿਆ। ਤੀਜੇ ਪਾਤਸ਼ਾਹ ਵੀ ਇਹ ਆਪਣਾ ਪ੍ਰੈਕਟੀਕਲ ਦੱਸਦੇ ਨੇ, ਕਿਉਂਕਿ ਉਹਨਾਂ ਦੇ ਅੰਦਰ ਵੀ ਉਦੋਂ ਗੁਰੂ ਦੇ ਸ਼ਬਦ ਦਾ ਨਿਵਾਸ ਹੋਇਆ ਜਦੋਂ ਗੁਰੂ ਦੀ ਸ਼ਰਨ 'ਚ ਗਏ। ਭਾਵੇਂ ਉਹਨਾਂ ਦੀ ਉਮਰ ਬੜੀ ਵਡੇਰੀ ਸੀ, ਧਾਰਮਿਕ ਗ੍ਰੰਥਾਂ ਦਾ ਜਿੰਨਾ ਗੁਰੂ ਅਮਰਦਾਸ ਜੀ ਨੂੰ ਗਿਆਨ ਸੀ, ਇੰਨਾ ਆਮ ਜੀਵਨ ਨੂੰ ਨਹੀਂ ਸੀ। ਬਹੁਤ ਵੱਡਾ ਗਿਆਨ ਸੀ ਉਹਨਾਂ ਕੋਲ, ਪਰ ਆਪਣਾ ਗਿਆਨ ਕੰਮ ਨਹੀਂ ਆਉਂਦਾ ਜਿੰਨਾ ਚਿਰ ਪੂਰਾ ਗੁਰੂ ਨਹੀਂ ਭੇਟਦੇ। ਪੂਰੇ ਗੁਰ ਕਾ ਸੁਣ ਉਪਦੇਸ਼, ਇਹ ਉਪਦੇਸ਼ ਜਿੰਨਾ ਚਿਰ ਨਾ ਸੁਣਿਆ ਉਹਨਾਂ ਨੇ। ਜਦੋਂ ਤੀਜੇ ਪਾਤਸ਼ਾਹ ਦੀ ਸ਼ਰਨ 'ਚ ਗਏ, ਕਹਿੰਦੇ ਫਿਰ ਸ਼ਬਦ 'ਚ ਸਾਡਾ ਮਨ ਜਾ ਕੇ ਸਮਾ ਗਿਆ, ਅਭੇਦ ਹੋ ਗਏ ਅਸੀਂ। ਕਹਿ ਕਹਿ ਕਥਨ ਕਹਿ ਸਭ ਕੋਈ, ਕਹਿੰਦੇ ਕਥਨ ਤਾਂ ਸਾਰੇ ਹੀ ਕਰਦੇ ਆ। ਕਹਿੰਦੇ ਮੈਂ ਵੀ ਪਹਿਲਾਂ ਕਥਨ ਕਰਦਾ ਸੀ, ਮਹੱਲੇ ਤੀਜਾ। ਇਹ ਤੀਜੇ ਪਾਤਸ਼ਾਹ ਦਾ ਸ਼ਬਦ ਆ, ਕਿਵੇਂ ਸ਼ਬਦ 'ਚ ਸਮਾਈ ਹੋਈ ਉਹਨਾਂ ਦੀ, ਇਹ ਜੋ ਅੱਜ ਦਾ ਸ਼ਬਦ ਆਪਾਂ ਵਿਚਾਰ ਕਰ ਰਹੇ ਹਾਂ। ਕਰ ਕਹਿ ਕਹਿ ਕਥਨ ਕਹੇ ਸਭ ਕੋਈ, ਕਹਿੰਦੇ ਕਥ ਤਾਂ ਸਾਰੇ ਰਹੇ ਉਸ ਪਰਮਾਤਮਾ ਨੂੰ, ਪਰ ਜਾਣਦਾ ਕੋਈ ਵਿਰਲਾ। ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ, ਕਹਿੰਦੇ ਜਿਹੜੇ ਗੁਰੂ ਦੇ ਸ਼ਬਦ ਦੇ ਵਿੱਚ ਸਮਾ ਜਾਂਦੇ ਨੇ, ਜਿਹੜਾ ਮਨ ਆਪਾ ਭਾਵ ਖਤਮ ਕਰਨ ਦਾ, ਸ਼ਬਦ ਸਮਾਉਣਾ ਹੁੰਦਾ, ਸਾਡੀ ਹਉਮੈ ਖਤਮ ਹੋ ਜਾਣੀ। ਹਉਮੈ ਹੀ ਹੈ ਜਿਹੜੀ ਸਾਨੂੰ ਪਰਮਾਤਮਾ ਦੇ ਵਿੱਚ ਮਿਲਾਪ ਨਹੀਂ ਹੋਣ ਦੇ, ਹਉਮੈ ਨਾਮ ਤੱਕ ਸਮਾਈ ਨਹੀਂ ਹੋਣ ਦੇ, ਹਉਮੈ ਹੀ ਹੈ ਜਿਹੜੀ ਕਿ ਸਾਡੇ ਸ਼ਬਦ 'ਚ ਨਹੀਂ ਵੱਸਦਾ ਸਾਡੇ ਹਿਰਦੇ 'ਚ। ਹਉਮੈ ਹੀ ਆ, ਬੰਦਾ ਕਹਿੰਦਾ ਵੀ ਮੈਨੂੰ ਕੀ ਲੋੜ ਆ, ਮੇਰੇ ਕੋਲ ਸਭ ਕੁਛ ਹੈਗਾ, ਮੈਨੂੰ ਕੀ ਲੋੜ ਆ ਸੰਗਤ 'ਚ ਜਾਣ ਦੀ, ਮੇਰਾ ਤਾਂ ਕਈ ਕਹਿਣਗੇ ਮਨ ਨਿਰਮਲ ਆ। ਇਸ ਕਰਕੇ ਬੜਾ ਵੱਡਾ ਭਰਮ ਹੈ, ਜਿੰਨਾ ਚਿਰ ਸੰਗਤ 'ਚ ਆ ਕੇ ਮਹਾਰਾਜ ਕਹਿੰਦੇ ਗੁਰੂ ਜੀ ਦੇ ਸ਼ਬਦ ਦੀ ਕਮਾਈ ਨਹੀਂ ਕਰਦਾ, ਇਹ ਸ਼ਬਦ ਤੁਹਾਡੇ ਹਿਰਦੇ 'ਚ ਨਹੀਂ ਵੱਸਦਾ, ਓਨਾ ਚਿਰ ਤੁਸੀਂ ਤਰਦੇ ਨਹੀਂ। ਹੁਣ ਮਹਾਰਾਜ ਸੱਚੇ ਪਾਤਸ਼ਾਹ ਆਪਦੀ ਗੱਲ ਦੱਸਦੇ ਨੇ, ਇਹ ਸਿੰਘਾਂ ਨੇ ਕਿਵੇਂ ਗੁਰਸਿੱਖਾਂ ਨੇ ਕਹਿੰਦੇ ਸ਼ਬਦ ਵਸਾਇਆ। ਕਹਿੰਦੇ ਸੁਣ ਸੁਣ ਮਨ ਵਸਾਈਆ, ਸੁਣ ਸੁਣ ਕੇ ਮਨ ਦੇ ਵਿੱਚ ਸ਼ਬਦ ਵੱਸਦੇ ਨੇ। ਜਦੋਂ ਅਸੀਂ ਵਾਰ ਵਾਰ ਗੁਰਬਾਣੀ ਨੂੰ ਸੁਣਾਂਗੇ, ਗੁਰਬਾਣੀ ਦੀ ਵਿਚਾਰ ਸੁਣਾਂਗੇ ਜਦੋਂ ਅਸੀਂ, ਤਾਂ ਕਰਕੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ ਗੁਰ ਕਾ ਸ਼ਬਦ ਰਿਦ ਅੰਤਰ ਧਾਰੇ। ਜਿਨ੍ਹਾਂ ਨੇ ਇਹ ਗੁਰੂ ਦੇ ਸ਼ਬਦ ਨੂੰ ਹਿਰਦੇ 'ਚ ਵਸਾ ਲਿਆ, ਕਹਿੰਦੇ ਪੰਜ ਜਨਾਂ ਸਿਉਂ ਸੰਗ ਨਿਵਾਰੇ, ਉਹਨਾਂ ਦੇ ਹਿਰਦੇ ਦੇ ਵਿੱਚ, ਕਿਉਂਕਿ ਸਾਡੇ ਮਨ 'ਤੇ ਪੰਜਾਂ ਦਾ ਰਾਜ ਚੱਲਦਾ, ਸਾਰਿਆਂ ਦੇ ਆ ਸਾਰੀ ਸ੍ਰਿਸ਼ਟੀ 'ਤੇ ਪੰਜਾਂ ਦਾ ਰਾਜ ਚੱਲਦਾ। ਵੈਸੇ ਤਾਂ ਗੁਰਬਾਣੀ ਕਹਿ ਰਹੀ ਹੈ ਇਹ ਗੱਲ, ਇਹ ਪੰਜਾਂ ਦਾ ਹੀ ਸਾਰਾ ਖੇਲ ਚੱਲ ਰਿਹਾ ਸੰਸਾਰ 'ਚ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਕਹਿੰਦੇ ਸਗਲ ਸ੍ਰਿਸ਼ਟ ਕੇ ਪੰਜ ਸਿਕਦਾਰ, ਸੋਰੀ ਸ੍ਰਿਸ਼ਟੀ ਦੇ ਕਾਲ ਦਾ ਪੰਜ ਜਰਨੈਲ ਨੇ ਇਹ, ਜਿਹੜੇ ਪੰਜ ਜਰਨੈਲ ਹੁੰਦੇ ਨੇ, ਇਹ ਮਹਾਂਬਲੀ ਵੀ ਇਹਨਾਂ ਨੂੰ ਗੁਰਬਾਣੀ 'ਚ ਕਿਹਾ ਗਿਆ। ਕਹਿੰਦੇ ਸਗਲ ਸ੍ਰਿਸ਼ਟ ਕੇ ਪੰਜ ਸਿਕਦਾਰ, ਰਾਮ ਭਗਤ ਕੇ ਪਾਣੀ ਹਾਰ, ਜਿਹੜੇ ਪਰਮੇਸ਼ਰ ਦੀ ਭਗਤੀ ਕਰਦੇ ਨੇ ਉਹਦਾ ਇਹ ਪਾਣੀ ਭਰਦੇ ਨੇ। ਰਾਮ ਭਗਤ ਕੇ ਪਾਣੀ ਹਾਰ, ਜਗਤ ਪਾਸੇ ਲੇਤੇ ਦਾਮ, ਗੋਬਿੰਦ ਭਗਤ ਕੋ ਕਰੇ ਸਲਾਮ। ਜਿਹੜੇ ਗੁਰੂ ਦੀ ਭਗਤੀ ਕਰਦੇ ਨੇ, ਗੁਰੂ ਦਾ ਸ਼ਬਦ ਹਿਰਦੇ 'ਚ ਵਸਾ ਲੈਂਦੇ, ਉਹਨਾਂ ਦੇ ਇਹ ਨੇੜੇ ਨਹੀਂ ਆ ਸਕਦੇ। ਮਹਾਰਾਜ ਕਹਿੰਦੇ ਗੁਰ ਕਾ ਸ਼ਬਦ ਰਿਦ ਅੰਤਰ ਧਾਰੇ, ਰਿਦਾ ਕਹਿੰਦੇ ਨੇ ਜਦੋਂ ਮਨ 'ਚ ਸ਼ਬਦ ਵੱਸ ਜਾਂਦਾ, ਮਨ ਦੇ ਨੌ ਇਹ ਹਿਰਦਾ ਕਹਿੰਦੇ ਨੇ, ਉਦੋਂ ਜਦੋਂ ਸ਼ਬਦ ਵੱਸ ਜਾਂਦਾ ਜਾਂ ਸ਼ਬਦ ਵਸੇ ਤਾਂ ਦੁੱਖ ਜਾਏ ਉੱਥੇ। ਦੁੱਖ ਇਹ ਪੰਜੇ ਦੁੱਖ ਦੇ ਰਹੇ ਨੇ ਸਭ ਨੂੰ, ਇਹ ਪੰਜਾਂ ਦਾ ਹੀ ਰਾਜ ਚੱਲਦਾ ਸਾਰੀ ਸ੍ਰਿਸ਼ਟੀ 'ਤੇ, ਇਹ ਸਰਦਾਰ ਬਣੇ ਬੈਠੇ ਨੇ ਸਾਡੇ ਮਨ 'ਤੇ ਵੀ ਇਹਨਾਂ ਦਾ ਰਾਜ ਚੱਲਦਾ। ਮਰ ਕਹਿੰਦੇ ਜਦੋਂ ਗੁਰੂ ਦਾ ਸ਼ਬਦ ਕਹਿੰਦੇ ਇਹਨਾਂ ਗੁਰਸਿੱਖਾਂ ਨੇ ਹਿਰਦੇ 'ਚ ਵਸਾ ਲਿਆ, ਗੁਰ ਕਾ ਸ਼ਬਦ ਰਿਦ ਅੰਤਰ ਧਾਰੇ, ਪੰਜ ਜਨਾਂ ਸਿਉਂ ਸੰਗ ਨਿਵਾਰੇ, ਦਸ ਇੰਦਰੀ ਕਰ ਰੱਖੈ ਵਾਸ। ਹੁਣ ਸਾਡੀਆਂ ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਸਾਡੇ ਕੰਟਰੋਲ 'ਚ ਨਹੀਂ ਆਉਂਦੀਆਂ ਮਨ ਦੇ, ਮਰ ਕਹਿੰਦੇ ਇਹ ਵੀ ਵੱਸ 'ਚ ਆ ਜਾਣਗੀਆਂ ਤੁਹਾਡੇ, ਤੁਹਾਡੇ ਨੇਤਰ ਵੱਸ 'ਚ ਆ ਜਾਣਗੇ, ਕੰਨ ਵੱਸ 'ਚ ਆ ਜਾਣਗੇ, ਰਸਨਾ ਵੱਸ 'ਚ ਆ ਜੂਗੀ, ਹੱਥ ਪੈਰ ਇਹ ਵੀ ਆਪਣੀ ਮਰਜ਼ੀ ਨਾਲ ਨਹੀਂ ਚੱਲਣਗੇ, ਗੁਰੂ ਵੱਲ ਨੂੰ ਚੱਲਣਗੇ ਜੇ ਚੱਲਣਗੇ ਤਾਂ ਇਹ ਸਾਰੇ। ਦਸ ਇੰਦਰੀ ਕਰ ਰਾਖਿਆ ਵਾਸ, ਤਾਂ ਕਿ ਆਤਮਾ ਹੋਏ ਪ੍ਰਗਾਸ਼ ਉਹਦੇ ਅੰਦਰ, ਉਹ ਸੱਚ ਬ੍ਰਹਮ ਪ੍ਰਗਟ ਹੋ ਜੂ। ਮਹਾਰਾਜ ਕਹਿੰਦੇ ਮਹਾਰਾਜ ਕਹਿੰਦੇ ਐਸੀ ਦ੍ਰਿੜਤਾ ਤਾਂ ਕੈ ਹੋਏ, ਜਾਂ ਕੋ ਦਇਆ ਮਇਆ ਪ੍ਰਭ ਸੋਏ। ਕਹਿੰਦੇ ਇਹ ਉਹਦੇ 'ਤੇ ਹੀ ਕਿਰਪਾ ਹੋਊ ਜਿਹੜਾ ਦਇਆ ਮਇਆ, ਜਿਹੜੇ ਗੁਰੂ ਤੋਂ ਆ ਕੇ ਇਹ ਪ੍ਰਾਪਤ ਕਰ ਲਈ। ਮਇਆ ਮਇਆ ਹੁੰਦੀ ਹੈ ਉਹਦੀ ਮਿਹਰਬਾਨੀ, ਜਿਹੜਾ ਗੁਰੂ ਦੀ ਸ਼ਰਨ 'ਚ ਆਉਂਦਾ ਗੁਰੂ ਉਹਦੇ 'ਤੇ ਮਿਹਰ ਦੀ ਨਦਰ ਕਰਦਾ। ਮਹਾਰਾਜ ਕਹਿੰਦੇ ਜਾਂ ਕੋ ਦਇਆ ਮਇਆ ਪ੍ਰਭ ਸੋਏ, ਪ੍ਰਭੂ ਦੀ ਜਿਹਦੇ 'ਤੇ ਮਇਆ ਹੁੰਦੀ ਹੈ, ਕਿਰਪਾ ਹੁੰਦੀ ਹੈ ਕਹਿਣ ਤੋਂ ਭਾਵ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਗੁਰੂ ਦਾ ਸ਼ਬਦ ਗੁਰਸਿੱਖਾਂ ਨੇ ਹਿਰਦੇ 'ਚ ਵਸਾਇਆ, ਇਹਨਾਂ ਗੁਰਸਿੱਖਾਂ ਨੇ ਗੁਰੂ ਦੀ ਸ਼ਰਨ 'ਚ ਰਹੇ, ਸੰਗਤ ਕੀਤੀ, ਸੰਗਤ ਕਰਕੇ ਗੁਰੂ ਦਾ ਸ਼ਬਦ ਕਮਾਈ ਕੀਤੀ। ਗੁਰੂ ਦਾ ਸ਼ਬਦ ਗੁਰਮੰਤਰ ਨੂੰ ਵੀ ਕਿਹਾ ਗਿਆ, ਵਾਹਿਗੁਰੂ ਗੁਰਮੰਤਰ ਹੈ। ਉਹ ਵਾਹਿਗੁਰੂ ਗੁਰਮੰਤਰ ਜਪ ਜਪ ਕੇ ਹਿਰਦੇ 'ਚ ਵਸਾ ਲੈਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਵਾਹਿਗੁਰੂ ਮੰਤਰ ਅਗੰਮ ਹੈ, ਇਹ ਜੱਗ ਤੋਂ ਤਾਰ ਦਿੰਦਾ ਸਾਨੂੰ। ਭਾਈ ਗੁਰਦਾਸ ਜੀ ਦੱਸਦੇ ਨੇ, ਕਹਿੰਦੇ ਹਰ ਵਾਹਿਗੁਰੂ ਮੰਤਰ ਅਗੰਮ ਹੈ, ਜੱਗ ਤਾਰਨ ਹਾਰਾ, ਜੋ ਨਰ ਸਿਮਰੈ ਪ੍ਰੇਮ ਸਿਓ ਪਹੁੰਚੇ ਦਰਬਾਰਾ। ਕਹਿੰਦੇ ਜਿਹੜੇ ਪ੍ਰੇਮ ਨਾਲ ਪਰਮੇਸ਼ਰ ਦਾ ਇਹ ਸ਼ਬਦ ਗੁਰਮੰਤਰ ਜਪਣਗੇ, ਗੁਰੂ ਦਾ ਸ਼ਬਦ ਹਿਰਦੇ 'ਚ ਵਸਾ ਲੈਣਗੇ, ਕਹਿੰਦੇ ਉਹਨਾਂ ਨੂੰ ਦਰਬਾਰ ਉਹ ਸੱਚਖੰਡ ਉੱਥੇ ਥਾਂ ਮਿਲ ਜੂਗੀ ਜਦੋਂ ਇਹ ਸਰੀਰ ਛੱਡ ਕੇ ਜਾਊਗਾ। ਸਿਫਾਰਸ਼ ਦੀ ਲੋੜ ਨਹੀਂ ਉੱਥੇ, ਕਿਉਂਕਿ ਉੱਥੇ ਸਿਫਾਰਸ਼ ਚੱਲਦੀ ਨਹੀਂ ਗੀ, ਗੁਰੂ ਦੀ ਕਿਰਪਾ ਉੱਥੇ ਚੱਲਦੀ ਹੈ। ਇਸ ਕਰਕੇ ਗੁਰੂ ਨੇ ਕਿਰਪਾ ਕੀਤੀ, ਇਹ ਜੁਗਤੀ ਸਿੱਖਾਂ ਨੂੰ ਸਿਖਾਈ। ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਿਓ ਗੋਬਿੰਦ ਸਿਉ ਜੋ ਪਾਣੀ ਸੰਗ ਪਾਨੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਦੱਸ ਰਹੇ ਨੇ, ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਲਈ ਉਹ ਸਾਧ ਸੰਗਤ 'ਚ ਆ ਕੇ ਗੁਰ ਸ਼ਬਦ ਨਿਵਾਸ, ਉਹਨਾਂ ਦੇ ਹਿਰਦੇ 'ਚ ਗੁਰੂ ਦਾ ਸ਼ਬਦ ਵਸ ਗਿਆ। ਮੇਲ ਵੱਡਾ ਬਹੁਰਾਨਪੁਰ ਸਨਮੁਖ ਸਿੱਖ ਸਹਿਜ ਪ੍ਰਗਾਸ। ਕਹਿੰਦੇ ਬਹੁਰਾਨਪੁਰ ਦੇ ਵਿੱਚ ਬਹੁਤ ਸਿੱਖ ਗੁਰੂ ਦੇ ਵਸਦੇ ਸੀ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਜਦੋਂ ਪ੍ਰਚਾਰ ਸ਼ੁਰੂ ਹੋਇਆ, ਭਗਤਾਂ ਨੇ ਵੀ ਪਹਿਲਾਂ ਅਲੱਗ ਅਲੱਗ ਇਲਾਕਿਆਂ 'ਚ ਪ੍ਰਚਾਰ ਕੀਤਾ, ਫਿਰ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ। ਜਿੱਥੇ ਜਿੱਥੇ ਗੁਰਸਿੱਖ ਸੀ ਉੱਥੋਂ ਫਿਰ ਗੁਰਸਿੱਖ ਅੱਗੇ ਦੀ ਅੱਗੇ ਸੰਗਤ 'ਚ ਆਉਂਦੇ ਸੀ, ਜਾਂ ਗੁਰੂ ਸਾਹਿਬ ਵੀ ਚੱਲ ਕੇ ਗਏ ਆ ਬਹੁਤ ਥਾਵਾਂ 'ਤੇ। ਇਸ ਕਰਕੇ ਮਹਾਰਾਜ ਕਹਿੰਦੇ ਮੇਲ ਵੱਡਾ ਬਹੁਰਾਨਪੁਰ ਸਨਮੁਖ ਸਿੱਖ ਸਹਿਜ ਪ੍ਰਗਾਸ। ਕਹਿੰਦੇ ਉੱਥੇ ਬਹੁਤ ਸਾਰੇ ਸਿੱਖ ਸੀ ਬਹੁਰਾਨਪੁਰ ਦੇ ਵਿੱਚ, ਜਿਹੜੇ ਕਿ ਸਨਮੁੱਖ ਹੋ ਗਏ। ਕਿਹਦੇ ਸਨਮੁੱਖ ਹੋਣਾ ਹੁੰਦਾ? ਗੁਰੂ ਸਾਨੂੰ ਪਰਮਾਤਮਾ ਦੇ ਸਨਮੁੱਖ ਕਰਦਾ, ਸਤਿਗੁਰ ਦੇ ਸਨਮੁੱਖ ਕਰ ਦਿੰਦਾ। ਸਤਿਗੁਰ ਪਰਮਾਤਮਾ ਨੂੰ, ਵਾਹਿਗੁਰੂ ਨੂੰ ਸਤਿਗੁਰ ਵੀ ਕਿਹਾ ਗਿਆ। ਮਹਾਰਾਜ ਕਹਿੰਦੇ ਇਹ ਸਨਮੁੱਖ ਸਿੱਖ ਸਹਿਜ ਪ੍ਰਗਾਸ, ਸਹਿਜ ਕਹਿੰਦੇ ਨੇ ਚੌਥੇ ਪਦ ਨੂੰ, ਆ ਤ੍ਰੈ ਗੁਣਾਂ ਤੋਂ ਨੌ ਤਰ੍ਹਾਂ ਤੋਂ ਉੱਪਰ ਦੀ ਅਵਸਥਾ। ਸਹਿਜ ਪ੍ਰਗਾਸ, ਸਹਿਜ 'ਚ ਗਏ ਤੇ ਪ੍ਰਕਾਸ਼ ਹੋ ਗਿਆ ਉਹ, ਆਤਮ ਪ੍ਰਕਾਸ਼ ਵੀ ਇਹਨੂੰ ਕਹਿੰਦੇ ਨੇ ਗੁਰਬਾਣੀ 'ਚ। ਪ੍ਰਕਾਸ਼ ਕਹਿੰਦੇ ਨੇ ਜੋਤ ਨੂੰ, ਬ੍ਰਹਮ ਨੂੰ, ਸੱਚ ਨੂੰ, ਜਿਹੜਾ ਕੋਈ ਰੂਪ ਰੰਗ ਰੇਕ ਪੇਕ ਨਹੀਂ। ਮਹਾਰਾਜ ਕਹਿੰਦੇ ਇਹ ਬਹੁਰਾਨਪੁਰ 'ਚ ਬਹੁਤ ਸਾਰੇ ਸਿੱਖ ਸੀ ਜਿਹੜੇ ਰਲ ਕੇ ਗੁਰੂ ਦੀ ਮਹਿਮਾ ਕਰਦੇ ਸੀ, ਇਕੱਠੇ ਬੈਠ ਕੇ ਗੁਰੂ ਦਾ ਹਰ ਜਸ ਕਰਦੇ ਸੀ, ਸੰਗਤ ਕਰਦੇ ਸੀ, ਗੁਰੂ ਦੇ ਕੋਲੇ ਗਾਏ ਵਗਾਏ ਸਮਾਂ ਕੱਢ ਕੇ ਵਿੱਚ ਦੀ ਆ ਕੇ ਗੁਰੂ ਸਾਹਿਬਾਂ ਦੇ ਕੋਲੇ ਰਹਿੰਦੇ ਸੀ ਛੇਵੇਂ ਪਾਤਸ਼ਾਹ ਦੇ। ਇਹ ਸਿੱਖਾਂ ਦੀ ਗੱਲ ਚੱਲ ਰਹੀ ਹੈ। ਕਹਿੰਦੇ ਕਹਿੰਦੇ ਉਹਨਾਂ ਦੇ ਮਨ ਸਹਿਜ ਚਲੇ ਗਏ। ਜਦੋਂ ਮਨ ਸਹਿਜ ਜਾਂਦਾ ਉਦੋਂ ਜਾਗਦਾ ਹੈ। ਜਿਵੇਂ ਹੁਣ ਗੁਰਬਾਣੀ ਆਪਾਂ ਪੜ੍ਹਦੇ ਹਾਂ ਸੁਣਦੇ ਹਾਂ, ਮਨ ਜਾਗਣਾ ਸ਼ੁਰੂ ਕਰਦਾ। ਜਿਵੇਂ ਜਿਵੇਂ ਗੁਰੂ ਦੇ ਬਚਨ ਸੁਣਦਾ ਤਿਵੇਂ ਤਿਵੇਂ ਮਨ ਜਾਗਦਾ। ਸੌਂਦਾ ਕਿੱਥੇ ਆ? ਇਹ ਮਾਇਆ ਦੇ ਦੇਸ਼ ਨਾਲ ਜਦੋਂ ਜੁੜ ਜਾਂਦਾ ਕਿ ਸੰਸਾਰ ਨਾਲ ਜੁੜ ਜਾਂਦਾ, ਇਹਨੂੰ ਤ੍ਰੈ ਗੁਣ ਕਿਹਾ ਗਿਆ, ਮਾਇਆ ਕਿਹਾ ਗਿਆ, ਇੱਥੇ ਆ ਕੇ ਸੌਂ ਜਾਂਦਾ ਸਾਡਾ ਮਨ। ਜਿਹਨੂੰ ਮਹਾਰਾਜ ਕਹਿੰਦੇ ਤੀਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ। ਬਹੁਤ ਸਾਰੇ ਜੀਵ ਆ ਜਿਨ੍ਹਾਂ ਦੀ ਸੁੱਤਿਆਂ ਹੀ ਜ਼ਿੰਦਗੀ ਲੰਘ ਜਾਂਦੀ ਹੈ। ਮਨ ਜਾਗਣਾ, ਤਨ ਦਾ ਜਾਗਣਾ, ਦਿਨ ਰਾਤ ਦਾ ਫਰਕ ਹੈ। ਮਨ ਦਾ ਜਾਗਣਾ ਵੱਖਰਾ, ਤਨ ਦਾ ਜਾਗਣਾ ਵੱਖਰਾ। ਇਸ ਕਰਕੇ ਤਨ ਤੌਰ 'ਤੇ ਅਸੀਂ ਜਾਗਦੇ ਹਾਂ ਪਰ ਮਨ ਸੁੱਤੇ ਪਏ ਨੇ। ਮਹਾਰਾਜ ਕਹਿੰਦੇ ਤੀਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ। ਕਹਿੰਦੇ ਜਿਹੜੇ ਗੁਰੂ ਦੀ ਕਿਰਪਾ ਹੋਈ ਉਹ ਜਨ ਬਣ ਗਏ। ਜਨ ਦਾ ਭਾਵ ਜਾਗਣਾ, ਜੁੜੇ ਹੋਏ, ਪ੍ਰਕਾਸ਼। ਮਹਾਰਾਜ ਕਹਿੰਦੇ ਉਹ ਜਨ ਜਿਨ੍ਹਾਂ ਦੇ ਹਿਰਦੇ 'ਚ ਪ੍ਰਕਾਸ਼ ਹੋ ਗਿਆ ਗੁਰੂ ਦੇ ਸ਼ਬਦ ਦਾ, ਪਰਮਾਤਮਾ ਬ੍ਰਹਮ ਦਾ ਪ੍ਰਕਾਸ਼ ਹੋ ਗਿਆ। ਮਹਾਰਾਜ ਕਹਿੰਦੇ ਮੇਲ ਵੱਡਾ ਬਹੁਰਾਨਪੁਰ ਸਨਮੁਖ ਸਿੱਖ ਸਹਿਜ ਪ੍ਰਕਾਸ਼। ਕਹਿੰਦੇ ਸਹਿਜ ਦੇ ਵਿੱਚ ਜਾ ਕੇ ਉਹ ਜਾਗੇ। ਨੌ ਦਰਾਂ ਤੋਂ ਉੱਤੇ ਸਹਿਜ ਹੈ, ਸਹਿਜ ਸਾਡਾ ਘਰ ਹੈ ਅਸਲ ਵਿੱਚ। ਸਹਿਜ ਉਸ ਜਗ੍ਹਾ ਨੂੰ ਕਹਿੰਦੇ ਨੇ ਜਿੱਥੇ ਬ੍ਰਹਮ ਹਰੀ ਵੱਸਦਾ, ਨੌ ਦਰਾਂ ਤੋਂ ਉੱਤੇ ਹਰੀ ਵੱਸਦਾ। ਇਸ ਕਰਕੇ ਉਸਨੂੰ ਸਹਿਜ ਘਰ ਵੀ ਕਹਿੰਦੇ ਨੇ ਗੁਰਬਾਣੀ 'ਚ। ਨਿੱਜ ਘਰ ਵੀ ਕਹਿੰਦੇ ਨੇ, ਨਿੱਜੀ ਘਰ ਨੂੰ ਸਹਿਜ ਘਰ ਕਹਿੰਦੇ ਨੇ। ਥਿਰ ਘਰ ਵੀ ਕਹਿੰਦੇ ਨੇ ਉਹਨੂੰ, ਜਿੱਥੇ ਜਾ ਕੇ ਮਨ ਥਿਰ ਹੋ ਜਾਂਦਾ, ਜਿੱਥੇ ਪ੍ਰਭੂ ਨਾਲ ਮਿਲ ਜਾਂਦਾ। ਇਸ ਕਰਕੇ ਉਹ ਸਹਿਜ ਘਰ ਦੇ ਵਿੱਚ ਕਹਿੰਦੇ ਸਹਿਜੇ ਜਾਗਣ ਸਹਿਜੇ ਸੋਏ। ਜਿਹੜੇ ਗੁਰਮੁਖ ਆ ਉਹ ਸਹਿਜ ਘਰ 'ਚ ਜਦੋਂ ਜਾਗ ਪੈਂਦੇ ਨੇ, ਉਸ ਜਦੋਂ ਰਾਤ ਨੂੰ ਆ ਦੇਹ ਨੂੰ ਛੱਡਦੇ ਨੇ, ਉਦੋਂ ਵੀ ਉਹ ਗੁਰਮੁਖ ਜੋਗੀ ਜਾਗਦੇ, ਜਿਹਨੂੰ ਗੁਰਬਾਣੀ 'ਚ ਕਿਹਾ ਮਨ ਦਾ ਜਾਗਣਾ, ਗੁਰਮੁਖਾਂ ਦਾ ਜਾਗਣਾ। ਮਹਾਰਾਜ ਕਹਿੰਦੇ ਸਹਿਜੇ ਹੋਤਾ ਜਾਏ ਸੋ ਹੋਈ। ਕਹਿੰਦੇ ਉਹਨਾਂ ਨੂੰ ਪਤਾ ਜੋ ਕੁਛ ਹੋ ਰਿਹਾ ਹੈ ਇਹ ਸਭ ਸਹਿਜ ਦੇ ਵਿੱਚੋਂ ਉਹਦੀ ਹੁਕਮ 'ਚ ਹੋ ਰਿਹਾ। ਉਹ ਕਹਿੰਦੇ ਜਾਣ ਲਿਆ ਉਹਨਾਂ ਨੇ ਜੋ ਹੋ ਰਿਹਾ ਉਹ ਸਭ ਕੁਛ ਤੇਰੀ ਨਜ਼ਰ ਨਾਲ ਹੋ ਰਿਹਾ, ਤੇਰੀ ਕਿਰਪਾ ਨਾਲ ਸਭ ਸੰਸਾਰ ਚੱਲ ਰਿਹਾ। ਸਹਿਜ ਵਿਰਾਗ ਸਹਿਜ ਇਹੀ ਹੱਸਣਾ ਕਹਿੰਦੇ ਉਹ ਮਨ ਕਿਤੇ ਕਿਤੇ ਵਿਰਾਗੀ ਹੋ ਜਾਂਦੇ ਨੇ। ਗੁਰਮੁਖ ਹੱਸਿਆ ਗੁਰਮੁਖ ਰੋਵੈ। ਇਸ ਕਰਕੇ ਉਹ ਸਹਿਜ ਦੇ ਵਿੱਚ ਹੀ ਕਈ ਵਾਰ ਐਸੇ ਮਨ ਵਿਰਾਗੀ ਹੁੰਦੇ ਨੇ, ਕਿਉਂਕਿ ਜਦੋਂ ਵਿਛੋੜਾ ਪੈਂਦਾ ਉਹਨਾਂ ਨੂੰ ਵਿਛੋੜੇ ਦਾ ਵਿਰਾਗ ਹੁੰਦਾ। ਜਿਵੇਂ ਬੱਚਾ ਨਾ, ਬੱਚਾ ਮਾਤਾ ਪਿਤਾ ਤੋਂ ਵਿਛੜ ਜੇ ਵਿਰਾਗ ਕਰਦਾ, ਇਸੇ ਤਰ੍ਹਾਂ ਹੀ ਸਾਡਾ ਮਨ ਵਿਰਾਗੀ ਹੋ ਜਾਂਦਾ ਹੈ ਕਦੋਂ, ਜਦੋਂ ਸਹਿਜ 'ਚ ਜਾ ਕੇ ਮਿਲਾਪ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਹਿਜ ਵਿਰਾਗ ਸਹਿਜੇ ਹੀ ਹੱਸਣਾ, ਕਹਿੰਦੇ ਉਹ ਹੱਸਦੇ ਵੀ ਉਹਦੇ ਹੁਕਮ 'ਚ ਹੀ ਆ, ਰੋਂਦੇ ਵੀ, ਰੰਗ ਹੱਸੈ ਰੰਗ ਰੋਵੈ, ਚੁੱਪ ਵੀ ਕਰ ਜਾਏ ਕਿਤੇ ਕਿਤੇ ਉਹ ਸਹਿਜ 'ਚ ਚਲੇ ਜਾਂਦੇ ਨੇ, ਇੰਨਾ ਕਿ ਬੈਠਦੇ ਨੇ ਦੇਖਦੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ, ਸਹਿਜੇ ਦੁਬਦਾ ਤਨ ਤੇ ਨਾਸੀ। ਹੁਣ ਕਹਿੰਦੇ ਜਿਹੜੇ ਸਹਿਜ 'ਚ ਗਏ ਉਹ ਘਰ ਵਸਣ ਲੱਗ ਗਏ, ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ, ਉਹ ਜੀਵ ਸੰਸਾਰ ਤੋਂ ਉਦਾਸ ਹੋ ਗਏ। ਰਹਿੰਦੇ ਸੰਸਾਰ 'ਚ ਹੀ ਆ, ਪਰ ਉਹਨਾਂ ਦੀ ਸੁਰਤੀ ਸ਼ਬਦ ਨਾਲ ਜੁੜੀ ਰਹਿੰਦੀ ਹੈ, ਗੁਰੂ ਨਾਲ ਜੁੜੀ ਰਹਿੰਦੀ ਹੈ। ਮਹਾਰਾਜ ਕਹਿੰਦੇ ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ, ਸਹਿਜੇ ਦੁਬਦਾ ਤਨ ਤੇ ਨਾਸੀ। ਕਹਿੰਦੇ ਜਿਹੜੀ ਇਹ ਦੁਬਦਾ ਹੈ ਨਾ, ਇਹੀ ਸਾਨੂੰ ਦੁਬਦਾ ਹੁੰਦਾ ਦੋ ਚਿੱਤ, ਦੁਬਦਾ ਹੁੰਦੀ ਆ ਨਫ਼ਰਤ, ਦੁਬਦਾ ਹੁੰਦੀ ਆ ਮੈਂ ਤੇ ਤੂੰ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੀ ਦੁਬਦਾ ਹੈ ਇਹ ਤਨ ਦੇ ਵਿੱਚੋਂ ਖਤਮ ਹੋ ਗਈ। ਤੂੰ ਤੂੰ ਕਰਦਾ ਤੂੰ, ਵਾਹ ਮੁਝਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਸਹਿਜ ਦੇ ਵਿੱਚ ਮਹਾਰਾਜ ਕਹਿੰਦੇ ਦੁਬਦਾ ਖਤਮ ਹੋ ਗਈ, ਇਹ ਮਨ ਇੱਕ ਹੋ ਗਿਆ। ਦੋ ਚਿੱਤੀ ਦੁਬਦਾ, ਮਨ ਇੱਕ ਹੈ, ਇੱਕ ਨਾਲ ਜੁੜ ਕੇ ਇੱਕ ਹੁੰਦਾ ਹੈ। ਜਿੰਨਾ ਚਿਰ ਮਾਇਆ ਨਾਲ ਜੁੜਿਆ ਹੋਇਆ ਉਦੋਂ ਦੋ ਆ, ਇਸ ਕਰਕੇ ਉਹ ਇੱਕ ਨਾਲ ਜੁੜ ਗਿਆ। ਮਹਾਰਾਜ ਕਹਿੰਦੇ ਜਦੋਂ ਇੱਕ ਨਾਲ ਜੁੜ ਗਿਆ, ਹੁਣ ਗੁਰਮਿਲ ਇੱਕ ਪਛਾਣਦਾ, ਗੁਰੂ ਨੇ ਇੱਕ ਨੂੰ ਮਿਲਾ ਦਿੱਤਾ, ਉਹ ਇੱਕ ਨੂੰ ਪਛਾਣਦਾ ਵੀ ਇਹ ਮੇਰਾ ਮਾਤਾ ਪਿਤਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸਹਿਜੇ ਦੁਬਦਾ ਤਨ ਤੇ ਨਾਸੀ, ਜਾ ਕੇ ਸਹਿਜ ਮਨ ਭਇਆ ਆਨੰਦਾ। ਜਿਹੜੇ ਮਨ ਸਹਿਜ ਜਾਂਦੇ ਨੇ ਉਹ ਆਨੰਦ ਦੇ ਘਰ 'ਚ ਰਹਿੰਦੇ ਨੇ। ਆ ਦੁਨੀਆਂ 'ਚ ਕੋਈ ਆਨੰਦ ਨਹੀਂ, ਦੁਨੀਆਂ ਦੇ ਜਿੰਨੇ ਰਸ ਨੇ ਸਾਰੇ ਫਿੱਕੇ ਪੈ ਜਾਂਦੇ। ਤੁਸੀਂ ਦੇਖਿਓ ਕਿਤੇ ਕੋਈ ਵੀ ਚੀਜ਼ ਆ, ਇਹਦੇ ਰਸ ਸਾਰੇ ਫਿੱਕੇ ਪੈਣਗੇ। ਮਹਾਰਾਜ ਸੱਚੇ ਪਾਤਸ਼ਾਹ ਤੀਜੇ ਪਾਤਸ਼ਾਹ ਵੀ ਇਹ ਗੱਲ ਸਾਨੂੰ ਸਮਝਾ ਰਹੇ ਨੇ ਆਨੰਦ ਸਾਹਿਬ 'ਚ। ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਗੁਰੂ ਨੇ ਸਾਨੂੰ ਇਹ ਸਹਿਜ ਘਰ ਦਾ ਭੇਦ ਦਿੱਤਾ, ਸਹਿਜ ਘਰ ਦੇ ਵਿੱਚ ਹੀ ਆਨੰਦ ਹੈ। ਹਰ ਇੱਕ ਚੀਜ਼ ਦੋ ਆ, ਇੱਕ ਆਨੰਦ ਇੱਕ, ਕਿਉਂਕਿ ਪਰਮਾਤਮਾ ਇੱਕ ਆ। ਤੇਰੇ ਘਰ ਆਨੰਦ, ਪਰਮਾਤਮਾ ਦੇ ਘਰ 'ਚ ਆਨੰਦ ਹੈ, ਦੁਨੀਆਂ ਦੇ ਵਿੱਚ ਤ੍ਰੈਗੁਣਾਂ ਦੇ ਵਿੱਚ ਮਾਇਆ ਦੇ ਦੇਸ਼ 'ਚ ਆਨੰਦ ਨਹੀਂ। ਹਾਂ, ਜਿਹੜਾ ਤੇਰੇ ਘਰ 'ਚ ਚੱਲਿਆ ਗਿਆ ਉਹ ਇੱਥੇ ਵੀ ਆਨੰਦ 'ਚ ਰਹਿੰਦਾ, ਉੱਥੇ ਵੀ ਆਨੰਦ 'ਚ ਰਹਿੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਹੇ ਜਾ ਕੇ ਸਹਿਜ ਮਨ ਭਇਆ ਆਨੰਦ, ਉਹਨਾਂ ਦੇ ਮਨ ਆਨੰਦ 'ਚ ਚਲੇ ਗਏ। ਕਿਉਂਕਿ ਖੁਸ਼ੀ ਗਮੀ ਹੈ, ਦੁੱਖ ਸੁੱਖ ਹੈ, ਆਨੰਦ ਦਾ ਕੋਈ ਵਿਪਰੀਤ ਸ਼ਬਦ ਨਹੀਂ ਹੈ, ਆਨੰਦ ਇੱਕ ਹੈ। ਕਿਉਂਕਿ ਇੱਕ ਨੂੰ ਮਿਲ ਕੇ ਹੀ ਆਨੰਦ ਆਉਂਦਾ, ਜਿਵੇਂ ਤੀਜੇ ਪਾਤਸ਼ਾਹ ਜਦੋਂ ਇੱਕ ਨੂੰ ਮਿਲੇ, ਗੁਰੂ ਨੂੰ ਮਿਲੇ, ਗੁਰੂ ਨੂੰ ਮਿਲ ਕੇ ਘਰੇ ਚਲੇ ਗਏ, ਆਨੰਦ ਦੇ ਘਰੇ ਗਏ, ਉਹ ਆਨੰਦ ਦੇ ਘਰੇ ਜਾ ਕੇ ਫਿਰ ਸਾਨੂੰ ਦੱਸਦੇ ਨੇ ਕੀ ਕਹਿੰਦੇ, ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਕਹਿੰਦੇ ਗੁਰੂ ਨੂੰ ਮਿਲ ਕੇ ਪਤਾ ਲੱਗਿਆ ਆਨੰਦ ਹੁੰਦਾ ਕੀ ਹੈ। ਇਸ ਕਰਕੇ ਕਈ ਵਾਰ ਅਸੀਂ ਚੰਗਾ ਖਾ ਕੇ ਕਹਿ ਦਿੰਦੇ ਹਾਂ ਆਨੰਦ ਆ ਗਿਆ, ਪਰ ਦੂਜੀ ਵਾਰ ਕੋਈ ਉਸ ਚੀਜ਼ ਨੂੰ ਵਾਰ ਵਾਰ ਖਾਈ ਜਾਓ, ਉਹਦਾ ਆਨੰਦ ਖਤਮ ਹੋ ਜਾਊਗਾ, ਰਸ ਖਤਮ ਹੋ ਜਾਊ ਕਹਿਣ ਤੋਂ ਭਾਵ। ਚੰਗਾ ਪਹਿਨ ਲੈਂਦੇ ਹਾਂ, ਕਈ ਵਾਰ ਅਸੀਂ ਕਹਿੰਦੇ ਜੀ ਚੰਗਾ ਪਹਿਨ ਲਿਆ, ਬੜਾ ਵਧੀਆ ਆਨੰਦ ਆ, ਪਰ ਉਹ ਵੀ ਫਿੱਕਾ ਪੈ ਜਾਂਦਾ ਹੈ। ਇਸੇ ਤਰ੍ਹਾਂ ਸੰਸਾਰ ਦਾ ਕੋਈ ਚੰਗਾ, ਸਾਨੂੰ ਗੱਡੀ ਮਿਲ ਗਈ, ਕੋਈ ਵਧੀਆ ਚੀਜ਼ ਮਿਲ ਗਈ, ਉਹਦਾ ਵੀ ਰਸ ਫਿੱਕਾ ਪੈ ਜਾਂਦਾ ਕੁਛ ਸਮੇਂ ਬਾਅਦ। ਫਿਰ ਹੋਰ ਦੇਖਦੇ ਹਾਂ ਅਸੀਂ, ਆਹ ਨਹੀਂ ਆਹ ਵਧੀਆ ਕਿ ਨਹੀਂ ਆਹ ਵਧੀਆ, ਇਹੀ ਆਨੰਦ ਅਸੀਂ ਲੱਭਦੇ ਰਹਿੰਦੇ ਹਾਂ। ਪਰ ਆਨੰਦ ਮਨ ਲੱਭਦਾ, ਪਰ ਆਨੰਦ ਦੁਨੀਆਂ 'ਚੋਂ ਮਿਲਣਾ ਨਹੀਂ ਕਿਤੋਂ ਵੀ। ਜਿਨ੍ਹਾਂ ਨੂੰ ਗਿਆਨ ਹੋ ਗਿਆ ਪਰ ਉਹ ਘਰੇ ਗਏ, ਘਰ ਦੇ ਵਿੱਚ ਸਦਾ ਹੀ ਆਨੰਦ, ਤੇਰੇ ਘਰ ਆਨੰਦ। ਇਸ ਕਰਕੇ ਉਹਨਾਂ ਨੇ ਜਦੋਂ ਤੀਜੇ ਪਾਤਸ਼ਾਹ ਕਹਿੰਦੇ ਇਸ ਆਨੰਦ ਦੇ ਘਰ 'ਚ ਸਹਿਜ ਘਰ 'ਚ ਗਏ, ਪ੍ਰਗਾਸ਼ ਹੋ ਗਿਆ, ਮਿਲਾਪ ਹੋ ਗਿਆ, ਉੱਥੇ ਜਾ ਕੇ ਉਹਨਾਂ ਨੇ ਬਾਣੀ ਲਿਖੀ, ਉਸ ਬਾਣੀ ਦਾ ਨਾਮ ਆ ਆਨੰਦ ਸਾਹਿਬ, ਰਾਮ ਕਲੀ ਮਹੱਲਾ ਤੀਜਾ ਆਨੰਦ। ਉਹਦੇ ਵਿੱਚ ਸਾਰਾ ਭੇਦ ਦਿੱਤਾ ਹੋਇਆ ਤੀਜੇ ਪਾਤਸ਼ਾਹ ਨੇ, ਕਿਵੇਂ ਮੈਂ ਆਨੰਦ ਦੇ ਘਰ 'ਚ ਗਿਆ ਅਤੇ ਤੁਸੀਂ ਕਿਵੇਂ ਜਾ ਸਕਦੇ ਹੋ ਪੜ੍ਹ ਕੇ। ਇਸ ਕਰਕੇ ਪੜ੍ਹ ਕੇ ਬੁੱਝਣਾ ਤਾਂ ਸਾਡਾ ਕੰਮ ਆ ਨਾ, ਗੁਰੂ ਦੇ ਬਚਨ ਸੁਣਨਾ ਕਮਾਉਣਾ ਸਾਡਾ ਕੰਮ ਆ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਲ ਵੱਡਾ ਬਹੁਰਾਨ ਪੁਰ ਸਨਮੁਖ ਸਹਿਜ, ਸਨਮੁਖ ਸਿੱਖ ਸਹਿਜ ਕਰ ਸਹਿਜ ਪ੍ਰਗਾਸ਼, ਕਹਿੰਦੇ ਉਹਨਾਂ ਦੇ ਮਨ ਪ੍ਰਗਾਸ਼। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ 'ਤੇ ਕਿਰਪਾ ਕਹਿੰਦੇ ਆ ਉਹਨਾਂ ਦੇ ਮਨ ਇਸ ਸਹਿਜ ਕਰ ਚਲੇ ਜਾਂਦੇ ਨੇ, ਜਿਹਨੂੰ ਮਹਾਰਾਜ ਕਹਿੰਦੇ ਗੁਰਮੁਖਾਂ ਅੰਤਰ ਸਹਿਜ ਹੈ। ਗੁਰਮੁਖ ਦੀ ਕੀ ਨਿਸ਼ਾਨੀ ਹੈ? ਜਿਹੜਾ ਘਰੇ ਵੱਸਦਾ, ਅਸੀਂ ਵੈਸੇ ਕਹਿ ਦਿੰਦੇ ਹਾਂ ਵੀ ਗੁਰਮੁਖ, ਗੁਰਮੁਖ ਗੁਰਬਾਣੀ ਦੇ ਵਿੱਚ ਉਹਨੂੰ ਕਿਹਾ ਜਿਹੜਾ ਸਨਮੁੱਖ ਹੈ, ਜਿਵੇਂ ਜਨ ਵੀ ਗੁਰਬਾਣੀ 'ਚ ਉਹਨੂੰ ਕਿਹਾ ਜਿਹੜਾ ਸਨਮੁੱਖ ਹੋ ਜਾਂਦਾ। ਇਸ ਕਰਕੇ ਜਿਸ ਮੁੱਖ 'ਚ ਵਾਹਿਗੁਰੂ ਬੋਲਣ ਲੱਗ ਜਾਂਦਾ ਉਹਨਾਂ ਨੂੰ ਗੁਰਮੁਖ ਕਹਿੰਦੇ ਨੇ। ਗੁਰੂ ਨਾਨਕ ਦੇਵ ਜੀ ਗੁਰਮੁਖ ਸੀ, ਗੁਰਮੁਖ ਕਲਮੇ ਪ੍ਰਗਟ ਹੋਇਆ ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰ ਨੂੰ ਗੁਰਮੁਖ ਕਹਿੰਦੇ ਨੇ। ਇਸ ਕਰਕੇ ਗੁਰਮੁਖ ਦੀ ਇੱਕ ਬੜੀ ਵੱਡੀ ਅਵਸਥਾ, ਵੈਸੇ ਆਪਾਂ ਜਿਹੜਾ ਗੁਰੂ ਦੇ ਰਾਹ 'ਤੇ ਚੱਲਦਾ ਉਹਨੂੰ ਵੀ ਆਪਾਂ ਕਹਿ ਦਿੰਦੇ ਹਾਂ ਗੁਰਮੁਖ ਹੈ, ਕਿਉਂਕਿ ਅਸੀਂ ਕਿਸੇ ਨੂੰ ਮਨਮੁੱਖ ਨਹੀਂ ਕਹਿ ਸਕਦੇ, ਕਿਉਂਕਿ ਉਹ ਅੰਦਰ ਬੈਠਾ ਸਾਰਿਆਂ ਦੇ, ਉਹ ਆਪ ਹੀ ਤਾਂ ਭੁਲਾਉਂਦਾ ਅਤੇ ਆਪ ਹੀ ਜਣਾਉਂਦਾ। ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖਾਂ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼। ਇਹ ਸਹਿਜ ਘਰ ਨੂੰ ਦਸਵਾਂ ਘਰ ਵੀ ਕਿਹਾ ਗਿਆ, ਥਿਰ ਘਰ ਨਿਜ ਘਰ। ਮਨ ਚੜਿਆ ਦਸਵੇਂ ਆਕਾਸ਼ ਤਿੱਥੇ ਊਂਘ ਨਾ ਭੁੱਖ ਹੈ, ਹਰ ਆਤਮ ਨਾਮ ਸੁੱਖ ਵਾਸ। ਕਹਿੰਦੇ ਉੱਥੇ ਹਰੀ ਅਤੇ ਨਾਮ ਹੈ, ਪ੍ਰਗਟ ਹੋ ਜਾਂਦਾ ਹਰ ਨਾਮ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉੱਥੇ ਹੀ ਸੁੱਖ ਹੈ। ਜਦੋਂ ਸੁੱਖ ਦਾ ਘਰ ਨੂੰ ਸਹਿਜ ਘਰ ਨੂੰ ਸੁੱਖ ਘਰ ਵੀ ਕਿਹਾ ਗਿਆ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਜਦੋਂ ਪੰਜਵੇਂ ਗੁਰਦੇਵ ਇਸ ਸੁੱਖ ਘਰ ਦੇ ਵਿੱਚ ਜਿਨ੍ਹਾਂ ਨੇ ਵਾਸਾ ਕੀਤਾ ਚੌਥੇ ਗੁਰਦੇਵ ਦੇ ਰਾਹੀਂ, ਗੁਰੂ ਅਰਜਨ ਦੇਵ ਜੀ ਦਾ ਸੁੱਖ ਘਰ ਦੇ ਵਿੱਚ ਵਾਸਾ ਹੋਇਆ ਨੇ, ਉੱਥੇ ਜਾ ਕੇ ਉਹਨਾਂ ਨੇ ਬਾਣੀ ਉਚਾਰਨ ਕੀਤੀ, ਉਸ ਬਾਣੀ ਦਾ ਨਾਮ ਰੱਖ ਦਿੱਤਾ ਸੁੱਖ ਮਣੀ, ਸੁੱਖਾਂ ਦੀ ਮਣੀ। ਕਹਿੰਦੇ ਸੁਖਮਣੀ ਸਾਹਿਬ ਪੜ੍ਹ ਕੇ ਤੁਸੀਂ ਇਸ ਸੁੱਖ ਘਰ 'ਚ ਜਾ ਸਕਦੇ ਹੋ। ਪੜ੍ਹੀ ਤਾਂ ਸਾਰੇ ਜਾਂਦੇ ਨੇ ਪਰ ਬੁੱਝਣਾ ਹੈ ਪੜ੍ਹ ਕੇ, ਪੜ੍ਹ ਪੜ੍ਹ ਗੱਡੀ ਲੱਦੀ ਵਾਲਾ ਕੰਮ ਨਹੀਂ ਹੈ ਇਹ, ਇਹ ਪੜ੍ਹ ਕੇ ਘਰ ਦੀ ਪਛਾਣ ਕਰਵਾਉਣੀ ਹੈ, ਕਿਉਂਕਿ ਉਹਨਾਂ ਨੇ ਸਾਨੂੰ ਫਿਰ ਸ਼ਬਦਾਂ ਦੇ ਵਿੱਚ ਦੱਸਿਆ ਹੋਇਆ ਸੁੱਖ ਘਰ ਦਾ ਭੇਦ ਦਿੱਤਾ ਹੋਇਆ ਸੁਖਮਣੀ ਸਾਹਿਬ ਦੇ ਵਿੱਚ। ਇਸ ਕਰਕੇ ਜਦੋਂ ਸਾਡਾ ਮਨ ਨਾਮ ਨਾਲ ਜੁੜ ਜਾਂਦਾ, ਸਹਿਜ ਘਰ ਦੇ ਵਿੱਚ ਸ਼ਬਦ ਨਾਲ ਜੁੜ ਜਾਂਦਾ, ਉਦੋਂ ਮਨ ਰੁਕ ਜਾਂਦਾ, ਟਿਕ ਜਾਂਦਾ ਸੁੱਖ ਵਾ। ਮਨ ਰੁਕੂਗਾ, ਮਨ ਟਿਕਦਾ ਤਾਂ ਸੁੱਖ ਮਿਲਦਾ। ਜਿਵੇਂ ਨਾ ਆਪਾਂ ਸੰਗਤ 'ਚ ਆਉਂਦੇ ਹਾਂ, ਸੁੱਖ ਕਿਉਂ ਮਿਲਦਾ? ਕਿਉਂਕਿ ਇੱਥੇ ਜਿਹੜੇ ਗੁਰੂ ਦੇ ਬਚਨਾਂ ਨੂੰ ਸੁਣਨ ਲੱਗ ਜਾਂਦੇ ਨੇ ਕੰਨ, ਉਹ ਮਨ ਸੰਸਾਰ ਤੋਂ ਮੁਕਤ ਹੋ ਜਾਂਦੇ ਨੇ, ਸੰਸਾਰ ਦੀਆਂ ਗੱਲਾਂ ਭੁੱਲ ਜਾਂਦੇ ਨੇ, ਦੁੱਖ ਸੁੱਖ ਭੁੱਲ ਜਾਂਦੇ ਨੇ ਸੰਸਾਰ ਦਾ, ਅਤੇ ਇੱਥੇ ਸੁੱਖ ਤਾਂ ਮਿਲਦਾ। ਜੇ ਅਸੀਂ ਸਦਾ ਹੀ ਇਸ ਤਰ੍ਹਾਂ ਜੁੜੇ ਰਹੀਏ ਤਾਂ ਸਦਾ ਹੀ ਸੁੱਖ ਮਿਲਦਾ। ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਜੇ ਤੁਸੀਂ ਸਦਾ ਹੀ ਸੁੱਖ ਲੈਣਾ ਚਾਹੁੰਦੇ ਹੋ ਤਾਂ ਹਰ ਵੇਲੇ ਤੁਹਾਨੂੰ ਉਸ ਮਾਲਕ ਨੂੰ ਯਾਦ ਰੱਖਣਾ ਪਊਗਾ। ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮੰਤਰ ਦਰੜਾਇਆ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾਂ ਅੰਦਰ ਸਹਿਜ ਹੈ, ਗੁਰਮੁਖ ਸਹਿਜ ਘਰ ਦੇ ਵਾਸੀ ਬਣ ਜਾਂਦੇ ਨੇ, ਸੁੱਖਾਂ ਦੇ ਘਰ ਦੇ ਵਸ ਬਣ ਜਾਂਦੇ ਨੇ, ਉੱਥੇ ਸੁੱਖ ਹੈ। ਮਹਾਰਾਜ ਕਹਿੰਦੇ ਨਾਨਕ ਦੁੱਖ ਸੁੱਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ। ਦੇਖੋ ਸ਼ਬਦਾਂ ਦੇ ਵਿੱਚ ਸਾਨੂੰ ਉਹ ਭੇਦ ਦਿੱਤਾ ਹੋਇਆ, ਜਿੱਥੇ ਆਤਮ ਰਾਮ ਪ੍ਰਗਾਸ, ਆਤਮਾ ਸਾਡੇ ਅੰਦਰ ਕਿੱਥੇ ਆ, ਕਿੱਥੇ ਸਾਡੇ ਅੰਦਰ ਹਰੀ ਆ, ਪਰਮਾਤਮਾ ਹੈ, ਉਹੀ ਆਤਮਾ ਹੈ, ਜੋਤ ਸਰੂਪ ਪਰਮਾਤਮਾ ਜੋ ਹੈ ਉਹੀ ਆਤਮਾ ਹੈ। ਸਭ ਮੈਂ ਜੋਤ ਜੀ ਨੂੰ ਕਹਿਤਾ, ਜੋਤ ਹੈ ਸੋ, ਸਾਰਿਆਂ 'ਚ ਇੱਕੋ ਜੋਤ ਆ, ਪਰਮਾਤਮਾ ਸਾਰਿਆਂ ਦੇ ਵਿੱਚ ਹੈ। ਹੁਣ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਇਹ ਆਤਮ ਪ੍ਰਗਾਸ ਹੋ ਜਾਂਦਾ ਉਹਨਾਂ ਨੂੰ ਇਹ ਦੁੱਖ ਸੁੱਖ ਵਿਆਪਦੇ ਨਹੀਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਗੁਰਸਿੱਖਾਂ ਦੀ ਵਡਿਆਈ ਦੱਸ ਰਹੇ ਨੇ, ਭਾਈ ਗੁਰਦਾਸ ਜੀ ਐਸੇ ਗੁਰਸਿੱਖ ਸੀ ਇਹ ਕਹਿੰਦੇ ਜਿਨ੍ਹਾਂ ਦੇ ਅੰਦਰ ਆਤਮ ਪ੍ਰਗਾਸ ਹੋ ਗਿਆ ਸੀ, ਸਹਿਜ ਘਰ ਦੇ ਵਿੱਚ ਚਲੇ ਗਏ। ਅੱਗੇ ਦੱਸ ਰਹੇ ਨੇ ਹੋਰ ਗੁਰਸਿੱਖਾਂ ਦੀ ਵਡਿਆਈ, ਭਗਤ ਭਈਆ ਭਗਵਾਨ ਦਾਸ ਨਾਲ ਬੋਦਲਾ ਘਰੇ ਉਦਾਸ। ਹੁਣ ਕਹਿੰਦੇ ਭਈਆ ਦਾਸ, ਭਾਈ ਭਈਆ ਜੀ, ਇਹ ਕਹਿੰਦੇ ਭਗਤੀ ਕਰਦੇ ਸੀ ਗੁਰੂ ਦੀ ਮੱਤ ਲੈ ਕੇ, ਭਗਤੀ ਭਗ ਕੀ ਕਰਦੇ ਸੀ ਨਾਲ ਇਹਨਾਂ ਦੇ ਗੁਰਮੁਖ ਭਗਵਾਨ ਦਾਸ, ਇੱਕ ਬੋਦਲਾ ਜੀ, ਇਹ ਤਿੰਨ ਗੁਰਮੁਖਾਂ ਦਾ ਜ਼ਿਕਰ ਕੀਤਾ ਹੈ। ਕਹਿੰਦੇ ਘਰ ਦੇ ਵਿੱਚ ਰਹਿੰਦਿਆਂ ਹੋਈ ਉਦਾਸੀ, ਇੱਕ ਤਾਂ ਨਾ ਜੋਗੀ ਹੁੰਦੇ ਸੀ ਜਿਹੜੇ ਸਿੱਧ ਹੁੰਦੇ ਸੀ, ਉਹ ਵੀ ਕਹਿੰਦੇ ਸੀ ਅਸੀਂ ਸਾਰਾ ਕੁਛ ਛੱਡਤਾ ਸੀ, ਉਦਾਸੀ ਬਣ ਗਏ। ਇੱਥੇ ਜਿਹੜੀ ਗੁਰਬਾਣੀ 'ਚ ਉਦਾਸੀ ਹੈ, ਇਹ ਇਹ ਨਹੀਂ ਹੈ ਇਹ ਸੰਸਾਰ ਨੂੰ ਛੱਡ ਕੇ ਜਾਵੋਂਗੇ ਕਿੱਥੇ। ਮਹਾਰਾਜ ਕਹਿੰਦੇ ਦੇਸ਼ ਛੋੜ ਪਰਦੇਸੇ ਧਾਇਆ, ਪੰਚ ਚੰਡਾਲ ਨਾਲ ਲੈ ਆਇਆ। ਕਹਿੰਦੇ ਜਿੱਥੇ ਮਰਜ਼ੀ ਚੱਲ ਜਾਓ, ਇਹਨਾਂ ਪੰਜਾਂ ਨੇ ਤੁਹਾਡਾ ਖਿਹੜਾ ਨਹੀਂ ਛੱਡਣਾ, ਮਾਇਆ ਨੇ ਤਾਂ ਤੁਹਾਡਾ ਖਿਹੜਾ ਨਹੀਂ ਛੱਡਣਾ। ਇਸ ਕਰਕੇ ਇਹ ਗੁਰਮੁਖ ਘਰ ਦੇ ਵਿੱਚ ਰਹਿੰਦਿਆਂ ਹੋਏ ਜਿਨ੍ਹਾਂ ਦੀ ਲਿਵ ਪਰਮਾਤਮਾ ਨਾਲ ਜੁੜ ਜਾਂਦੀ ਹੈ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਤੀਜੇ ਪਾਤਸ਼ਾਹ ਦੱਸਦੇ ਨੇ ਗੁਰਪ੍ਰਸਾਦੀ, ਜਿਨ੍ਹਾਂ ਲਿਵ ਲੱਗ ਗਈ ਤਿੰਨੀ ਵਿੱਚੇ ਮਾਇਆ ਪਾਇਆ, ਗੁਰਮੁਖ ਮਾਇਆ ਵਿੱਚ ਉਦਾਸੀ। ਮਹਾਰਾਜ ਕਹਿੰਦੇ ਇਹ ਗੁਰਮੁਖ ਜਨ ਘਰੇ ਉਦਾਸੀ, ਇਹ ਉਦਾਸ ਇਹ ਸੰਸਾਰ ਤੋਂ ਉਪਰਾਮ। ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਹੋਈਆਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ, ਮਹਾਰਾਜ ਕਹਿੰਦੇ ਵਿੱਚ ਗ੍ਰਹਿ ਸਦੈ ਰਹੇ ਉਦਾਸੀ, ਜਿਉਂ ਕਮਲ ਰਹੇ ਵਿੱਚ ਪਾਣੀ। ਇਹ ਹੁਣ ਕਮਲ ਦੇ ਫੁੱਲ ਦੀ ਉਦਾਹਰਨ ਦਿੱਤੀ ਹੋਈ ਹੈ, ਜਿਵੇਂ ਕਮਲ ਦਾ ਫੁੱਲ ਉਹ ਪਾਣੀ ਦੇ ਵਿੱਚ ਉਹਦੀ ਜੜ੍ਹ ਹੈ, ਪਰ ਉਹ ਪਾਣੀ ਤੋਂ ਨਿਰਲੇਪ ਰਹਿੰਦਾ, ਕਿੰਨੀਆਂ ਮਰਜ਼ੀ ਲਹਿਰਾਂ ਆਉਣ ਉਹ ਪਾਣੀ ਤੋਂ ਨਿਰਲੇਪ ਰਹਿੰਦਾ। ਇਸ ਕਰਕੇ ਸਾਨੂੰ ਉਦਾਹਰਨਾਂ ਦੇ ਕੇ ਸਮਝਾ ਰਹੇ ਨੇ ਕਿਵੇਂ ਤੁਸੀਂ ਵੀ ਇਸ ਵਿੱਚ ਸੰਸਾਰ 'ਚ ਰਹਿਣਾ, ਇੱਥੇ ਦੁੱਖ ਸੁੱਖ ਦੀਆਂ ਲਹਿਰਾਂ ਆਉਂਦੀਆਂ ਰਹਿਣੀਆਂ। ਪਰ ਸਾਡਾ ਇਹ ਨਾ ਹੋਵੇ, ਕਈ ਵਾਰ ਜੀਵ ਬਹੁਤ ਸਮਾਂ ਗੁਰਦੁਆਰੇ ਵੀ ਆਉਂਦਾ ਹੈ, ਬਾਣੀ ਵੀ ਪੜ੍ਹਦਾ ਹੈ, ਕੋਈ ਸੰਸਾਰ ਦਾ ਦੁੱਖ ਆ ਗਿਆ, ਉਹ ਗਿਲਾ ਸ਼ਿਕਵਾ ਕਰਨ ਲੱਗ ਜਾਂਦਾ, ਇਹ ਕਿਉਂ ਮੈਨੂੰ ਆਇਆ। ਕਈ ਵਾਰ ਸਾਡੇ ਨਾਲ ਵੀ ਇਹ ਗੱਲਾਂ ਕਰਦੇ ਨੇ, ਬਹੁਤ ਸਾਰੇ ਜੀਵ ਪੁੱਛਦੇ ਨੇ ਵੀ ਭਾਈ ਸਾਹਿਬ ਜੀ ਵੀ ਆ ਜਿਹੜਾ ਵੀ ਇੰਨੇ ਬਾਣੀ ਪੜ੍ਹਦੇ ਆ, ਇਹ ਵੀ ਦੁੱਖ, ਇਹ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਪਰ ਇਹ ਦੁੱਖ ਸੁੱਖ ਕਈ ਵਾਰ ਮਨ ਦਾ ਨਹੀਂ ਹੁੰਦਾ, ਤਨ ਦਾ ਹੁੰਦਾ। ਤਨ ਦੇ ਦੁੱਖ ਸੁੱਖ ਵੱਖਰੇ ਨੇ, ਮਨ ਦੇ ਵੱਖਰੇ ਨੇ, ਤਨ ਦੇ ਰੋਗ ਵੱਖਰੇ ਨੇ, ਮਨ ਦੇ ਰੋਗ ਵੱਖਰੇ ਨੇ। ਇਸ ਕਰਕੇ ਕਈ ਵਾਰ ਤਨ ਨੂੰ ਰੋਗ ਲੱਗ ਜਾਂਦਾ, ਇਹ ਗੁਰਮੁਖਾਂ ਦੇ ਵੀ ਲੱਗਦਾ। ਗੁਰੂ ਸਾਹਿਬ ਦੇ ਆਪਾਂ ਜਦੋਂ ਇਤਿਹਾਸ ਦੇਖਦੇ ਹਾਂ, ਤਨ ਨੂੰ ਬਹੁਤ ਸਾਰੇ ਰੋਗ, ਤਨ ਨੂੰ ਬਹੁਤ ਸਾਰੇ ਕਸ਼ਟ ਆ ਸਕਦੇ ਨੇ, ਪਰ ਜੇ ਮਨ ਸ਼ਬਦ ਨਾਲ ਜੁੜਿਆ ਹੋਇਆ, ਮਨ ਚੜ੍ਹਦੀ ਕਲਾ 'ਚ ਰਹਿੰਦਾ, ਜਿਹੜਾ ਅਸੀਂ ਆਮ ਕਹਿੰਦੇ ਹਾਂ ਨਾ, ਨਾਨਕ ਨਾਮ ਚੜ੍ਹਦੀ ਕਲਾ, ਜਿੰਨਾ ਚਿਰ ਸੁਰਤੀ ਸ਼ਬਦ ਨਾਲ ਨਹੀਂ ਜੁੜਦੀ, ਜਿੰਨਾ ਚਿਰ ਸੁਰਤੀ ਸੰਸਾਰ ਨਾਲ ਜੁੜੀ ਹੋਈ ਆ, ਓਨਾ ਚਿਰ ਦੁੱਖ ਸੁੱਖ ਵਿਆਪਤ ਹੁੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਣੇ। ਜਿੰਨਾ ਚਿਰ ਸਾਡੀ ਸੁਰਤੀ ਸ਼ਬਦ ਨਾਲ ਨਹੀਂ ਜੁੜਦੀ, ਪਹਿਲਾਂ ਗੁਰੂ ਦੇ ਨਾਲ ਜੁੜਦੀ ਆ, ਗੁਰੂ ਤੋਂ ਅੱਗੇ ਸ਼ਬਦ ਨਾਲ ਜੁੜਦੀ ਆ। ਹੁਣ ਇੱਥੇ ਕਈ ਵਾਰ ਕਈ ਜੀਵਾਂ ਨੂੰ ਭੁਲੇਖਾ ਪੈ ਜਾਂਦਾ, ਗੁਰਬਾਣੀ ਜਿਹੜੀ ਹੈ ਇਹਦੇ ਵਿੱਚ ਸ਼ਬਦ ਦਾ ਭੇਦ ਦਿੱਤਾ ਹੋਇਆ, ਜਿਸ ਸ਼ਬਦ ਤੋਂ ਦੁਨੀਆਂ ਦੀ ਉਤਪਤੀ ਹੋਈ ਆ, ਜਿਸ ਸ਼ਬਦ ਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ, ਜਿਹਨੂੰ ਮਹਾਰਾਜ ਗੁਰਬਾਣੀ 'ਚ ਫਰਮਾਨ ਕਰਦੇ ਨੇ, ਤਿਸ ਰੂਪ ਨਰੇਖ ਅਨਾਹਦ ਬਾਜੇ ਸ਼ਬਦ ਨਿਰੰਜਨ ਕੀ ਆ, ਉਹ ਸ਼ਬਦ ਜਿਹਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ, ਜਿਸ ਸ਼ਬਦ ਨੂੰ ਗੁਰਬਾਣੀ 'ਚ ਨਾਮ ਵੀ ਕਹਿ ਦਿੱਤਾ ਗਿਆ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਸ਼ਬਦ ਤੇ ਨਾਮ ਇੱਕ ਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖ ਜਨ ਉਸ ਸ਼ਬਦ ਨਾਲ ਜੁੜ ਕੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ, ਗ੍ਰਸਥ ਦੇ ਵਿੱਚ ਰਹਿੰਦਿਆਂ ਹੋਇਆਂ, ਉਹ ਘਰ ਬਾਰ 'ਚ ਰਹਿੰਦਿਆਂ ਹੋਇਆਂ ਹੀ ਮੁਕਤ ਹੁੰਦੇ ਨੇ। ਕਿਉਂ? ਕਿਉਂਕਿ ਧਿਆਉਂਦੇ ਨੇ ਹਰੀ ਨੂੰ, ਪਰਮੇਸ਼ਰ ਨੂੰ ਅਤੇ ਗੁਰੂ ਨੂੰ। ਮਹਾਰਾਜ ਕਹਿੰਦੇ ਸੇ ਮੁਕਤ ਭਏ ਜਨ ਹਰ ਧਿਆਇਆ ਜੀ, ਦਿਨ ਟੁੱਟੀ ਜਮਕੀ ਫਾਸੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਗੁਰਮੁਖ ਜਨ ਸਨ ਇਹ ਭਾਈ ਭਈਆ ਜੀ ਅਤੇ ਬੋਦਲਾ ਜੀ ਅਤੇ ਭਗਵਾਨ ਦਾਸ ਜੀ, ਇਹ ਤਿੰਨ ਗੁਰਸਿੱਖਾਂ ਦਾ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਨੇ। ਇਹ ਛੇਵੇਂ ਪਾਤਸ਼ਾਹ ਦੇ ਗੁਰਸਿੱਖਾਂ ਦੀ ਗੱਲ ਚੱਲ ਰਹੀ ਹੈ, ਜਿਨ੍ਹਾਂ ਨੇ ਗੁਰੂ ਤੋਂ ਸਿੱਖਿਆ ਲਈ, ਸਿੱਖ ਉਹਨੂੰ ਕਹਿੰਦੇ ਨੇ ਜਿਹੜੇ ਗੁਰੂ ਦੀ ਵਿਚਾਰ ਨਾਲ ਜੁੜ ਜਾਂਦੇ, ਇਹਨਾਂ ਨੂੰ ਸਿੱਖ ਕਹਿੰਦੇ ਨੇ। ਹੁਣ ਅੱਜ ਦਾ ਜੋ ਸਮਾਂ ਚੱਲ ਰਿਹਾ ਸਾਡਾ, ਆਮ ਤੌਰ 'ਤੇ ਕਿਉਂਕਿ ਸਾਡੇ ਮਾਤਾ ਪਿਤਾ ਦਾ ਪਹਿਲਾ ਫਰਜ਼ ਹੁੰਦਾ ਕਿ ਬੱਚੇ ਨੂੰ ਗੁਰੂ ਦੇ ਸ਼ਬਦ ਦਾ ਬੋਧ ਦੇਣ, ਗਿਆਨ ਦੇਣ। ਬਹੁਤ ਸਾਰੇ ਮਾਤਾ ਪਿਤਾ ਬੱਚਿਆਂ ਨੂੰ ਇਹ ਗਿਆਨ ਨਹੀਂ, ਕਿਉਂਕਿ ਸਾਡੀ ਇੱਕ ਬਣਦੀ ਹੈ ਵੀ ਬੱਚਾ ਵੱਡਾ ਹੋਵੇ, ਵੱਧ ਤੋਂ ਵੱਧ ਪੈਸੇ ਕਮਾਵੇ। ਇਸ ਤਰ੍ਹਾਂ ਦਾ ਸੰਸਾਰ ਪਦਾਰਥਵਾਦੀ ਹੋ ਗਿਆ, ਗੁਰੂ ਤੋਂ ਦੂਰ ਹੁੰਦਾ ਜਾ ਰਿਹਾ, ਬੱਚਿਆਂ ਨੂੰ ਅਸੀਂ ਗੁਰੂ ਦੇ ਨਾਲ ਜੋੜਿਆ ਨਹੀਂ, ਜੋੜ ਨਹੀਂ ਰਹੇ। ਇਹ ਕਸੂਰ ਪਹਿਲਾ ਮਾਤਾ ਪਿਤਾ ਗੁਰੂ ਹੁੰਦਾ, ਦੂਜਾ ਗੁਰੂ ਸੰਸਾਰ ਦੀ ਵਿੱਦਿਆ ਦੇਣ ਵਾਲਾ, ਤੀਜਾ ਗੁਰੂ ਅਧਿਆਤਮਿਕ ਗੁਰੂ। ਜਿੰਨਾ ਚਿਰ ਅਸੀਂ ਗੁਰੂ ਦੇ ਨਾਲ ਜੁੜਦੇ ਨਹੀਂ, ਇਸ ਕਰਕੇ ਸਾਨੂੰ ਗਿਆਨ ਨਹੀਂ ਹੁੰਦਾ। ਅੱਜ ਕਈ ਵਾਰ, ਕਿਉਂਕਿ ਸੰਗਤ 'ਚ ਵਿਚਰੀ ਦਾ ਬੜੇ ਲੰਬੇ ਸਮੇਂ ਤੋਂ, ਪੁੱਛ ਲਈਦਾ ਤੁਹਾਡਾ ਗੁਰੂ ਕੌਣ, ਕਈ ਵਾਰੀ ਪ੍ਰੇਮ 'ਚ ਪੁੱਛੀਦਾ ਵੀ ਇਹਨਾਂ ਨੂੰ ਪਤਾ ਲੱਗ ਜਾਵੇ ਕਰਨਾ ਕੀ ਅਸੀਂ ਗੁਰਦੁਆਰੇ ਆ ਕੇ, ਜਾਂ ਗੁਰਦੁਆਰੇ ਆਉਣਾ ਕੀ, ਮਕਸਦ ਕੀ ਹੈ। ਸਾਰੇ ਜਾਣੇ ਅਸੀਂ ਗੁਰਸਿੱਖ ਹਾਂ, ਅਸੀਂ ਕਹਿ ਦਿੰਦੇ ਜੀ ਸਾਡਾ ਗੁਰੂ ਆ ਗੁਰੂ ਗ੍ਰੰਥ ਸਾਹਿਬ ਜੀ, ਇਹ ਬਿਲਕੁਲ ਸੱਚ ਹੈ। ਅਗਲਾ ਸਵਾਲ ਦੂਜਾ ਜਦੋਂ ਖੜਾ ਹੁੰਦਾ ਵੀ ਤੇਰਾ ਗੁਰੂ ਕਹਿੰਦਾ ਕੀ ਹੈ, ਇਹ ਤਾਂ ਦੱਸ, ਸਿੱਖ ਹਾਂ ਤੂੰ ਗੁਰੂ ਦਾ, ਇਹ ਦੱਸ ਵੀ ਤੇਰਾ ਗੁਰੂ ਕੀ ਉਪਦੇਸ਼ ਦਿੰਦਾ। ਉਹ ਕਹਿੰਦਾ ਇਹ ਤਾਂ ਮੈਨੂੰ ਪਤਾ ਨਹੀਂ। ਫਿਰ ਸਿੱਖ ਕਿਵੇਂ ਹੋਏ? ਸਿੱਖੀ ਸਿੱਖਿਆ ਗੁਰ ਵਿਚਾਰ। ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ ਕਿ ਜਾਂ ਤਾਂ ਉਹ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ ਆ ਕੇ ਸੁਣ ਲਵੇ, ਵਿਚਾਰ ਨੂੰ ਸੁਣੇ, ਜਾਂ ਉਹ ਆਪ ਸਿੱਖੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਦੱਸ ਰਹੇ ਨੇ ਇਹਨਾਂ ਗੁਰਮੁਖਾਂ ਦੀ ਇਹ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ, ਉਦਾਸ ਘਰਾਂ ਦੇ ਵਿੱਚ, ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਗੁਰੂ ਨਾਲ ਜੁੜੇ ਹੋਏ ਸੀ। ਮਲਕ ਕਟਾਰੂ ਜਾਣੀਏ ਪੈਰਥੀ ਮੱਲ ਜਰਾਹੀ ਖਾਸ। ਕਹਿੰਦੇ ਭਾਈ ਕਟਾਰੂ ਜੀ, ਪਿਰਥੀ ਮੱਲ ਜੀ ਜਰਾਹੀ ਹੁੰਦੇ ਆ, ਵੈਦਗਿਰੀ ਦਾ ਕੰਮ ਕਰਦੇ ਸੀ। ਜਿੱਥੇ ਉਹ ਵੈਦਗੁਰੂ ਦਾ ਕਰਮ ਕਰਦਿਆਂ ਹੋਇਆਂ ਉਹ ਧਰਮ ਨੂੰ ਦ੍ਰਿੜ ਕਰਦੇ ਸੀ, ਨਾਲ ਦੀ ਨਾਲ ਗੁਰੂ ਦੀ ਸੰਗਤ ਕਰਦੇ ਸੀ। ਭਗਤੂ ਸ਼ੁਰਾਬ ਖਾਣੀ ਹੈ ਡੱਲੂ ਰਿਹਾਣੇ ਸਵਾਸ। ਕਹਿੰਦੇ ਸ਼ੁਰਾ ਇੱਕ ਜਾਤੀ ਦਾ ਨਾਂ ਹੈ। ਉਸ ਸਮੇਂ ਦੀਆਂ ਅਲੱਗ ਅਲੱਗ ਜਾਤੀਆਂ ਵੰਡੇ ਹੋਏ ਸੀ, ਜੀਵ ਅੱਜ ਵੀ ਵੰਡੇ ਹੋਏ ਹੋਏ ਆ, ਪਰ ਗੁਰੂ ਸਾਹਿਬ ਨੇ ਤਿੱਕ ਕਰਤਾ ਸਾਨੂੰ। ਉਹ ਭਾਈ ਭਗਤੂ ਜੀ ਕਹਿੰਦੇ ਇਹ ਡੱਲਾ ਜੀ, ਭਾਈ ਡੱਲੂ ਜੀ ਇਹ ਕਹਿੰਦੇ ਇਹ ਵੀ ਗੁਰੂ ਦੇ ਸਿੱਖ, ਗੁਰੂ ਦੇ ਸੰਗਤ 'ਚ ਆ ਕੇ ਆਪਣਾ ਜੀਵਨ ਸਫਲ ਕੀਤਾ। ਸੁੰਦਰ ਸੁਆਮੀ ਦਾਸ ਦੋਏ ਵੰਸ਼ ਵਧਾਵਣ ਕਬਲ ਵਿਗਾਸ। ਕਹਿੰਦੇ ਵਧਾਵਣ ਵੰਸ਼ ਦੇ ਵਿੱਚ ਸੁੰਦਰ ਜੀ, ਸੁਆਮੀ ਜੀ, ਇਹ ਦੋ ਦਾਸ, ਦੋਏ ਜਣੇ ਦਾਸ ਗੁਰੂ ਦੇ ਸੀ। ਕਬਲ ਵਧਾਵਣ, ਕਬਲ ਵਿਗਾਸ, ਕਬਲ ਹੁੰਦਾ ਹਿਰਦਾ, ਹਿਰਦੇ ਦੇ ਵਿੱਚ ਜਦੋਂ ਗੁਰੂ ਦਾ ਸ਼ਬਦ ਵਸ ਜਾਂਦਾ ਉਦੋਂ ਹਿਰਦਾ ਖਿੜ ਜਾਂਦਾ। ਇਸ ਮਨ ਨੂੰ ਹੀ ਹਿਰਦਾ ਕਹਿੰਦੇ ਨੇ। ਜਦੋਂ ਮਨ ਦੇ ਵਿੱਚ ਗੁਰੂ ਦਾ ਗਿਆਨ ਵਸ ਜਾਂਦਾ ਉਦੋਂ ਬੁੱਧ ਵੀ ਕਿਹਾ ਗਿਆ, ਇਸੇ ਨੂੰ ਹਿਰਦਾ ਵੀ ਕਿਹਾ ਗਿਆ। ਜਦੋਂ ਸ਼ਬਦ ਦਾ ਨਿਵਾਸ ਹੋ ਜਾਂਦਾ ਉਦੋਂ ਹਿਰਦਾ ਕਿਹਾ ਗਿਆ, ਜਦੋਂ ਇਹਦੇ ਵਿੱਚ ਸ਼ਬਦ ਦਾ ਗਿਆਨ ਆ ਜਾਂਦਾ ਉਦੋਂ ਇਹਨੂੰ ਬੁੱਧ ਕਿਹਾ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਇਹਨਾਂ ਦੇ ਅੰਦਰ ਗੁਰੂ ਦੇ ਸ਼ਬਦ ਦਾ ਵਿਕਾਸ ਖੇੜਾ ਆ ਗਿਆ, ਜਿਵੇਂ ਕਬਲ ਖਿੜ ਜਾਂਦਾ ਇਵੇਂ ਇਹਨਾਂ ਦੇ ਹਿਰਦੇ ਖਿੜੇ ਰਹਿੰਦੇ ਸੀ। ਗੁਜਰਾਤੇ ਵਿੱਚ ਜਾਣੀ ਹੈ ਭਿਖਾਰੀ ਭਾਵੜਾ ਸੁਲਾਸ। ਗੁਜਰਾਤ ਦੇ ਵਿੱਚ ਭਾਈ ਭਿਖਾਰੀ ਜੀ, ਇਹਨਾਂ ਦੀ ਸਾਖੀ ਵੀ ਆਉਂਦੀ ਹੈ, ਬਹੁਤ ਵੱਡੀ ਲੰਬੀ ਸਾਖੀ ਹੈ, ਫਿਰ ਕਿਤੇ ਸਮਾਂ ਬਣਿਆ ਕੱਲ੍ਹ ਕਰ ਲਾਂਗੇ ਬਾਕੀ, ਕਿਉਂਕਿ ਆਪਣਾ ਸਮਾਂ ਵੀ ਨੇੜੇ ਆ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਗੁਜਰਾਤ ਦੇ ਵਿੱਚ ਭਾਈ ਭਾਵੜਾ ਜੀ ਭਿਖਾਰੀ, ਉਹ ਵੀ ਗੁਰਮੁਖ ਜਾਨਾਂ ਨੇ ਗੁਰੂ ਦੇ ਹੁਕਮ 'ਚ ਰਹਿ ਕੇ ਇਸ ਬ੍ਰਹਮ ਅਵਸਥਾ ਨੂੰ ਪ੍ਰਾਪਤ ਕੀਤਾ ਹੋਇਆ ਸੀ। ਹੁਕਮ 'ਚ ਰਹਿੰਦੇ ਸੀ, ਕਹਿਣ ਤੋਂ ਭਾਵ ਬ੍ਰਹਮ ਅਵਸਥਾ ਹੁੰਦੀ ਹੈ ਜਿੱਥੇ ਸਾਡਾ ਮਨ ਬ੍ਰਹਮ ਰੂਪ ਹੋ ਜਾਂਦਾ, ਜਿਹਨੂੰ ਕਹਿੰਦੇ ਹਰ ਹਰ ਜਨ ਦੋ ਏਕ ਹੈ, ਬਿਬ ਵਿਚਾਰ ਕਿਛ ਨਾ ਹੈ, ਜਲ ਤੇ ਉਪਜੇ ਤਰੰਗ ਜੋ ਜਲ ਹੀ ਵਿਖੈ ਸਮਾਏ। ਇਸ ਕਰਕੇ ਗੁਜਰਾਤ ਦੇ ਵਿੱਚ ਕਹਿੰਦੇ ਇਹ ਭਾਈ ਭਿਖਾਰੀ ਜੀ ਸੀਗੇ। ਗੁਰਮੁਖ ਭਾਉ ਭਗਤ ਰਹਿ ਰਾਸ। ਕਹਿੰਦੇ ਗੁਰਮੁਖ ਦੀ ਨਿਸ਼ਾਨੀ ਕੀ ਆ? ਭਾਉ ਭਗਤ, ਪ੍ਰੇਮਾ ਭਗਤੀ ਕਰਦੇ ਨੇ। ਭਗਤੀ ਹੁੰਦੀ ਹੋਈ ਪ੍ਰੇਮ ਨਾਲ, ਬੱਧਾ ਚੱਟੀ ਨਹੀਂ ਹੁੰਦੀ। ਦੁਨੀਆ ਬੱਧਾ ਚੱਟੀ ਕਰਦੀ ਹੈ, ਕਈ ਵਾਰ ਬੱਧਾ ਚੱਟੀ ਘੰਟਿਆਂ ਬੱਧੀ ਕਰ ਲਓ, ਮਨ ਹੱਟ ਕੇ ਨਾ ਪਾਇਓ। ਪ੍ਰੇਮ ਨਾਲ ਤੁਸੀਂ ਭਾਵੇਂ ਥੋੜ੍ਹਾ ਜਪਿਆ ਤੁਹਾਡਾ ਥਾਂ ਪੈ ਜਾਣਾ, ਪ੍ਰੇਮ ਨਾਲ ਥੋੜ੍ਹੀ ਕੀਤੀ ਸੇਵਾ ਵੀ ਤੁਹਾਡੀ ਥਾਂ ਪੈ ਜਾਣੀ ਆ, ਬੱਧਾ ਚੱਟੀ ਨਹੀਂ ਕਰਨੀ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵਸ ਜਾਂਦਾ, ਜਿਨ੍ਹਾਂ ਨੂੰ ਗੁਰੂ ਦਾ ਗਿਆਨ ਆ ਜਾਂਦਾ, ਗੁਰੂ ਉਹਨਾਂ ਦੇ ਅੰਦਰ ਪ੍ਰੇਮ ਪੈਦਾ ਕਰਦਾ। ਕਹਿੰਦੇ ਗੁਰਮੁਖ ਭਾਉ ਭਗਤ ਰਹਿ ਰਾਸ, ਉਹ ਫਿਰ ਸੱਚੀ ਪੂੰਜੀ ਇਕੱਠੀ ਕਰਦੇ ਨੇ, ਉਹ ਰਾਸ ਇਕੱਠੀ ਕਰਦੇ ਨੇ। ਰਹਿ ਰਾਸ ਦਾ ਭਾਵ ਹੁੰਦਾ ਉਹ ਪੂੰਜੀ ਜਿਹੜੀ ਸਾਡੇ ਨਾਲ ਜਾਂਦੀ ਹੈ। ਹੁਣ ਆਪਾਂ ਦੇਖੋ ਦੁਨੀਆਂ 'ਚ ਕਿਹੜੀ ਚੀਜ਼ ਆਪਣੇ ਨਾਲ ਜਾਂਦੀ ਹੈ? ਇਸ ਦੁਨੀਆਂ ਦੇ ਵਿੱਚ ਅੱਜ ਤੱਕ ਕੋਈ ਵੀ ਕੋਈ ਵਸਤੂ ਨਾਲ ਨਹੀਂ ਲੈ ਕੇ ਗਿਆ, ਇੱਕੋ ਚੀਜ਼ ਸਾਡੇ ਨਾਲ ਆਈ ਹੈ ਜਿਹੜੀ ਅਸੀਂ ਲੈਣ ਆਏ ਹਾਂ, ਜਿਹੜਾ ਕਿ ਗੁਰਬਾਣੀ 'ਚ ਕਹਿੰਦੇ ਨੇ ਜਿਸ ਵੱਖਰ ਕੋ ਲੈਣ ਤੋਂ ਆਇਆ ਰਾਮ ਨਾਮ। ਰਾਮ ਨਾਮ ਦਾ ਹੀ ਭੇਤ ਆ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਬਸ ਰਾਮ ਨਾਮ ਨੂੰ ਬੁੱਝਣਾ, ਅਕਲੀ ਪੜ੍ਹ ਕੇ ਬੁੱਝੀਏ। ਰਾਮ ਨਾਮ ਸੰਤਨ ਘਰ ਪਾਇਆ, ਉਹ ਸੰਤ ਜਨ ਜਿਨ੍ਹਾਂ ਨੇ ਘਰ ਦੇ ਵਿੱਚ ਗਏ, ਜਿਨ੍ਹਾਂ ਦਾ ਵਾਸਾ ਘਰ ਦੇ ਵਿੱਚ ਹੋਇਆ, ਉਹਨਾਂ ਗੁਰਮੁਖਾਂ ਨੇ ਗੁਰੂ ਦੇ ਰਾਹੀਂ ਇਹ ਪੂੰਜੀ ਇਕੱਠੀ ਕੀਤੀ, ਉਹਨਾਂ ਨੇ ਇਹ ਰਹਿ ਰਾਸ ਕੀਤੀ। ਕਹਿੰਦੇ ਉਹਨਾਂ ਨੇ ਫਿਰ ਪ੍ਰੇਮਾ ਭਗਤੀ ਕੀਤੀ, ਉਹਨਾਂ ਨੂੰ ਗੁਰਮੁਖ ਕਹਿੰਦੇ ਨੇ ਗੁਰਬਾਣੀ 'ਚ। ਆਪਾਂ ਵੀ ਫਿਰ ਆਪਾਂ ਹੁਣ ਗੁਰੂ ਵਾਲੇ ਬਣ ਕੇ, ਗੁਰਸਿੱਖ ਬਣ ਕੇ, ਆਪਾਂ ਵੀ ਇਹ ਪ੍ਰੇਮਾ ਭਗਤੀ ਕਰਨੀ ਹੁੰਦੀ ਆ, ਪ੍ਰੇਮ ਦੇ ਵਿੱਚ ਉਸ ਮਾਲਕ ਦੇ ਗੁਣ ਗਾਉਣੇ ਹੁੰਦੇ ਨੇ। ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੇ ਤਾਂ ਸਪਸ਼ਟ ਕਹਿ ਦਿੱਤਾ, ਕਹਿੰਦੇ ਕੋਈ ਵੀ ਪ੍ਰੇਮ ਨਾਲ ਉਸ ਵਾਹਿਗੁਰੂ ਜੀ ਨੂੰ ਜਪ ਲਓ ਗੁਰੂ ਦੇ ਰਾਹੀਂ, ਕਹਿੰਦੇ ਉਹਦਾ ਮਿਲਾਪ 100% ਹੋਊਗਾ ਹੀ ਹੋਊਗਾ। ਸੱਚ ਕਹੂੰ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਗੁਰੂ ਦੀ ਸੰਗਤ 'ਚ ਆ ਕੇ ਪੈਦਾ ਹੁੰਦਾ, ਹੋਰ ਕਿਤੇ ਦੁਨੀਆਂ ਦੇ ਵਿੱਚ ਪ੍ਰੇਮ ਨਹੀਂ ਪੈਦਾ ਹੁੰਦਾ। ਇਸ ਕਰਕੇ ਸਤ ਸੰਗਤ ਦੀ ਬੜੀ ਵੱਡੀ ਮਹਾਨਤਾ ਹੈ। ਸਤਿਗੁਰ ਨੇ ਕਿਰਪਾ ਕੀਤੀ, ਆਪਾਂ ਰਲ ਮਿਲ ਕੇ ਉਹਨਾਂ ਗੁਰਸਿੱਖਾਂ ਦੀ ਵਡਿਆਈ ਕਰ ਰਹੇ ਸੀਗੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ। ਗੁਰਬਾਣੀ ਅਗਾਧ ਬੋਧ ਹੈ, ਵਿਚਾਰਾਂ ਅਗਾਧ ਬੋਧ ਨੇ। ਕਈ ਵਾਰ ਬੋਲਦਿਆਂ ਕੋਈ ਸ਼ਬਦ ਅੱਗੇ ਪਿੱਛੇ ਬੋਲਿਆ ਜਾਂਦਾ, ਸੰਗਤ ਤੇ ਗੁਰੂ ਬਖਸ਼ਣਹਾਰ ਹੈ, ਬਖਸ਼ ਦੇਣਾ ਜੀ। ਆਓ ਅਗਲਾ ਪ੍ਰੋਗਰਾਮ ਗੁਰਮੁਖਾਂ ਪਾਸੋਂ ਸਰਵਣ ਕਰੀਏ। ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਗੁਰਮੁਖ ਜਨ ਆਪਾਂ ਨੂੰ ਅੰਮ੍ਰਿਤਮਈ ਕੀਰਤਨ ਨਾਲ ਜੋੜਨਗੇ। ਮਹਾਰਾਜ ਕਿਰਪਾ ਕਰਨ ਆਪਣੇ ਹਿਰਦਿਆਂ 'ਚ ਵੱਸ ਜਾਵੇ ਗੁਰਬਾਣੀ ਅਤੇ ਇਹ ਜੀਵ ਸਫਲ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹੁਣਾਂ ਦਾ, ਜੋ ਚੱਲ ਰਹੀ ਲੜੀਵਾਰ ਕਥਾ ਵਿਚਾਰ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਅਤੇ ਗੁਰੂ ਦਾ ਜਸ ਆਪ ਸੰਗਤਾਂ ਨਾਲ ਸਾਂਝਾ ਕਰਦੇ ਰਹਿਣ, ਗੁਰੂ ਦੀਆਂ ਖੁਸ਼ੀਆਂ ਲੈਂਦੇ ਰਹਿਣ। ਹੁਣ ਸਮਾਂ ਹੋ ਗਿਆ ਹੈ ਕੀਰਤਨ ਦਾ, ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ। ਭਾਈ ਸਾਹਿਬ ਜੀ, ਪਿਛਲੇ ਦਿਨਾਂ ਤੋਂ ਜੋ ਆਪਾਂ ਵਿਸ਼ੇਸ਼ ਤੌਰ 'ਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਕੀਰਤਨ ਸਮਾਗਮ ਦਾ ਆਰੰਭ ਕੀਤਾ ਸੀ, ਉਸ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਨ। ਭਾਈ ਸਾਹਿਬ ਜੀ ਕੱਲ੍ਹ ਤੱਕ ਇਸੇ ਤਰ੍ਹਾਂ ਇਸੇ ਸਮੇਂ ਦੌਰਾਨ ਹਾਜ਼ਰੀਆਂ ਭਰਨਗੇ, ਸੋ ਆਪ ਨੂੰ ਬੇਨਤੀ ਹੈ ਕੱਲ੍ਹ ਵੀ ਆਪਣੀਆਂ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਅਤੇ ਲਾਹੇ ਲੈਣੇ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੋ ਦਿਨਾਂ ਦੇ ਵਾਸਤੇ ਆਪਣੇ ਪਾਸ ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਪਹੁੰਚ ਰਹੇ ਹਨ, ਜੋ ਕਿ 10 ਅਤੇ 11 ਸਤੰਬਰ ਨੂੰ ਸ਼ਾਮ ਦੇ ਸਮੇਂ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਕਥਾ ਵਿਚਾਰਾਂ ਦੀ ਸਾਂਝ ਕਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪ ਜੀ ਨੇ ਜ਼ਰੂਰ ਆਉਣਾ ਅਤੇ ਹਾਜ਼ਰੀਆਂ ਭਰਨੀਆਂ। ਸੋ ਆਓ ਭਾਈ ਸਾਹਿਬ ਜੀ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰਾਂ ਦੀ ਪਾਵਨ ਬਾਣੀ ਅਗਾਧ ਬੋਧ ਹੈ, ਅਨੰਤ ਭੁੱਲਾਂ ਹੋਈਆਂ ਖਿਮਾ ਬਖਸ਼ਣਾ। ਕੱਲ੍ਹ ਦਾ ਦਿਨ ਇੱਕ ਹੋਰ ਹੈ, ਇਸੇ ਤਰ੍ਹਾਂ ਵੱਧ ਚੜ੍ਹ ਕੇ ਹਾਜ਼ਰੀਆਂ ਭਰਨਾ। ਅਗਲਾ ਪ੍ਰੋਗਰਾਮ ਪਿਆਰ ਨਾਲ ਸਰਵਣ ਕਰੋ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਦੇ ਰਸ ਪਿੰਨੇ ਕੀਰਤਨ ਸ਼ਰਵਣ ਕਰਵਾ ਰਹੇ ਸੰਗਤੀ ਸਤਿਕਾਰਯੋਗ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਜੋ ਕਿ ਪਿਛਲੇ ਦਿਨਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਤੌਰ 'ਤੇ ਹਾਜ਼ਰੀਆਂ ਭਰ ਰਹੇ ਹਨ। ਭਾਈ ਸਾਹਿਬ ਜੀ ਨੇ ਜਿਸ ਤਰ੍ਹਾਂ ਦੱਸਿਆ ਕਿ ਕੱਲ੍ਹ ਵੀ ਭਾਈ ਸਾਹਿਬ ਜੀ ਹੁਣਾਂ ਵੱਲੋਂ ਸ਼ਾਮ ਦੇ ਦੀਵਾਨਾਂ ਵਿੱਚ ਇਸੇ ਸਮੇਂ ਦੌਰਾਨ ਹਾਜ਼ਰੀ ਭਰੀ ਜਾਵੇਗੀ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਅਤੇ ਲਾਹੇ ਲੈਣੇ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ, ਜਿਨ੍ਹਾਂ ਨੇ ਆਪਣੇ ਬਿਜੀ ਸਕੇਜੂਅਲ ਦੇ ਵਿੱਚੋਂ 4-5 ਦਿਨਾਂ ਦੇ ਵਾਸਤੇ ਜੋ ਗੁਰਦੁਆਰਾ ਸਾਹਿਬ ਵਿਖੇ ਸਮਾਂ ਕੱਢਿਆ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ। ਗੁਰਮੁਖ ਪਿਆਰੇ, ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਆਪਣੇ ਪਾਸ ਆ ਰਹੇ ਹਨ, ਜੋ ਕਿ 2 ਦਿਨਾਂ ਦੇ ਵਾਸਤੇ ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਸਾਹਿਬ ਸੁੱਖ ਸਾਗਰ ਵਿਖੇ ਹਾਜ਼ਰੀਆਂ ਭਰਨਗੇ। 10 ਅਤੇ 11 ਸਤੰਬਰ ਨੂੰ ਸ਼ਾਮ ਦੇ ਸਮੇਂ 7:15 ਤੋਂ ਲੈ ਕੇ 8:30 ਤੱਕ ਭਾਈ ਸਾਹਿਬ ਜੀ ਹਾਜ਼ਰੀ ਭਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਉਹਨਾਂ ਦਿਨਾਂ ਦੌਰਾਨ ਵੀ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ। ਸੋ ਹੁਣ ਪੰਥ ਦਾ ਸਤਿਕਾਰ ਅਤੇ ਢਾਡੀ ਜਥਾ ਭਾਈ ਰਿਛਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦੇ ਢਾਡੀ ਜਥੇ ਵੱਲੋਂ ਹਾਜ਼ਰੀ ਭਰੀ ਜਾਵੇਗੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਿਗੁਰਾਂ ਦੀ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ, ਬੜਭਾਗੇ ਹੋ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਉਸ ਪਰਮਾਤਮਾ ਦੀ ਸਿਫਤ ਸਲਾਹ ਨੂੰ ਸੁਣਨਾ, ਉਸ ਦਾਤੇ ਦੀ ਵਡਿਆਈ ਨੂੰ ਕਰਨਾ। ਸਤਿਗੁਰੂ ਮਹਾਰਾਜ ਆਖਦੇ ਨੇ, ਜਿਹੜੇ ਗੁਰੂ ਕੇ ਪਿਆਰੇ ਸਰਵਣ ਕਰਦੇ ਨੇ ਅਤੇ ਮੁੱਖ ਤੋਂ ਗੁਰੂ ਕੇ ਪਿਆਰੇ ਉਸ ਦੀ ਉਸਤਤ ਕੀਰਤੀ ਨੂੰ ਗਾਉਂਦੇ ਨੇ, ਉਹਨਾਂ ਦੇ ਨੇੜੇ ਦੁੱਖ ਨਹੀਂ ਆ ਸਕਦੇ। ਆਪਾਂ ਹਰ ਰੋਜ਼ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੀ, ਉਹਨਾਂ ਪਾਸੋਂ ਇਲਾਹੀ ਬਾਣੀ ਧੁਰਕੀ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰਦੇ ਹਾਂ। ਗੁਰੂ ਮਹਾਰਾਜ ਨੇ ਕਿਰਪਾ ਬਖਸ਼ਿਸ਼ ਕੀਤੀ ਹੈ। ਆਓ, ਜਿੰਨਾ ਸਮਾਂ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਹਾਂ, ਫਤਿਹ ਪ੍ਰਵਾਨ ਕਰੋ। ਕੋਈ ਵੀ ਰਸਨਾ ਬਾਂਝੀ ਨਾ ਜਾਵੇ, ਆਖੋ ਵੱਜ ਵੱਜ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਆ ਰਹੇ ਨੇ। ਇਸ ਗੁਰੂ ਨਾਨਕ ਦੇ ਦਰ ਦਾ ਜਿਹੜਾ ਮੈਸੇਜ ਜੀ ਮਨੁੱਖਤਾ ਨੂੰ, ਪੂਰੀ ਮਨੁੱਖਤਾ ਨੂੰ, ਉਹ ਮੈਸੇਜ ਇਹੀ ਹੈ, ਏਕ ਪਿਤਾ ਏਕ ਸਕੇ ਹਮ ਵਾਰ, ਤੂੰ ਮੇਰਾ ਗੁਰਹਾਈ। ਆਪਾਂ ਇੱਕੋ ਬਾਪ ਦੀ ਔਲਾਦ ਹਾਂ, ਫਿਰ ਝਗੜੇ ਝੇੜੇ ਈਰਖਾ ਸਾੜਾ ਨਫ਼ਰਤ ਕਿਉਂ। ਅੱਜ ਮਨੁੱਖ ਆ ਜਿਹੜਾ ਬੰਦਾ ਏ, ਉਹਨਾਂ ਆਪਦੇ ਦੁੱਖਾਂ ਤੋਂ ਦੁਖੀ ਨਹੀਂ ਜਿੰਨਾ ਦੂਸਰੇ ਦੇ ਸੁੱਖਾਂ ਤੋਂ ਦੁਖੀ ਹੋ ਰਿਹਾ। ਇਹ ਤੋਂ ਦੂਜੇ ਦੇ ਸੁੱਖ ਵੇਖੀ ਨਹੀਂ ਜਾ ਰਹੇ, ਇਹਦੇ ਅੰਦਰ ਸਾੜਾ ਪੈਦਾ ਹੋ ਜਾਂਦਾ ਏ, ਇਹਦੇ ਅੰਦਰ ਈਰਖਾ ਪੈਦਾ ਹੋ ਜਾਂਦੀ ਹੈ। ਫਿਰ ਸਤਿਗੁਰੂ ਮਹਾਰਾਜ ਕਹਿੰਦੇ, ਇਸ ਸਾੜੇ ਨੂੰ, ਇਸ ਈਰਖਾ ਨੂੰ ਕਿਸੇ ਡਾਕਟਰ ਪਾਸ ਜਾਵੇਗਾ, ਕੋਈ ਉਹਦੇ ਕੋਲ ਮੈਡੀਸਨ ਨਹੀਂ। ਇੱਕੋ ਹੀ ਡਾਕਟਰ ਹੈ ਅਤੇ ਇੱਕੋ ਹੀ ਉਹਦਾ ਹੱਟ ਹੈ ਗੁਰੂ ਨਾਨਕ ਦਾ, ਜਿੱਥੇ ਆਏਗਾ ਅਤੇ ਜਿੱਥੇ ਵੈਦ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਇਹਨਾਂ ਪਾਸ ਇਹ ਇਲਾਜ ਹੈ ਸਾੜੇ ਦਾ, ਜਲਣ ਦਾ, ਈਰਖਾ ਦਾ, ਜਿਹੜਾ ਇੱਕ ਦੂਜੇ ਪ੍ਰਤੀ ਆਪਾਂ ਆਪਦੇ ਅੰਦਰ ਪੈਦਾ ਕਰ ਲੈਂਦੇ ਹਾਂ। ਉਹ ਇਸ ਦਰਬਾਰ ਦੇ ਵਿੱਚ ਆ ਕੇ ਜਦੋਂ ਤੂੰ ਹਾਜ਼ਰੀ ਭਰੇਗਾ, ਸਤ ਸੰਗਤ ਦੇ ਵਿੱਚ ਆ ਕੇ ਜਦੋਂ ਤੂੰ ਮਨ ਬਿਰਤੀ ਇਕਾਗਰ ਕਰਕੇ ਚੌਂਕੜਾ ਮਾਰ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਨੂੰ ਸੁਣੇਗਾ, ਉਦੋਂ ਖਤਮ ਹੋ ਗਈ। ਅਤੇ ਸਤਿਗੁਰੂ ਮਹਾਰਾਜ ਜੀ ਦਾ ਮੈਸੇਜ ਇਹ ਹੈ, ਇਹ ਪਿਆਰਿਆ ਈਰਖਾ ਨੂੰ ਛੱਡ, ਕਾਮ ਕ੍ਰੋਧ ਨੂੰ ਛੱਡ, ਇਹ ਨਫ਼ਰਤ ਨੂੰ ਛੱਡ ਦੇ ਅਤੇ ਪਿਆਰ ਪੈਦਾ ਕਰ, ਇੱਕ ਦੂਜੇ ਨੂੰ ਪਿਆਰ ਸਦਾ ਕਰ ਬੰਦੇ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਚਨ ਸੁਹਾਗਾ ਟਾਣ। ਇਹ ਗਾਲ ਦਿੰਦੇ ਨੇ ਬੰਦੇ ਦੇ ਸਰੀਰ ਨੂੰ, ਇਉਂ ਗਾਲਦੇ ਨੇ। ਮਹਾਰਾਜ ਕਹਿੰਦੇ, ਜਿਵੇਂ ਸੋਨੇ ਦੇ ਉੱਤੇ ਤੇਜ਼ ਤੋਂ ਤੇਜ਼ ਤੇਜ਼ਾਬ ਦਾ ਅਸਰ ਨਹੀਂ, ਪਰ ਸੁਹਾਗਾ ਐਸਾ ਹੀ ਉਹ ਸੋਨੇ ਨੂੰ ਵੀ ਗਾਲ ਦਿੰਦਾ, ਇਉਂ ਤੇਰੀ ਜ਼ਿੰਦਗੀ ਨੂੰ ਗਾਲ ਦੇਣਗੇ। ਧੰਨ ਗੁਰੂ ਨਾਨਕ ਦਾ ਦਰ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਇਹੀ ਹੈ ਇੱਕ ਦੂਜੇ ਨੂੰ ਪ੍ਰੇਮ ਸਦਾ ਕਰ ਬੰਦੇ ਆ, ਜੋ ਅੱਜ ਡਾਢੀ ਲੋੜ ਹੈ ਸਾਡੀ ਕੌਮ ਨੂੰ ਵੀ, ਸਾਡੇ ਜਥੇਦਾਰਾਂ ਨੂੰ ਵੀ। ਆਓ ਈਰਖਾ ਸਾੜਾ ਛੱਡ ਕੇ ਗੁਰੂ ਦਾ ਉਪਦੇਸ਼ ਆਪਦੇ ਹਿਰਦੇ ਵਿੱਚ ਵਸਾਈਏ। ਬਿਮਾਰ ਦਾ ਢਾਡੀ ਜੱਥਾ ਮੇਰੇ ਸਾਥੀ ਹਰਪ੍ਰੀਤ ਸਿੰਘ, ਜਗਸੀਰ ਸਿੰਘ ਅਤੇ ਸਰੰਗੀ ਮਾਸਟਰ ਦਲਜੀਤ ਸਿੰਘ ਕੌਂਕੀ ਗਾ ਕੇ

ਅੱਜ ਦੇ ਸਮੇਂ ਅੰਦਰ ਜਦੋਂ ਹਰ ਪਾਸੇ ਨਫ਼ਰਤ ਤੇ ਈਰਖਾ ਦਾ ਬੋਲਬਾਲਾ ਹੋਵੇ, ਗੁਰੂ ਮਹਾਰਾਜ ਜੀ ਦੇ ਸ਼ਬਦ, ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਜਦੋਂ ਸਾਡੇ ਹਿਰਦੇ ਵਿੱਚ ਵੱਸਦੀ ਏ, ਗੁਰੂ ਕੇ ਪਿਆਰਿਓ ਇਨਸਾਨੀਅਤ ਜਿਉਂਦਾ ਹੁੰਦੀ ਏ। ਆਓ ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਹੋਣ ਜੋ ਗੁਰੂ ਦਰਬਾਰ ਦੇ ਵਿੱਚ ਆ ਕੇ ਹਾਜ਼ਰੀ ਭਰਦੇ ਨੇ। ਦਾਤਾ ਚੜ੍ਹਦੀ ਕਲਾ ਦੀ ਅਮੀਰੀ ਤੁਹਾਡੀ ਝੋਲੀ ਦੇ ਵਿੱਚ ਪਾਵੇ, ਕੌਮ ਦੇ ਵਿੱਚ ਏਕਾ ਪਿਆਰ ਇਤਫਾਕ ਪੈਦਾ ਕਰੇ ਜੀ। ਆਓ ਬੜੇ ਪਿਆਰ ਦੇ ਨਾਲ ਅਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਹੋਵੇਗੀ, ਰਲ ਮਿਲ ਕੇ ਅਨੰਦ ਸਾਹਿਬ ਦਾ ਪਾਠ ਕਰੀਏ, ਅਰਦਾਸ ਬੇਨਤੀ ਦੇ ਵਿੱਚ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ओंकार सतगुर प्रसाद आनंद पिया मेरी।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰੰਗਦ ਗੁਰਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੋਏ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਰਹਿਮਨ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਸਿੰਘਾਂ ਹਾਜ਼ਰੀ ਭਰਦੇ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਗਾਇਨ ਕੀਤੇ ਹਨ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮੱਤ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰੋ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।

quando eu

ਗੁਰ ਸਾਖੀ

संसार

सरदा मन की पूरे।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਵਰਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁੱਖ ਆਸਣ ਦੀ ਸੇਵਾ ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਅੱਗੋਂ ਤੋਂ ਸਮੱਤ ਬਖਸ਼ਣੀ ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ ਸਤਿਗੁਰੂ ਰਹਿਣ ਆਈਏ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ ਆਪ ਜੀ ਦੇ ਸੁੱਖ ਆਸਣ ਤਿਆਰ ਹਨ ਕਿਰਪਾ ਕਰੋ ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੀ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ ਸਹੀ ਗੁਰਮੁਖ ਪਿਆਰੇ ਮੇਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ

ਸੁਖ ਪਾਏ ਜੁਗ ਚਾਰ ਮਹੱਲਾ ਤੀਜਾ ਕਿਆ ਗੱਭਰੂ ਕਿਆ ਬਿਰਦ ਹੈ ਮਨ ਮੁਖ ਤ੍ਰਿਸ਼ਨਾ ਭੁੱਖ ਨ ਜਾਏ।

ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦਾ ਅਤੇ ਸਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵਲਾਏ ਨਾਮ ਨਿਧੀ, 18 ਸਿੱਧੀ ਪਿੱਛੇ ਲੱਗੀਆਂ ਫਿਰਹਿ, ਜੋ ਹਰ ਹਿਰਦੈ ਸਦਾ ਵਸਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਸਾਹਿਬ ਜੀਓ, ਜਪ ਜੀ ਸਾਹਿਬ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਸੋਚਾ ਸੋਚ ਰਹੋ ਬਈ ਜੇ ਸੋਚੀ ਲੱਖ ਵਾਰ,

ਕੀਰਤਨ ਚੱਲਾ ਨਾਲ ਕਿਵਸ ਚਿਆਰਾ ਹੋਈਆ ਕਪੂੜਾ ਤੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨ ਕਿਹਾ ਜਾਈ ਹੁਕਮੀ ਹੋਮਨ ਜੀਆ ਹੁਕਮ ਮਿਲਾ ਵਡਿਆਈ ਹੁਕਮੀ ਉਤਮ ਨੀਚਾ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇਹ ਹੁਕਮੀ ਸਦਾ ਪਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੁੰਮੈ ਕਹਿ ਨਾ ਕੋਈ ਗਾਵੈ ਕੂ ਤਾਣ ਹੋਵੈ ਕਿਸੈ ਤਾਣ ਗਾਵੈ ਕੂ ਦਾ ਜਣੇ ਨਿਸ਼ਾਨ

ਕਾਥ ਕਾਥ ਕਥੀ ਕੋਟੀ ਗੁਰ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੁੰਦਰ ਖਾਹੀ ਖਾਹੇ ਹੁਕਮੀ ਹੁਕਮ ਚਲਾਹੇ ਰਾਹੁ ਨਾਨਕ ਵੀ ਸਹਿਵੇ ਪ੍ਰਭਾਉ।

ਸਵੇ ਆਪੇ ਸੱਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆ ਨਿਰੰਜਨ ਸੋਏ ਜਿਨਸੇ ਵਿਆਸਨ ਪਾਇਆ ਮਾਨ ਗਾਵੀਆ ਗੁਣੀ ਨਿਦਾਨ ਗਾਵੀਆ ਸੁਣੀਆ ਮਨਰਖੀਆ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰੀ ਸਰ ਗੁਰ ਗੋਰਖ ਮਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇ ਬਜਾਈ ਸਭਨਾ ਦੀਆਂ ਕਾਇਕ ਦਾਤਾ ਸੂ ਮੈਂ ਮਿਸਰ ਨਾ ਜਾਈ ਤੀਰਥ ਨਾਵਾ ਜੀ ਤੁਸ ਬਾਵਾ ਮਨ ਪਾਣੀ ਕੇ ਨਾਏ ਕਰੀ ਜੇਤੀ ਸਰਠ ਪਾਈ ਵੇਖਾ ਮਿਰ ਕਰਮਾ ਕੇ ਮਿਲਾ ਲਈ ਬਾਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਕਦੇ ਬਜਾਈ ਸਭਨਾ ਨੀਆ ਕਾਇਕ ਦਾਤਾ ਸੂ ਮੈਂ ਮਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਵੇ ਨਵਾਂ ਖਨਾਵੇ ਜਾਣੀਐ ਨਾ ਚਲਾ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਦਨ ਮੁੱਛਾ ਕੇ ਕੀਟਾ ਅੰਦਰ ਕੀਟਾ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤੇ ਹਾ ਕੋਈ ਨਾ ਸੁਝਾਈ ਜੇ ਤੁਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਧਰਤ ਵਲੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਏ ਨਾ ਸਕਾ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਹ ਪਾਪ ਕਾ ਨਾ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਚਲਾਣ ਮੰਦ ਸੁਣਿਆ ਜੋਗ ਜੁਗਤ ਤਨ ਬੇਦ ਸੁਣਿਆ ਸਾਸ ਮ੍ਰਿਤ ਵੇਦ

ਸੁਣਿਆ ਬੜ ਬੜ ਪਾਵੈ ਮਾਨ, ਸੁਣਿਆ ਲਾਗੀ ਸਹਿ ਧਿਆਨ, ਨਾਨਕ ਭਗਤਾਂ ਸਦਾ ਵਿਕਾਸ, ਸੁਣਿਆ ਦੂ ਪਾਪ ਕਾ ਨਾਸ਼।

ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾਬਾ ਕਰਨ ਵਿਚਾਰੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੈ ਸਤ ਹੋਵੈ ਮਨ ਬੁੱਧ ਮੰਨੈ ਸਗਲ ਪਵਨ ਕੀ ਸੁਧ ਮੰਨੈ ਮੈਂ ਝੂਠਾ ਨਾ ਖਾਈ ਮੰਨੈ ਨਿਮਕਾ ਸਾਸਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੈ ਮਾਰਗ ਠਾਕਨ ਪਾਏ ਮੰਨੈ ਪਸੋ ਪ੍ਰਗਟ ਜਾਏ ਮੰਨੈ ਮਗ ਨਾ ਚੱਲਾ ਪੰਥ ਮੰਨੈ ਧਰਮ ਸੇ ਤੀਸਰ ਮੰਨਦੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੈ ਪਾਵੈ ਮੂਰਤ ਵਾਰ ਮੰਨੈ ਪਰਵਾਰੇ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਪਵੈ ਨਾ ਵੇਖੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ

ਧੌਲ ਧਰਮ ਦਇਆ ਕਾਬੂਤਾ ਸੰਦੋ ਥਾਵਰ ਕਿਆ ਜਨ ਸੂਤ ਜੇ ਕੋ ਬੁਝੇ ਹੋਆ ਸਚਿਆ ਧਵਲੈ ਉਮਰ ਕੇਤਾ ਭਾ ਧਰਤੀ ਹੋਰ ਪਰੈ ਹੋਰ ਦਿੱਤੇ ਭਾ ਤਰੈ ਕਮਜ਼ੋਰ ਜੀਆ ਜਾਤ ਰੰਗਾਂ ਕੇ ਨਾਮ ਸਮਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣ ਗੋਏ ਲੇਖਾ ਲਿਖਿਆ ਕੀਤਾ ਹੋਏ ਕੇਤਾ ਤਾਣ ਸਵਾਲਿਓ ਰੂਪ ਕੇਤੀ ਦਾ ਜਣੇ ਗੁਣਗੂਦ ਕੀਤਾ ਪਸਾਓ ਏਕੂਕਾ ਵਾਓ ਦਸਤੇ ਹੂਏ ਲਦਰੀਆਓ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਾਵਾਂ ਇੱਕ ਵਾਰ ਜੋ ਤੁਰ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਪਾਓ ਸੰਖ ਪੂਜਾ ਸੰਤ ਪਸਾਓ ਸੰਘ ਗ੍ਰੰਥ ਮੁਖ ਵੇਦ ਪਾਰ ਸੰਘ ਜੋ ਮਨ ਰਹੇ ਉਦਾਸ ਅਸੰਖ ਭਗਤ ਗੁਰ ਗਿਆਨ ਵਿਚਾਰ ਸੰਘ ਸਦੀਆ ਸੰਗ ਦਾਤਾਰ ਅਸੰਘ ਸੂਰ

ਆਕਾਰ ਅਸੰਖ ਮੂਰਖ ਅੰਧ ਘੂਰ ਸੰਘ ਚੂਰ ਰਾਮ ਖੂਰ ਸੰਘੇ ਅਮਰ ਕਰ ਜਾਹੀ ਜੂਰ ਸੰਘਾਲ ਵੜ ਹਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਘ ਕੂੜੇ ਆਰ ਕੂੜੇ ਫਿਰਾਹੀ ਸੰਘ ਮਲੇਸ਼ ਮਨ ਪੱਕ ਖਾਹੇ ਅਸੰਖ ਨਿੰਦਕ ਸਿਰ ਕਰ ਹੈ ਭਾਰ ਨਾਨਕ ਨੀਚ ਗਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਰ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਭ ਅਗਮ ਅਗਮ ਅਸੰਖ ਲੋਭਾ ਅਸੰਖ ਹੈ ਸਰਬਾਰ ਹੋਏ ਅਖਰੀ ਨਾਮ ਕਰੀ ਸਲਾਹ ਅਖਰੀ ਗਾਨ ਗੀਤ ਗੁਣ ਗਾਏ ਅਖਰੀ ਲਿਖਣ ਬੋਲਣ ਮਾਣ ਅੱਖਰਾਂ ਸਤ ਸੰਜੋ ਵਖਾਣ

ਦਾ ਭਾਉ ਅੰਦਰ ਗਾਦੀ ਥਮਲ ਲਾਉ ਸਭ ਗੁਣ ਤੇਰੇ ਮਹਿਲਾ ਹੀ ਹੋਏ ਮੰਗੀ ਤੇ ਪੁੱਤਨ ਹੋਏ ਸੋ ਵਾਸਤੇ ਆਸ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਣ ਸੋ ਵੇਲਾ ਬਖਤਾ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰੁਤੀ ਮਾਹੁ ਕਮਣ ਜਿਤ ਹੋਆ ਆਕਾਰ ਬੇਰ ਨਾ ਪਾਈਆ ਪੰਡਤੀ ਜੇ ਹੋਵੈ ਲੇਹ ਪੁਰਾਣ ਵਕਤਨ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਨ ਥਿਤ ਵਾਰ ਨ ਜੋਗੀ ਜਾਣੈ ਰੁਤ ਮਾਉ ਨਾ ਕੋਈ ਜਾਂ ਗਰਦਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਗੁਸਾਲਾ ਹੀ ਕਿਉਂ ਮਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹੇ ਵੱਡੀ ਨਾਈ ਗੀਤਾ ਜਾਕਾ ਹੋਵੈ ਨਾਨਕ ਜੀ ਕੂ ਆਪਾਂ ਜਾਣੇ ਅੱਗੇ ਗਿਆਨ ਸੁਹੈ ਪਾਤਾਲ ਪਾਤਾਲ ਲੱਖ ਆਗਾਸ ਆਗਾਸ ਓੜ ਕੇ ਓੜ ਕਾਲ ਥੱਕੇ ਵੇਦ ਕਹਿਣ ਕਵਾ ਸੱਸ ਅਠਾਰਾਂ ਕਹਿਣ ਕਦੀ ਬਾ ਸਰੂਪ ਦਾ ਲਿਖਾ ਹੋਈ ਤਾਂ ਲਿਖੀ ਆਇਆ ਲਿਖਿਆ ਹੋਈ ਵਿਨਾਸ਼ ਨਾਨਕ ਵੱਡਾ ਆਖੀਆ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਏਤੀ ਸੁਰਤਨ ਪਾਈਆ ਨਦੀਆਂ ਤੈ ਵਾਹਾ ਪਵੈ ਸਮੁੰਦਰ ਜਾਣੀਆ ਸਮੁੰਦ ਸਾ ਸੁਲਤਾਨ ਗਿਰਾ ਸੇਤੀ ਮਾਲ ਤਨ ਕੀੜੀ ਤਰਲਾ ਹੋਮਨੀ ਜੇ ਤੇ ਸਮਨ ਹੋ ਨਾ ਵਿਸਰਾ ਅੰਦਰ ਸਿਵਤੀ ਕਹਿਣ ਅੰਦੇ ਅੰਦਰ ਕਰਨਾ ਦੇ ਨਿਅੰਦਾ ਅੰਦਰ ਵੇਖਣ ਸੁਰਨ ਅੰਦੇ ਅੰਦਰ ਜਾਪੈ ਕੈ ਮਨ ਮੰਨ ਦੇ ਅੰਦਰ ਜਾਪੈ ਕੀਤਾ ਆਖਾਰ ਅੰਦਰ ਜਾਪੈ ਪਾਰਾਵਾਰ ਅੰਧਕਾ ਕੇਤੇ ਮਿਰਲਾਹੇ ਤਾਂ ਕਈ ਅੰਦਰ ਪਾਏ ਜਾਏ ਇਹੋ ਅੰਦਰ ਜਾਣੈ ਗੋਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਹੀ ਉੱਚਾ ਥਾ ਉੱਚੇ ਉਮਰੀ ਉੱਚਾ ਨਾ ਹੋਵੇ ਬੜੀ ਉੱਚਾ ਹੋਵੇ ਕੋਵੇ ਤੇ ਸੁੱਚਾ ਕੌਣ ਜਾਣੈ ਸੋਏ ਜੇ ਬਣਿਆ ਜਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲਾਂ ਨਾ ਮਾਏ ਕਿਤੇ ਮੰਗਾ ਜੋਦਾ ਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਾ ਤੁੱਟੈ ਵਿਕਾਰ ਕਿਤੇ ਲੈ ਲੈ ਮੁਕਰ ਪਾਹੀ ਕਿਤੇ ਮੂਰਖਾਹੀ ਖਾਹੇ ਕੇਤਿਆ ਦੁਖ ਭੂ ਸਰਮਾਰੇ ਪੇਦਾ ਦਰੀ ਦਾ ਤਾਰ ਬੰਦ ਗਲਾਸੀ ਪਾਣੇ ਹੋਏ ਹੋ ਰਿਹਾ ਫਿਰ ਸਕਾ ਕੋਏ ਜੇ ਕੋ ਖਾਏ ਗਏ ਆਖਣ ਪਾਏ ਉਹ ਜਾਣਾ ਜਿੱਤੀਆਂ ਮੂੰਹ ਖਾਏ ਆਪੇ ਜਾਣਾ ਆਪੇ ਦੇ ਅੱਖ ਸੇ ਪੇ ਗਈ ਗੇ

ਫਰਮਾਇ। ਅਮੁੱਲ ਧਰਮਾ ਮੁੱਲ ਦੀਮਾਨ, ਮੁੱਲਾ ਤੁੱਲਾ ਮੁੱਲ ਪ੍ਰਮਾਣ, ਮੁੱਲ ਬਾਸੀਸਾ ਮੁੱਲ ਨੀਸਾਨ, ਮੁੱਲਾ ਕਰਮਾ ਮੁੱਲ ਪ੍ਰਮਾਣ। ਆ ਮੁੱਲੋ ਮਿਲੇ ਆਖਿਆ ਨਾ ਜਾਈ, ਆਖਾ ਕਰੇ ਨਿਬਲਾਈ, ਆਖੈ ਵੇਦ ਪਾਠ ਪੁਰਾਣ, ਆਖੈ ਪੜੈ ਕਰੈ ਵਿਗਿਆਨ, ਆਖੈ ਬ੍ਰਹਮੈ ਆਖੈ ਇੰਦੇ, ਆਖੈ ਗੁਪੀਤੈ ਗੋਵਿੰਦੇ, ਆਖੈ ਈਸਰੇ ਆਖੈ ਸੇਂਦੇ, ਆਖੈ ਗੀਤੇ ਗੀਤੇ ਬੁੱਧ, ਆਖੈ ਦਾਨਵ ਆਖੈ ਦੇਵ, ਆਖੈ ਸੂਰ ਨਾਰ ਮੁੰਜਨ ਸੇਵ, ਕੀਤੇ ਆਖੈ ਆਖਣ ਬਾਹੀ, ਕੀਤੇ ਕਹਿ ਕਹਿ ਉੱਠ ਜਾਏ, ਤੇ ਕੀਤੇ ਹੋਰ ਕਰੇ

ਸਕਦਾ ਸਰਬ ਸੰਭਾਲੇ। ਵਾਜੇ ਦਾਨ ਅਨੇਕਾ ਸੰਗਾ ਕੀਤੇ ਮਾਵਣ ਹਾਰੇ, ਕੀਤੇ ਰਾਗ ਬਰੀ ਸੋ ਕਹੀਣ ਕੀਤੇ ਗਾਵਣ ਹਾਰੇ। ਗਾਵੈ ਤੁਹਨੋਂ ਪਾਉਣ ਪਾਣੀ ਮੈਂ ਸੁੰਦਰ ਗਾਵੈ ਰਾਜਾ ਤੁਮ ਦੁਆਰੇ। ਗਾ ਬਹਿ ਚੇਤ ਗੁਮਦ ਨੇ ਜਾਣੈ ਨਿਹਲੇ ਧਰਮ ਵਿਚਾਰੇ। ਗਾਵੈ ਈ ਸਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ। ਗਾਵਹਿ ਇੰਦੇ ਦਾਸਨ ਬੈਠੇ ਦੇਵ ਦੇ ਆਂਦਰ ਨਾਲੇ। ਗਾਵੈ

ਮਾਸ਼ਮਾਲੇ ਗਾਮ ਨਰਤਨੇ ਪਾਏ ਧੀਰੇ ਅਰਸਰ ਤੀਰਥ ਨਾਲੇ ਗਾਵੈ ਜੂਨ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵਹਿ ਖਣਮੰਡਲ ਵਰ ਬੰਡਾ ਕਰਕਾ ਰੱਖੇ ਤਾਰੇ ਸਹੀ ਤੂਨੋਂ ਗਾਵੈ ਜੂਦਨ ਬਾਵਨ ਰੱਤੇ ਤੇਰੇ ਪੁੱਤਰ ਸਾਲੇ ਹੋਰ ਕੇਤੇ ਗਾਵਨ ਸੇਮੈ ਚਿੱਤ ਦਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬਾ ਸਾਚਾ ਸਾਚੀ ਨਾਈ ਐ ਪੀ ਹੋਸੀ ਜਾਏ ਨਾ ਜਾਸੀ ਰਚਨਾ ਨਿੰਦ ਰਚਾਈ ਰੰਗੀ ਰੰਗੀ ਭਾਤੀ ਕਾਰ ਕਰ ਜਿਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵਤੇ ਦੀ ਵਡਿਆਈ ਜੋਤ ਬਾਬਾ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿ ਨਿਰਜਾਈ ਬੁੰਦਾ ਸੰਦੋ ਸਰੰਬਾ ਝੋਲੀ ਧਿਆਨ ਕੀ ਕਰਿਆ ਕਰਹਿ ਮਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੁੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ ਤਸੈ ਆਦੇਸ਼

ਇੱਕ ਦੂਜੀ ਭਾ ਲੱਖ ਹੋਹੇ ਲੱਖ ਲਖਮੀਸ ਲਹਲਾ ਗੇੜਾ ਆਖੀਐ ਏਕ ਨਾਮ ਜਗਦੀਸ਼।

ਠੀਸ ਆਖਣ ਜੋਰ ਚਪੈਣਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ

ਬਵਨ ਬਾਣੀ ਅਗਨੀ ਬਾਤਾ ਤੇ ਵੇ ਧਰਤੀ ਥਾਵਰ ਕੀ ਤਨੂ ਸਾਧ ਸਵੇ ਜੀ ਅਜੂਤ ਗੇ ਰੰਗ ਤਿਣਕੇ ਨਾਮਾ।

ਪਾਈ ਨਾਨਕ ਗਿਆ ਜਪ ਜਾਏ ਧਰਮ ਖੰਡ ਕਾਏ ਉਹ ਧਰਮ ਗਿਆਨ ਖੰਡ ਕਾਇਆ ਕੁ ਕਰਮ ਕੀਤੇ ਪੁੰਮ ਬਣੀ ਵੈ ਸੁੰਦਰ

ਕਿਤੇ ਸਿਰਬਤ ਨਾਥ, ਕਿਤੇ ਕਿਤੇ ਦੇਵੀ ਵੇਸ਼, ਕਿਤੇ ਦੇਵ ਦਾਨ ਮੁੰਨ, ਕਿਤੇ ਕਿਤੇ ਰੰਗ ਸਮੁੰਦ, ਕੀਤੀਆਂ ਖਾਣੀ, ਕੀਤੀਆਂ ਬਾਣੀ, ਕਿਤੇ ਪਾ ਨਰਿੰਦ, ਕੀਤੀਆਂ ਸੁਰਦੀ ਸੇਵਾ, ਕਿਤੇ ਨਾਨਕ ਅੰਦਰ ਅੰਦਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਰ ਮਰੂਦ ਕੂੜਾ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਦਿੱਤਾ ਘਾੜਤ ਕਰੀਆ ਬਹੁਤ ਨੂੰ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿੱਛੈ ਪਛਤਾਏ, ਤਿੱਥਾ ਕਰੀਏ ਸੁਰਤ ਮਤ ਮਨ ਬੁੱਧ, ਤਿੱਥਾ ਕਰੀਏ ਸੁਰਾਂ ਸਦਾਂਗੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥਾ ਹੋਣ ਕੋਈ ਹੋਰ, ਤਿੱਥਾ ਜੋਤ ਮਹਾਂਬਰ ਸੂਰ, ਤਨਮੈ ਰਾਮ ਰਿਆ ਪ੍ਰਭੂਰ, ਤਿੱਥਾ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨ ਕਥਨੇ ਜਾਹੇ, ਨਾ ਉਹ ਮਰੈ ਨ ਠਾਗੇ ਜਾਏ, ਜਿਨ ਕਾ ਰਾਮ ਵਸੈ ਮਨ ਮਾਹੇ, ਤਿੱਥਾ ਭਗਤ ਵਸੇ ਕੇ ਲੋਹਾ ਕਰੇ ਆਨੰਦ, ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ, ਕਰ ਵੇਖੈ ਨੰਦਰ ਨਿਹਾਲ, ਜਿੱਥਾ

ਕਰਤ ਮਹਤ ਦਿਵਸ ਰਾਤ ਵਿਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਜ਼ੂਰ।

ਸੈਂ ਭੁਜੰਗ ਮਰਿਆ ਛੰਦ ਅਗਾਧੇ ਆਬਾਧੇ ਆਨੰਦੀ ਸਰੂਪੇ ਨਮੋ ਸਰਾਮਾਨੇ ਸਮਸਤੀ ਨਿਧਾਨੇ ਨਮਸਤਮੰ ਨਿਰਨਾਥੇ ਨਮਸਤਮੰ ਪਰਮਾਥੇ ਨਮਸਤਮੰ ਅਗੰਜੇ ਨਮਸਤਮੰ ਅਭੰਜੇ ਨਮਸਤਮੰ ਅਕਾਲੇ ਨਮਸਤਮੰ ਪਾਲੇ ਨਮੋ ਸਰਬਦੇਸੇ ਨਮੋ ਸਰਬੇਸੇ ਨਮੋ ਰਾਜ ਰਾਜੇ ਨਮੋ ਸਾਹ ਸਾਜੇ ਨਮੋ ਸਾਹ ਸਾਹੇ ਨਮੋ ਮਾਹੇ

ਸਰਵਮੰਤਰੰ ਨਮੋ ਸਰਵਜੰਤਰੰ ਨਮੋ ਸਰਵਦ੍ਰਿਸੰ ਨਮੋ ਸਰਵਕ੍ਰਿਸੰ ਨਮੋ ਸਰਵਰੰਗੇ ਸਰਵੰਗੀ ਅਨੰਗੇ ਨਮੋ ਜੀਵ ਜੀਵ ਨਮੋ ਬੀਜ ਬੀਜੇ ਆਖਿਜੇ ਅਰਪਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੋ ਕਰਮੰ ਵਰਣਾਸੀ ਸਦਾ ਸਰਬਦਾ ਰਿੰਦ ਸਿਦੰ ਨਿਵਾਸੀ ਚਰਪਣ ਸ਼ੰਤ ਵਾਹਿ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਨਿਰਾਲਾ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਮਾਨੇ ਸਰਬੰਗ ਮਾਨੇ ਸਰਬੰਗ ਪ੍ਰਾਣਿੰਗ ਸਰਬੰਗ ਦਰਾਣਿੰਗ ਸਰਬੰਗ ਮੁਕਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਬੇਵੰ ਸਰਬੰਗ ਕਾਲੇ ਸਰਬੰਗ ਪਾਲੇ

ਪਰਮ ਰੂਪ ਨੀ ਮੂਰਤਾ ਪੂਰਨ ਪੁਰਖਾ ਪਾਰ ਸਰਾ ਬਿਸਵ ਰਚਿਓ ਸੁਅੰਭਵ ਗਰਨ ਪੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖਾ ਦੇ ਸਾ ਪਰਮ ਧਰਮ ਤਾਂ ਸੋ ਪਰਮ ਰੈ ਅਭੂਤ ਲਖ ਬੇਸ਼ ਆਂਗਰਾ ਨਰੰਗ ਜਾਕੈ ਜਾਤ ਪਾਤ ਨਾ ਨਾਮ ਗਰਭ ਗੰਜਾ ਦੁਸ਼ਟ ਪੰਜਨ ਮੁਕਤ ਦਾਏ ਕਾਮ ਨਾਮ ਰੂਪ ਅਮੀ ਕਰੋ ਸਤਤਾ ਏ ਪੁਰਖ ਅਵਧੂਤਾ ਗਰਭ ਗੰਜਨ ਸਰਾ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗਨ ਆਤਮ ਏ ਪੁਰਖਾ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬ ਕੋ ਪ੍ਰਿਤ ਪਾਰ ਸਰਬ ਗੰਦਾ ਸਰਬ ਹੁੰਦਾ ਸਰਬ ਤੇਰ ਭੇਖ ਸਰਬ ਸ਼ਾਨ ਜਾਨਹੀ ਜਿਹੇ

ਨਾ ਆਵੀ ਬਹੁ ਚੇਤਾ। ਮਧੂ ਭਾਰ ਸ਼ੰਦਵੈ ਪ੍ਰਸਾਦ, ਗੁਣ ਗਨ ਉਦਾਰ, ਮਹਿਮਾ ਅਪਾਰ, ਅਸਨੀ ਆਪੰਗੂ ਮਾਇ।

ਪੁੱਤਰਾ ਪਰਥੀਸਾ ਆਦੀਸਾ ਆਦ੍ਰਿਸਾ ਆਕ੍ਰਿਸਾ ਭਗਵਤੀ ਸ਼ਬਦ ਪ੍ਰਸਾਦ ਕਥਤੇ ਕੇ ਆ ਸ਼ਿਜ ਦੇਸਾ ਕੇ ਆ ਭਿੱਜ ਭੇਸਾ ਕੇ ਆ ਗੰਜ ਕਰਮਾ ਕੇ ਆ ਪੰਜ ਪਰਮਾ ਕੇ ਆ ਭਿੱਜ ਲੋਕਾ ਕੇ ਆ ਦਿਸੋਕਾ ਕੇ ਅਵਧੂਤ ਵਰਣਾ ਕੇ ਵਿਭੂਤ ਕਰਨਾ ਕੇ ਰਾਜਨ ਪ੍ਰਵਾਹ ਕੇ ਧਰਮ ਤੁਜਾ ਹੈ ਕੇ ਅਸ਼ੋਕ ਵਰਣਾ ਕੇ ਸਰਭਾਯ ਵਰਣਾ ਕੇ ਜਗਤੰਗ ਕ੍ਰਿਤੀ ਹੈ ਕੇ ਸ਼ਤਰੰਗ ਛਤਰੀ ਹੈ ਕੇ ਬ੍ਰਹਮ ਸਰੂਪ ਹੈ ਕੇ ਅਨੁਪਾਨੂਪ ਹੈ ਕੇ ਆਦ ਅਧੀਮ ਹੈ ਕੇ ਆਪ ਭੀਮ ਹੈ ਕੇ ਚਿਤਰੰਗ ਬਹੀਨਾ ਕੇ ਕਾ ਦੀਨਾ ਕੇ ਰੋਜੀ ਰਜਾ ਕਾ ਰਹੀ ਮੈਂ ਰਿਹਾ ਕਾ ਕੇ ਭਾਵ ਬੇਅਵੈ ਕੇ ਕਬਲੋ ਕਵੈ ਕੇ ਅਫਲੋ ਗੁਨਾਹ ਹੈ ਕਿ ਸ਼ਾਹ ਨੂੰ ਸ਼ਾਹ ਹੈ ਕਿ ਕਾਰਨ ਗੁਣਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰਗ ਰੀਮ ਹੈ ਕਿ ਸਰਬੰਗ ਅਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਵੱਤਰ ਮਾਨੇ ਹੈ ਕਿ ਸਰਵੱਤਰ ਦਾਨੇ ਹੈ ਕਿ ਸਰਵੱਤਰ ਗਾਉਂਦੇ ਕਿ ਸਰਵੱਤਰ ਪਾਉਂਦੇ ਕਿ ਸਰਵੱਤਰ ਦੇਸਾ ਕਿ ਸਰਵੱਤਰ ਪੇਸਾ ਕੇ ਸਰਵੱਤਰ ਰਾਜਾ ਕੇ ਸਰਵੱਤਰ ਸਾਜਾ ਕੇ ਸਰਵੱਤਰ ਦੀਨਾ ਕੇ ਸਰਵੱਤਰ ਅੜੀਨਾ ਕੇ ਸਰਵੱਤਰ ਜਾਹੂ ਕੇ ਸਰਵੱਤਰ ਬਾਹੂ ਕੇ ਸਰਵੱਤਰ ਦੇਸਾ ਕੇ ਸਰਵੱਤਰ ਭੇਸਾ ਕੇ ਸਰਵੱਤਰ ਕਾਲ ਕੇ ਸਰਵੱਤਰ ਪਾਲਾ ਕੇ ਸਰਵੱਤਰ ਹੁੰਦਾ ਕੇ ਸਰਵੱਤਰ ਗੰਦਾ ਕੇ ਸਰਵੱਤਰ ਭੇਖੀ ਕੇ ਸਰਵੱਤਰ ਭੇਖੀ ਕੇ ਸਰਵੱਤਰ ਕਾਜਾ ਕੇ ਸਰਵੱਤਰ ਰਾਜਾ ਕੇ ਸਰਵੱਤਰ ਸੁਖਾ ਕੇ ਸਰਵੱਤਰ ਭੁੱਖਾ ਕੇ ਸਰਵੱਤਰ ਤ੍ਰਾਣ ਕੇ ਸਰਵੱਤਰ ਪ੍ਰਾਣ ਕੇ ਸਰਵੱਤਰ ਦੇਸਾ ਕੇ ਸਰਵੱਤਰ ਪੇਸਾ ਕੇ ਸਰਵੱਤਰ ਮਾਨਿਆ ਸਦਾ ਵਰਦਾਨਿਆ ਕੇ ਸਰਵੱਤਰ ਜਾਪਿਆ ਕੇ ਸਰਵੱਤਰ ਥਾਪਿਆ ਕੇ ਸਰਵੱਤਰ ਭੰਨ ਕੇ ਸਰਵੱਤਰ ਮਾਨ ਕੇ ਸਰਵੱਤਰ ਇੰਦਰਾ

ਕਲਮ ਕੇ ਹੁਸਨ ਅਲ ਵਜੂ ਹੈ ਤਮਾਮ ਮਰਜੂ ਹੈ ਹਮੇਸਰ ਸਲਾਮ ਸਲੀ ਕਦਮ ਦਮ ਗਨੀਮਲ ਸ਼ਿਕਸ਼ਤੇ ਗਰੀਬਲ ਮਰਸਤ ਬੇਲਦਲ ਮਕਾਨਾ ਜਮੀਨਦਲ ਜਮਾਨਾ ਤਮੀਜਲ ਤਮਾਮ ਰੁਜੂਲ ਨਿਦਾਨਾ ਹਰੀ ਫਲਾ ਜੀਮੈ ਰਜਾਇਕ ਯਕੀਨਾ

ਤਰਵਰਗਨ ਤਰਵਾਦੇ ਅਗੰਜੇ ਅਦ ਅਗਾਧੇ ਸੁਭੰ ਸਰਵਭਾਗੇ ਸੋ ਸਰਵਾਨੁਰਾਗੇ ਤ੍ਰੇ ਮੁਕਤਾ ਸਰੂਪ ਛਿਜ ਹੈ ਛੂਤ ਹੈ ਕੇ ਨਰਕੰ ਪ੍ਰਣਾਸ ਮ੍ਰਿਤੀਆ ਪ੍ਰਵਾਸ ਨੇ ਰੁਕਤਾ ਪ੍ਰਵਾਹ ਸਦੈਵ ਸਦਾ ਹੈ ਬੇ ਭੁਗਤਾ ਸਰੂਪ ਹੈ ਪ੍ਰਭ ਜੁਗਤਾ ਨੂਪ ਹੈ ਨੇ ਰੁਕਤਾ ਸਦਾ ਹੈ ਬੇ ਭੁਗਤਾ ਪ੍ਰਮਾ ਹੈ ਅਨੁਗਤਾ ਸਰੂਪ ਹੈ ਪ੍ਰਭ ਜੁਗਤਾ ਨੂਪ ਹੈ ਚਾਚਰੀ ਛੰਦ ਅਭੰਗ ਹੈ ਨੰਗ ਹੈ ਪੀਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਬਹੂਤ ਹੈ ਦੂਤ ਹੈ ਨਾਸ ਹੈ ਉਦਾਸ ਹੈ ਧੰਦ ਹੈ ਮੰਦ ਹੈ ਅਭਗਤ ਹੈ ਬੇਰਗਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਦ ਹੈ ਸੁਨਿੰਦ ਹੈ ਲੇਖ ਹੈ ਦੇਖ ਹੈ ਲੇਖ ਹੈ ਭੇਖ ਹੈ ਢਾਹ ਹੈ ਗਾਹ ਹੈ ਅਸੰਭ ਹੈ ਗਮ ਹੈ ਨੀਲ ਹੈ ਨਾਦ ਹੈ ਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਣ ਛੰਦ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣਗ ਸਰਬੰਗ ਤ੍ਰਾਣ ਸਰਬਾਂ ਕਰਮਾ ਸਰਬਾਂ ਧਰਮੰ ਸਰਬਾਂ ਜੁਗਤਾ ਸਰਬਾਂ ਮੁਕਤਾ ਰਿਸ਼ਾਵਰ ਸੰਤ ਪ੍ਰਸਾਦ ਨਮੋ ਨਰਕਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਬਿਭੂਤੇ ਪਰਮਾਥੰ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਭਾਵੂਤੇ ਅਨੰਗੀ ਅਨਾਮੇ ਨਿਰਭੰਗੀ ਤਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੁੱਤਰੈ ਨਾ ਪੁੱਤਰੈ ਨਾ ਸੱਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸਰੀ

ਕਿ ਕਾਮਲਾ ਕਰੀਮ ਹੈ ਕਿ ਰਾਜ ਕਰ ਰਹੀਮ ਹੈ ਕਿ ਰੋਜੀ ਦੇਹਾਂਦਾ ਕਿ ਰਾਜ ਕਰ ਹੁੰਦਾ ਹੈ ਕਰੀਮਲ ਕਮਾਲ ਹੈ ਕਿ ਸਨ ਜਮਾਲ ਹੈ ਗਰੀਬਲ ਖਿਰਾਜ ਹੈ ਗਰੀਬਲ ਲਵਾਜ ਹੈ ਹਰੀਫਲ ਸਕੰਦ ਹੈ ਰਾਸਲ ਮਖੰਦ ਹੈ ਕਲੰਕੰਦ ਬਰਨਾਸ ਹੈ ਸਮਸਤਲ ਨਿਵਾਸ ਹੈ ਗੰਜਲਾ ਗਰੀਬ ਹੈ ਰਜਾਇ ਕਰ ਰਹੀਮ ਹੈ ਸਮਸਤਲਾ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰਦ ਬਰਨਾਸ ਹੈ ਬਹਿਸਤਲ ਨਿਵਾਸ ਹੈ ਕਿ ਸਰਬਲ ਗਵਨ ਹੈ ਮੇਸਲ ਰਵਨ ਹੈ ਤਮਾਮੰਦ ਬੀਜ ਹੈ ਸਮਸਤਰਾ ਜੀਜ ਹੈ ਪਰੰਬਰ ਮੀਸ ਹੈ ਸਮਸਤਰਾ ਦੀਸ ਹੈ ਅਦੇਸਲਾ ਲੇਖ ਹੈ ਮੇਸਲਾ ਭੀਖ ਹੈ ਜਮੀਨਲ ਜਮਾ ਹੈ ਮੀਕੁਲੇਮਾ ਹੈ ਕਰੀਮਲ ਕਮਾਲ ਹੈ ਕਿ ਜੁਲਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਗਮਿਤੋ ਸਵਾਸ ਹੈ ਕਿ ਅਜਬਾ ਸਰੂਪ ਹੈ ਗਮਿਤੋ ਕਿ ਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਨ ਨੰਗ ਹੈ ਕਿ ਮਿਤੋ ਅਭੰਗ ਹੈ ਮਧੂ ਭਾਰ ਸ਼ੰਦ ਪ੍ਰਸਾਦ

ਗੁਣ ਗਣ ਬਰਣਾ ਜਲ ਥਲ ਮੁਦਾਮ ਅਨਸ਼ਿਜ ਅੰਗ ਆਸਰੀ ਅਪੰਗ ਉਪਮਾ ਅਪਾਰ ਗਦਮਿਤ ਉਦਾਰ

ਅੰਮ੍ਰਿਤ ਹੈ, ਅਜਬਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਨਿਰਨਾਇਕ ਹੈ, ਖਲਕਾਇਕ ਹੈ, ਬਿਸਮੰਬਰ ਹੈ, ਕਰੁਣਾਲੀ ਹੈ, ਨ੍ਰਿਪ ਨਾਇਕ ਹੈ, ਸਰਬਾਇਕ ਹੈ, ਅਭੱਜਰ ਹੈ, ਰਗੰਜਰ ਹੈ, ਨਿਮਤਾਪਨ ਹੈ, ਜਪਜਾਪਨ ਹੈ, ਅਕਲੰਕ੍ਰਿਤ ਹੈ, ਸਰਬਾ ਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਬਾਤਮ ਹੈ, ਆਤਮ ਬਸ ਜਸ ਕੇ ਜਸ ਹੈ, ਭੁਜੰਗ ਬਰਿਆਰ ਛੰਦ

ਪਰਮ ਤਤੰਗਾ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੀ ਅਨਾਤਮੇ ਬੂਤੇ ਕਲੰਕਾਰ ਰੂਪੇ ਅਲੰਕਾਰ ਅਲੰਗੇ ਨਮੋ ਆਸੇ ਆਸੇ ਨਮੋ ਮਾਂਗੇ ਅਭੰਗੀ ਸਰੂਪੇ ਅਨੰਗੀ ਅਨਾਮੇ ਤਰਭੰਗੀ ਸਰਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਬੂ ਅਜੂ ਅਨਾਸ ਅਕਾਸ ਅਗੰਜਾ ਪੰਜਾ ਲੱਖ ਪੱਖ ਕਾ ਦਿਆਲ ਲੇਖ ਭੇਖ ਅਨਾਮ ਅਕਾਮ ਅਗਾਹ ਅਡਾਹ ਅਨਾਥੇ ਪਰਮਾਥੇ ਅਜੂਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗਾ ਪਰਮੰਗਾ ਗੰਜੇ ਆ ਲੇਖੇ ਉਜੰਬਰਿਆ ਨਿਸ਼ੰਦ ਨਮਸਤੁਲ ਵਰਣਾਮੇ ਸਮਸਤੁਲ ਵਰਣਾਸੇ ਅਗੰਜਲ ਅਨਾਮੇ ਸਮਸਤੁਲ ਨਿਵਾਸੇ ਨਰਕਾਮ ਵਿਬੂਦੇ ਸਮਸਤੁਲ ਸਰੂਪੇ ਕੁਕਰਮ ਵਰਣਾਸੀ ਸੁਧਰਮ ਵਿਬੂਦੇ ਸਦਾ ਸਚਿਦਾਨੰਦ ਸਤਰੰਗ ਵਰਣਾਸੀ ਕਰੀਮਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਏ ਬਾਬੂਤੇ ਗਜਾਏ ਬਾਗਨੀਮੇ ਹਰੀਅੰ ਗਰੀਅੰ ਗਰੀਮਲ ਰਹੀਮੇ ਚਤਰ ਚੱਕਰਵਰਤੀ ਚਤਰ ਚੱਕਰਪੁਰਤੇ ਸੁਅੰਬਭ ਸੁਭੰ ਸਰਬਦਾ ਸਰਬਯੁਗਤੇ

ਵੈ ਪ੍ਰਸਾਦ ਸਵਈਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਧਾਨ ਕੇ ਦੇਖ ਰਿਓ ਘਰ ਯੁਗ ਜਤੀ ਕੇ ਸੂਰ ਸਰਾਦਲ ਸੁਧ ਸੁਧਾਰਕ ਸੰਤ ਸਮੂਹਾ ਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਰ ਕੂ ਨ ਦੇਖੀਰ ਮਾਂ ਮਤੀ ਕੇ ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੁੰਦੇ ਏਕ ਰਤੀ ਮਨ ਏਕ ਰਤੀ ਗੇ ਮਾਤੇ ਮਦੰਗ ਜਰੇ ਦਰਸੰਗਾ ਰੂਪ ਤੰਗ ਸੁਰੰਗ ਸਵਾਰੇ ਕੂਣ ਤੁਰੰਗ ਕੁਰੰਗ ਸਿਕੂਦਤ ਭੌਣ ਕੇ ਗੌਣ ਕੋ ਜਾਤਨ ਵਾਰੇ ਭਾਰੀ ਭੁਜਾਨ ਕੇ ਪੂ ਬਲੀ ਬੇਦਾ ਨਿਆਮ ਰਸੀਸ ਨਾ ਜਾਤ ਵਿਚਾਰ।

ਜਾਣ ਕੇ ਸੁੰਦਰ ਹਿੰਸਤ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਪਵਾਨ ਕੇ ਭੂ ਪਤਾ ਕੌਣ ਗਣੇ ਨਹੀਂ ਜਾਤ ਵਿਚਾਰੇ ਸ਼੍ਰੀ ਪਾਤਸ਼ਾਹ ਭਗਵਾਨ ਭਜੇ ਬਿਨਾ ਅੰਤ ਕਾਉ ਅੰਤ ਕੇ ਨਾਮ ਸਦਾਰੇ।

ਲਾਗੇ ਤੋਰਾ ਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀ ਪਾਤਸ਼ਾਹੀ ਭਗਵਾਨ ਕਿਰਪਾ ਬਿਨ ਤਿਆ ਜਹਾਂ ਨਿਦਾਨ ਚਲੈਂਗੇ ਬੀਰਾ ਪਾਰ ਬਡੇ ਬਰਿਆਰ ਬਚਹਰਾ ਸਾਰ ਕੀ ਤਾਰ ਬਛਈਆ ਤੋਰ ਤਦੇਸ਼ ਮਲਿੰਦ ਮਵਾਸਨ।

ਜਾਣਗੇ, ਮਹਾਂਪੁਰਖ ਖਪੈਗੇ, ਸਾਰ ਸਮੂਹ ਪ੍ਰਸੰਨ ਫਿਰਾ ਜਗ ਛਤਰ ਸਵੈਮ ਨੂੰ ਛਪੈਗੇ। ਮਾਨਵ ਇੰਦਰ ਗਜਿੰਦਰ ਨਰਾਤਮ ਜਾਉਂ ਤਰਣੋ ਕੁਰਾਜ ਕਰੇਂਗੇ, ਕੋਟ ਸ਼ਨਾਨ ਗਜਾਦਿਕ ਦਾਨ ਨੇ ਸਵੰਬਰ ਸਾਜ ਮਰੇਂਗੇ। ਬ੍ਰਹਮ ਮਹੇਸਰ ਵਿਸਨ ਸਚੀ ਪਤਾ ਅੰਤ ਫਸੇ ਜਾਂ ਫਾ ਭਰੇਂਗੇ, ਜੀਂਦਰ ਸ੍ਰੀ ਪਰ ਕੇ ਪ੍ਰਸਾ

ਬਾਸ ਕੀਓ ਵਿਖਿਆਨ ਸੁਬਹ ਠਕਾ ਐਸੇ ਹੀ ਐਸੇ ਸੁਬਹ ਸੁਬਤਾਇਓ ਸਾਚ ਕਹੂੰ ਸਨ ਲਿਓ ਸਬੈ ਜਿਨ ਪ੍ਰੇਮ ਕੀਆ ਤਨਹੀ ਪ੍ਰਪਾਇਓ ਕਾਹੂ ਲੈ ਪਾਹਨ ਪੂ ਦਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂ ਲਖਿਓ ਰਵਾ ਚੀਜ ਸਾਮੈ ਕਾਹੂ ਬਛਾਂ ਕੋ ਸੀਸ ਦਵਾਇਓ ਕਾਹੂ ਬਛਾਂ ਕੋ ਸੀਸ ਨਵਾਇਓ ਕਹੂ ਬਤਾਨ ਕੋ ਪੂਜਤ ਹੈ ਪਸ਼ਕੂ ਮੇਰੇ ਤਾਨ

ਚੌ ਪਈ ਸਾਹਿਬ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚੌ ਪਾਈ ਅਮਰੀ ਕਰੋ ਹਾਤ ਰੱਛਾ ਪੂਰਨ।

ਬਚਾਵ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ ਮੋਰ ਇੱਛਾ ਨਿਜ ਕਰਦਾ ਕਰੀਐ ਸਭੈ ਰਣ ਕਉ ਆਸ ਕਰੀਐ ਪੂਰਨ ਹੋਏ ਹਮਾਰੀ ਆਸਾ ਧੂਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰਣ ਦਿਆਉ ਜੋ ਬਾਹਰ ਚਾਹੂੰ ਸੁਦਮ ਦੇ ਪਾਉਂ।

ਆਹ ਮਾਰੇ ਪੱਛਾ ਸ੍ਰੀਆ ਤੁਜੂ ਕਰੀਓ ਰੱਛਾ ਰਾਹ ਲੈ ਉਮੇ ਰੱਖ ਨਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਮਨ ਦੁਸ਼ਟਨ ਗਏ ਹੁੰਦਾ

ਨਮ ਸ਼ਕਾ ਤਿਸ ਹੀ ਕੋ ਹਮਾਰੀ ਸਕਲਾ ਪ੍ਰਜਾ ਜਨੇ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਗਧੀਆ ਸਤਰਣ ਕੋ ਪਾਲਮੋ ਬਦ ਕੀਆ ਕਟ ਕਟ ਕੇ ਅੰਦਰ ਕੀ ਜਾਂਦ ਭਲੇ ਬੁਰੇ ਕੀ ਬੀਰ ਪਛਾਣ ਚੀਟੀ ਤੇ ਕੁੰਜਰਿਆ ਸੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਦਰ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਬੀਰ ਪਛਾਣ ਕੱਢ ਕੱਢ ਕੇ ਪੜ ਪੜ ਕੀ ਜਾਣਾ ਜਬਦ ਕਰਾ ਕਰਾ ਕਰਤਾਰਾ ਪ੍ਰਜਾ ਤਬ ਦੇ ਪਾਰਾ ਜਬ ਆਕਰਖ ਕਰਤ ਹੋ।

ਸਿਧ ਯਕੀਨੀ ਉਤਪਜ ਖਾਨ ਬਹੁਰ ਰਾਜ ਦੀਨੀ ਕਹੂੰ ਫੂਲ ਰਾਜਾ ਹਮੇ ਬੈਠਾ ਕਹੂੰ ਸਿਮਟਾ ਮੈਂ ਸੰਗਰ ਕੈਠਾ ਸਿਗਰੀ ਸਿਹਟ ਦਿਖਾਏ ਅਚੰਬਵਾ ਜੁਗਾ ਸਰੂਪ ਸੁਅੰਬਵਾ।

ਵਸਾਇਆ। ਗੁਰ ਪ੍ਰਸਾਦੇ ਹਰਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿਤ ਲਾਇਆ।

ਗੁਰ ਪ੍ਰਸਾਦੇ ਬੁਝਿਆ ਜਾਂ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨ ਕੋਈ ਕਹੇ, ਨਾਨਕ ਇਹ ਨੇਤਰ ਅੰਧ ਸੇ, ਸਤਿਗੁਰੂ ਮਿਲਿਆ ਦਿਵ ਦ੍ਰਿਸ਼ਟ ਹੋਈ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖਣੀਆਂ 'ਤੇ ਚੜ੍ਹੇ ਤਨਿਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ

ਮੈਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਸੇ

ਅਰਦਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਕੀਤਾ ਹੈ ਜੀ। ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਸਤਿਗੁਰੂ ਜੀ ਉਪਰੰਤ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ, ਨਿਤਨੇਮ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ, ਬਾਣੀ ਦਾ ਭਾਵ ਮਨ 'ਤੇ ਵਸਾਉਣਾ ਜੀ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਨੂੰ ਨਾਮਦਾਨ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਪਾਵਨ ਕੜਾ ਪ੍ਰਸ਼ਾਦ ਦੀ ਦੇਗ ਸਜ ਕਰਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਕਿਰਪਾ ਕਰੋ ਜੀ ਇਸ ਵੇਲੇ ਆਪ ਜੀ ਆਪਣੇ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦੇ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਅਤੇ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਆਵਣ ਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਅਗਲੀਆਂ ਮੁੜ ਕੇ ਨੇਤਨੇ ਬਾਣੀਆਂ ਦੇ ਪਾਠ ਸਰਵਣ ਕਰ ਰਹੇ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਸਭ ਦੀਆਂ ਹਾਜ਼ਰੀਆਂ ਬ੍ਰਹਮਾਨ ਕਰਨ, ਗੁਰਸਿੱਖੀ ਨਾਮਦਾਨ ਬਖਸ਼ਿਸ਼ ਕਰਨ। ਸੋ ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਉਹਨਾਂ ਦੇ ਜਥੇ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭੇਜੋ ਬੁੱਧ ਜਨਮ ਭਰਮਿਆਤਾ ਸਤਿਗੁਰ ਸਭ ਸੁਣਾਇਆ ਸਤਿਗੁਰ ਜਬਰਦਾਤਾ ਕੋ ਨੇ ਸਭ ਸੁਣਿਓ ਲੋਕ ਸਭਾ ਸਤਿਗੁਰ ਮਿਲੇ ਸਤਪਾਤ ਨੇ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

0: ਨਾਨਕ ਮੁਸੈ ਗਿਆਨ ਮਿਹੋਨੀ ਖਾਏ ਗਿਆ ਜਮਕਾਲ ਮਹਲਾ ਪਹਿਲਾ।
1: ਵਾਹਿ ਚੇਲੇ ਨੱਚਣ ਗੁਰ ਪੈਰ ਹਲਾਇਨ ਫਿਰਨ ਸਿਰੇ ਉਡੁਰ ਰਾਵਾਂ ਝਾਟਾ ਪਾਏ ਵੇਖ ਲੋਕ ਅਸੈ ਘਰ ਜਾਏ।

ਹਉ ਵਿੱਚ ਸਚਿਆਰ ਘੁੜਿਆਰੋ ਵਿੱਚ ਪਾਪ ਪੁੰਨ ਵਿਚਾਰ ਹਉ ਵਿੱਚ ਨਰਕ ਸੁਰਗ ਅਵਤਾਰ ਹਉ ਵਿੱਚ ਹੱਸੈ ਹਉ ਵਿੱਚ ਰੋਵੈ ਹਉ ਵਿੱਚ ਭਰੀਐ।

ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਰੂਪ ਨ ਰੇਖ ਨ ਰੰਗ ਕਿਛੁ ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸੇ ਬਿਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਗੁਰ ਜੈਸਾ ਨਾਹੀਂ ਕੋ ਦੇਵ ਜਿਸ ਮਸਤਕ ਭਾਗ ਸੁਲਾਗਾ ਸੇਵ। ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀਂ ਹੋਰ। ਸੋ ਕਉ ਟਲ ਗੁਰ ਸੇਵੀਐ ਅਹਿਨ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸੰਦੀ। ਨੂਰੇ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੇ ਤਿਸਦਾ ਬ੍ਰਹਮਤ੍ਰ ਹੈ ਇੱਕ ਸ਼ਬਦ ਲਿਵਲਾਏ ਨਵ ਨਿਧੀ ਅਠਾਰਾਂ ਸਿੱਧੀ ਪਿੱਛੇ ਲੱਗੀ ਆ ਫਿਰੈ ਜੋ ਹਰ ਹਿਰਦੇ ਸਦਾ ਵਸਾਏ। ਬਿਨ ਸਤਿਗੁਰ ਨੌ ਨ ਪਾਈਐ ਬੁਝਹੁ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ। ਮਹੱਲਾ ਤੀਜਾ। ਕਿਆ ਗੱਭਰੂ ਕਿਆ ਬਿਰਧ ਹੈ ਮਨਮੁਖ ਤਿਸ਼ਨਾ ਭੁੱਖ ਨ ਜਾਏ ਗੁਰਮੁਖ ਸ਼ਬਦ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ।

ਜੋ ਗੁਰਮੁਖ ਸਿੱਖਾਂ ਜੋ ਹਰ ਨਾਮ ਧਿਆਏਂਦੇ ਤਿੰਨ ਦਰਸ਼ਨ ਪਿੱਖਾਂ ਸੁਣ ਕੀਰਤਨ ਹਰ ਗੁਣ ਰਵਾਂ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ

ਸਥਾਨ ਹੈ ਜਿੱਤੇ ਮੇਰਾ ਗੁਰ ਧਰੇ ਵਿਕਾ। ਗੁਰੂ ਜੀ ਦੀ ਸਾਜੀ ਨਿਵਾਜੀ। ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ, ਸਤਿਗੁਰਾਂ ਦੀ ਕਿਰਪਾ ਦੁਆਰਾ ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਬਾਣੀ ਦੇ ਕੀਰਤਨ, ਪੰਜਾਂ ਬਾਣੀਆਂ ਦੇ ਨਿਤਨੇਮ, ਆਸਾ ਜੀ ਦੀ ਵਾਰ ਦੇ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਉਪਰੰਤ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਸੁਭਾਇਮਾਨ ਹੋ ਕੇ ਮੁੱਖ ਬਾਕ ਬਖਸ਼ਿਸ਼ ਕੀਤਾ ਹੈ, ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਦਾ ਜੋ ਮੁੱਖ ਬਾਕ ਹੈ, ਧੰਨ ਧੰਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ, ਉਹਨਾਂ ਦੇ ਮੁੱਖ ਤੋਂ ਉਚਾਰਨ ਕੀਤਾ ਸ਼ਬਦ 649 ਅੰਗ ਤੇ ਸੁਭਾਇਮਾਨ। ਅੱਜ ਦੇ ਸ਼ਬਦ ਦੇ ਵਿੱਚ ਸਾਨੂੰ ਸਤਿਗੁਰ ਦੀ ਸ਼ਰਨ ਦੇ ਵਿੱਚ ਆ ਕੇ ਉਸ ਨਾਮ ਦੀ ਪ੍ਰਾਪਤੀ ਕਰਨ ਦਾ ਭੇਦ ਦਿੱਤਾ ਗਿਆ। ਗੁਰਬਾਣੀ ਦਾ ਕੋਈ ਵੀ ਸ਼ਬਦ ਪੜ੍ਹਾਂਗੇ ਉਹਦੇ ਵਿੱਚ ਸਾਨੂੰ ਗੁਰੂ, ਸਤਿਗੁਰੂ ਅਤੇ ਨਾਮ ਦਾ ਹੀ ਭੇਦ ਦਿੱਤਾ ਗਿਆ। ਇਹੀ ਵਸਤੂ ਅਸੀਂ ਪ੍ਰਾਪਤ ਕਰਨੀ ਹੁੰਦੀ ਹੈ। ਜੇ ਅਸੀਂ ਇਹ ਨਾਮ ਪ੍ਰਾਪਤ ਕੀਤੀ ਤਾਂ ਸਾਡਾ ਜਨਮ ਵਿਅਰਥ ਚਲਾ ਜਾਂਦਾ ਹੈ। ਇਸ ਲਈ ਅੱਜ ਦੇ ਸ਼ਬਦ ਵਿੱਚ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਉਹ ਗੁਰਮੁਖ ਪਰਵਾਨ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਅਤੇ ਸਤਿਗੁਰੂ ਵਸ ਗਿਆ। ਆਓ ਸਮੇਂ ਦੀ ਵੰਡ ਅਨੁਸਾਰ ਇਸ ਸ਼ਬਦ ਦੀ ਵਿਚਾਰ ਕਰੀਏ। ਸਤਿਗੁਰ ਕਿਰਪਾ ਕਰਨ ਸਾਡੀ ਸੋਝੀ ਸਾਡੇ ਹਿਰਦੇ 'ਚ ਸ਼ਬਦ ਵਸ ਜਾਵੇ। ਕੀ ਫਰਮਾਨ ਕਰਦੇ ਨੇ ਗੁਰੂ ਅਮਰਦਾਸ ਜੀ? ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸਤਾ ਬ੍ਰਹਮਤ੍ਰ ਹੈ, ਏਕ ਸ਼ਬਦ ਲਿਵਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀ ਆ, ਫਿਰ ਹੈ ਜੋ ਹਰ ਹਿਰਦੇ ਨਾਮ ਸਦਾ ਵਸਾਏ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਬ੍ਰਹਮ ਕਹਿੰਦੇ ਨੇ ਸੱਚ ਨੂੰ, ਨਿਰੰਕਾਰ ਨੂੰ, ਵਾਹਿਗੁਰੂ ਨੂੰ। ਜਿਨ੍ਹਾਂ ਨੇ ਆਪਣਾ ਧਿਆਨ ਉਸ ਬ੍ਰਹਮ ਨਾਲ, ਸੱਚ ਨਾਲ ਜੋੜਿਆ, ਉਹ ਅਸੀਂ ਬ੍ਰਹਮਤ, ਜਿਹੜੇ ਕਿ ਬ੍ਰਹਮ ਦੀ ਵਿਚਾਰ ਕਰਨ ਵਾਲੇ, ਉਹ ਗੁਰਮੁਖ ਹੁੰਦੇ ਨੇ। ਜਿਨ੍ਹਾਂ ਨੇ ਬ੍ਰਹਮ ਨੂੰ ਜਾਣ ਲਿਆ, ਨਾਮ ਨੂੰ ਜਾਣ ਲਿਆ, ਇੱਕ ਸ਼ਬਦ ਲਿਵਲਾਏ, ਜਿਨ੍ਹਾਂ ਨੇ ਇੱਕ ਸ਼ਬਦ ਨੂੰ ਜਾਣ ਲਿਆ, ਪਰਮਾਤਮਾ ਇੱਕ ਹੈ, ਉਹ ਸ਼ਬਦ ਵੀ ਇੱਕ ਹੈ ਜਿਸ ਸ਼ਬਦ ਤੋਂ ਦੁਨੀਆ ਦੀ ਉਤਪਤੀ ਹੋਈ ਹੈ। ਉਹ ਸ਼ਬਦ ਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ ਅਤੇ ਸਰੂਪ ਨਰੇਖ ਅਨਾਹਦ ਵਾਜੇ। ਸ਼ਬਦ ਨਿਰੰਜਣ ਕੀ ਹੈ? ਜਿਹੜਾ ਨਿਰੰਜਣ ਦੇ ਮੁੱਖ ਤੋਂ ਸ਼ਬਦ ਚੱਲ ਰਿਹਾ, ਜਿਸ ਸ਼ਬਦ ਤੋਂ ਉਤਪਤੀ ਹੋਈ ਆ, ਉਹ ਸ਼ਬਦ ਦੀ ਗੱਲ ਕਰ ਰਹੇ ਹੈ ਇੱਥੇ। ਸ਼ਬਦਾਂ ਦੇ ਵਿੱਚ ਉਹ ਸ਼ਬਦ ਦਾ ਭੇਦ ਦਿੱਤਾ ਹੋਇਆ ਇਹ ਗੁਰਬਾਣੀ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਉਹਨਾਂ ਸਤਿਗੁਰ ਦੀ ਬਾਣੀ ਉਹਦਾ ਭੇਦ ਦੇ ਰਿਹਾ ਜਿਹਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ। ਉਹਨੂੰ ਸ਼ਬਦਾਂ 'ਚ ਵੀ ਪੂਰਨ ਤੌਰ 'ਤੇ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਦਾ ਕੋਈ ਅੰਤ ਨਹੀਂ ਹੈ। ਇਸ ਕਰਕੇ ਭੇਦ ਦੇ ਰਹੇ ਨੇ ਵੀ ਉਹ ਇੱਕ ਸ਼ਬਦ, ਇੱਕ ਸ਼ਬਦ ਇੱਕ ਦੇ ਮੁੱਖ 'ਚੋਂ ਨਿਕਲੀ ਹੋਈ ਬਾਣੀ, ਉਹਦੇ ਨਾਲ ਜਿਨ੍ਹਾਂ ਦੀ ਸੁਰਤੀ ਜੁੜ ਜਾਂਦੀ ਆ, ਉਹ ਆਪਣੇ ਉਸ ਮੂਲ ਨੂੰ, ਬ੍ਰਹਮ ਨੂੰ ਪਛਾਣ ਲੈਂਦੇ ਨੇ। ਅਸਲ ਬ੍ਰਹਮ ਉਹੀ ਬ੍ਰਹਮਣ ਹੈ ਜੋ ਬੁੱਝੇ ਬ੍ਰਹਮ ਵਿਚਾਰ। ਇਸ ਕਰਕੇ ਮਹਾਰਾਜ ਕਹਿੰਦੇ ਉਹ ਬ੍ਰਹਮ ਮਤ ਦੇ ਧਾਰਨੀ ਹਨ, ਉਹ ਗੁਰਮੁਖ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਉਸ ਨਿਰੰਕਾਰ ਨਾਲ ਜੋੜ ਲਿਆ ਇੱਕ ਸ਼ਬਦ ਦੇ ਰਾਹੀਂ। ਕਿਉਂਕਿ ਜਦੋਂ ਸ਼ਬਦ ਹਿਰਦੇ 'ਚ ਵੱਸਦਾ ਫੇਰ ਹੀ ਹਰੀ ਹਿਰਦੇ 'ਚ ਵੱਸਦਾ। ਕਹਿੰਦੇ ਜਿਨ੍ਹਾਂ ਨੇ ਆਪਣਾ ਮਨ ਸਤ ਨਾਮ ਨਾਲ ਜੋੜ ਲਿਆ, ਰਾਮ ਨਾਮ ਨਾਲ ਜੋੜ ਲਿਆ, ਹਰ ਨਾਮ ਨਾਲ ਜੋੜ ਲਿਆ, ਕਹਿੰਦੇ ਜਿਨ੍ਹਾਂ ਦਾ ਇਹ ਸੁਰਤੀ ਉਸ ਸ਼ਬਦ ਨਾਲ, ਨਾਮ ਨਾਲ ਅਤੇ ਹਰੀ ਨਾਲ ਜੁੜ ਗਈ, ਕਹਿੰਦੇ ਨਵ ਨਿਧੀ 18 ਸਿੱਧੀ ਪਿੱਛੇ ਲੱਗੀ ਆ, ਫਿਰ ਜੋ ਹਰ ਹਿਰਦੇ ਸਦਾ ਵਸਾਏ। ਜਿਨ੍ਹਾਂ ਨੇ ਉਸ ਹਰੀ ਨੂੰ, ਪਰਮੇਸ਼ੁਰ ਨੂੰ, ਵਾਹਿਗੁਰੂ ਨੂੰ ਇੱਕ ਨੂੰ ਇੱਕ ਹੀ ਧਿਆਨ ਕਰਦੇ ਨੇ, ਉਹਨਾਂ ਦੇ ਮਗਰ ਸੰਸਾਰ ਦੇ ਪਦਾਰਥ ਨਵ ਨਿਧੀਆਂ 18 ਸਿੱਧੀਆਂ ਪਿੱਛੇ ਪਿੱਛੇ ਫਿਰਦੀਆਂ, ਕਿਉਂਕਿ ਇਹ ਸਭ ਰਿੱਧ ਸਿੱਧ ਨਾਮੇ ਕੀ ਦਾਸੀ, ਇਹ ਸਭ ਨਾਮ ਦੇ ਮਤਹਿਤ ਆ ਸਾਰਾ ਸੰਸਾਰ। ਰਿੱਧੀ ਸਿੱਧੀ ਵੀ ਉਹਦੇ ਮਤਹਿਤ ਹੀ ਆਉਂਦੀ ਆ। ਇਸ ਕਰਕੇ ਕਈ ਜੀਵ ਇਸ ਮਾਰਗ 'ਤੇ ਚੱਲਦੇ ਨੇ, ਰਿੱਧ ਸਿੱਧ 'ਤੇ ਜਾ ਕੇ ਰੁਕ ਜਾਂਦੇ ਨੇ, ਪਰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਜਿਹਨੂੰ ਮਾਰਗ ਕਹਿੰਦੇ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਬਸੇ ਮਨ ਆਏ। ਜਿਨ੍ਹਾਂ ਦੇ ਹਿਰਦੇ 'ਚ ਨਾਮ ਵੱਸ ਜਾਂਦਾ, ਇਹ ਰਿੱਧੀ ਸਿੱਧੀ ਮਾਰਗ ਕਹਿੰਦੇ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਗੁਰਮੁਖਾਂ ਦੇ।
ਪਰ ਉੱਧਰ ਧਿਆਨ ਨਹੀਂ ਦਿੰਦੇ ਸਾਹਿਬ ਸਵਾਈ ਇਹ ਆ ਕੇ ਉਹਨਾਂ ਦੇ ਕਰਮ ਕਰਦੀਆਂ ਰਹਿੰਦੀਆਂ ਸੀਧੀਆਂ ਝਾੜੂ ਦਿੰਦੀਆਂ ਸੁਧਾਰ ਤੇ ਮਹਾਰਾਜ ਕਹਿੰਦੇ ਬਿਨ ਸਤਿਗੁਰ ਨਾਉ ਨਾ ਪਾਈਐ ਬੁੱਝੋ ਕਰ ਵਿਚਾਰ। ਕਹਿੰਦੇ ਇਹ ਜਿਹੜਾ ਸ਼ਬਦ ਹੈ ਨਾਮ ਹੈ ਇਹ ਬਿਨਾਂ ਸਤਿਗੁਰ ਤੋਂ ਪਾਇਆ ਨਹੀਂ ਜਾ ਸਕਦਾ। ਬਿਨ ਸਤਿਗੁਰ ਨਾਉ ਨਾ ਪਾਈਐ, ਬਿਨ ਸਤਿਗੁਰ ਕਿਹਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਆ ਨੂੰ, ਸਤਿਗੁਰ ਦੇ ਰਾਹੀਂ ਹੀ ਸਾਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਨਾਮ ਦਾ ਭੇਦ ਦੇ ਰਹੇ ਨੇ। ਪਿੰਡ ਸਤਿਗੁਰ ਨਾਉ ਨਾ ਪਾਈਏ, ਉਹ ਸਾਡੇ ਅੰਦਰ ਜੋ ਸਤਿਪੁਰਖ ਬੈਠਾ ਉਹਨੇ ਸਾਨੂੰ ਨਾਮ ਦੀ ਦਾਤ ਦੇਣੀ ਹੈ। ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਸਤਿਗੁਰ ਦੇ ਨਾਲ ਜੁੜ ਰਹੇ ਜਿਹਦਾ ਨਿਰਗੁਣ ਸਰੂਪ ਸਤਿਗੁਰ ਹੈ, ਉਹ ਸਾਰਿਆਂ ਦੇ ਅੰਦਰ ਹੈ ਨਿਰਗੁਣ ਆਪ ਸਰਗੁਣ ਵੀ ਉਹੀ। ਉਹ ਨਿਰਗੁਣ ਸਤਿਗੁਰ ਦੇ ਜਦੋਂ ਅਸੀਂ ਗੁਰੂ ਦੇ ਰਾਹੀਂ ਸਨਮੁਖ ਹੁੰਦੇ ਹਾਂ, ਅੰਤਰ ਧਿਆਨ ਹੁੰਦੇ ਹਾਂ, ਕਹਿਣ ਤੋਂ ਭਾਵ ਉੱਥੇ ਨਾਮ ਪ੍ਰਗਟ ਹੋ ਜਾਂਦਾ। ਬਿਨ ਸਤਿਗੁਰ ਨਾਉ ਨਾ ਪਾਈਐ ਬੁੱਝੋ ਕਰ ਵਿਚਾਰ, ਇਹ ਬੁੱਝਣਾ ਤੁਸੀਂ ਬਾਣੀ ਨੂੰ ਪੜ੍ਹ ਕੇ, ਇਹ ਵਿਚਾਰਨਾ ਤੁਸੀਂ ਗੁਰਬਾਣੀ ਨੂੰ। ਵਿਚਾਰ ਦਾ ਭਾਵ ਹੁੰਦਾ ਸਮਝਣਾ ਇਹ ਗੱਲ ਨੂੰ, ਵੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਕਹਿੰਦੇ ਇਹ ਵਿਚਾਰ ਨੂੰ ਬੁੱਝੋ ਕਿ ਨਾਮ ਦੀ ਪ੍ਰਾਪਤੀ ਕਿਵੇਂ ਕਰਨੀ ਹੈ। ਗੁਰਬਾਣੀ ਨੂੰ ਪੜ੍ਹ ਕੇ ਨਾਮ ਨੂੰ ਬੁੱਝ ਲਓ। ਜੇ ਤੁਸੀਂ ਇਸ ਨਾਮ ਨੂੰ ਨਾ ਬੁੱਝਿਆ, ਮਹਾਰਾਜ ਕਹਿੰਦੇ ਦੁਬਾਰਾ ਦੁਬਾਰਾ ਜੂਨਾ ਚਾਉਣਾ ਪਊਗਾ, ਜਨਮ ਚਾਉਣਾ ਪਊਗਾ, ਭਾਵੇਂ ਦੁਨੀਆ ਤੁਹਾਨੂੰ ਗੁਰਮੁਖ ਵੀ ਕਿਉਂ ਨਾ ਕਹੇ। ਜਿੰਨੀ ਗੁਰਮੁਖ ਨਾਮ ਨਾ ਬੁੱਝਿਆ ਮਰ ਜਨਮੇ ਆਵੇ ਜਾਏ। ਬੁੱਝੋ ਕਰ ਵਿਚਾਰ, ਬਿਨ ਸਤਿਗੁਰ ਨਾਉ ਨਾ ਪਾਈਐ, ਇਹ ਨਾਮ ਦੀ ਪ੍ਰਾਪਤੀ ਸਤਿਗੁਰ ਤੋਂ ਬਿਨਾਂ ਨਹੀਂ ਹੋਈ ਅੱਜ ਤੱਕ ਕਿਸੇ ਨੂੰ। ਸਤਿਗੁਰ ਦੀ ਜਿਹੜਾ ਸ਼ਰਨ ਚਲਿਆ ਜਾਂਦਾ, ਸਤਿਗੁਰ ਕਿਰਪਾ ਕਰਕੇ ਉਸ ਨੂੰ ਇਹ ਦਾਤ ਦਿੰਦੇ ਨੇ ਨਾਮ ਦੀ, ਜਿਸ ਨੂੰ ਗੁਰਬਾਣੀ 'ਚ ਪ੍ਰਮਾਣ ਕਰਦੇ ਨੇ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ। ਉਦੇ ਅਸੀਂ ਵੱਡਿਆਂ ਭਾਗਾਂ ਵਾਲੇ ਹੋ ਜਾਂਦੇ ਹਾਂ ਜਿਹਦੇ ਸਾਨੂੰ ਸਤਿਗੁਰ ਤੋਂ ਇਹ ਦਾਤ ਪ੍ਰਾਪਤ ਹੋ ਜਾਂਦੀ ਹੈ। ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁੱਖ ਪਾਏ ਜੁਗ ਚਾਰ। ਕਹਿੰਦੇ ਜਿਨ੍ਹਾਂ ਨੂੰ ਸਤਿਗੁਰ ਮਿਲਿਆ ਕਹਿੰਦੇ ਉਹਨਾਂ ਨੇ ਸੁੱਖ ਪਾਇਆ, ਚਾਰੇ ਯੁੱਗਾਂ ਦੇ ਵਿੱਚ ਉਹਨਾਂ ਨੇ ਸੁੱਖ ਪਾਇਆ ਜਿਨ੍ਹਾਂ ਨੂੰ ਅੰਤਰ ਧਿਆਨ ਹੋ ਕੇ ਉਹ ਸਤਿਗੁਰ ਦੇ ਸਨਮੁੱਖ ਹੋ ਗਏ, ਗੁਰੂ ਦੇ ਰਾਹੀਂ ਸਤਿਗੁਰ ਦੇ ਸਨਮੁੱਖ ਹੋ ਗਏ। ਜਿਹੜੇ ਜਿਨ੍ਹਾਂ ਨੇ ਇਹ ਗੁਰੂ ਦੀ ਮੱਤ ਲੈ ਕੇ, ਨਾਨਕ ਪੂਰੇ ਭਾਗ ਵੱਡੇ ਭਾਗ ਨੇ ਉਹਨਾਂ ਗੁਰਮੁਖਾਂ ਦੇ, ਬਿਨਾਂ ਭਾਗਾਂ ਤੋਂ ਕੁਛ ਪ੍ਰਾਪਤੀ ਨਹੀਂ ਹੁੰਦੀ, ਇਹ ਸੱਚ ਹੈ। ਜੇ ਸਾਡੇ ਭਾਗਾਂ 'ਚ ਹੋਵੇ ਸਤਿਸੰਗ 'ਚ ਆ ਜਾਂਦਾ, ਸਤਿਸੰਗ ਆ ਕੇ ਗਿਆਨ ਮਿਲਦਾ, ਗਿਆਨ ਤੋਂ ਅੱਗੇ ਧਿਆਨ 'ਚ ਜਾਂਦਾ, ਧਿਆਨ ਦੁਆਰਾ ਹੀ ਇਹ ਪ੍ਰਾਪਤੀ ਹੁੰਦੀ ਆ। ਇਸ ਕਰਕੇ ਮਹਾਰਾਜ ਕਹਿੰਦੇ ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁੱਖ ਪਾਏ। ਉਹ ਹੀ ਸੁੱਖ ਪਾਉਂਦੇ ਨੇ ਚਾਰੇ ਯੁੱਗਾਂ ਦੇ ਵਿੱਚ, ਜਿੰਨਾ ਸਮਾਂ ਹੈ ਹਰ ਸਮੇਂ ਦੇ ਵਿੱਚ ਅੱਜ ਤੱਕ ਸੰਸਾਰ ਦੇ ਵਿੱਚ ਜਿਹਨੇ ਵੀ ਸੁੱਖ ਪਾਇਆ, ਨਾਮ ਅਤੇ ਸਤ ਤੋਂ ਬਿਨਾਂ ਸੁੱਖ ਨਹੀਂ ਪਾਇਆ। ਇਸ ਲਈ ਮਹਾਰਾਜ ਕਹਿੰਦੇ ਸਤਿਨਾਮ ਦੀ ਪ੍ਰਾਪਤੀ ਹੀ ਸੁੱਖਾਂ ਦਾ ਖਜ਼ਾਨਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਸੁੱਖ ਦੀ ਪ੍ਰਾਪਤੀ ਹੋ ਗਈ ਜਿਨ੍ਹਾਂ ਨੇ ਇਸ ਨਾਮ ਦੀ ਪ੍ਰਾਪਤੀ ਕਰ ਲਈ। ਮਹੱਲਾ ਤੀਜਾ, ਕਿਆ ਗੱਭਰੂ ਕਿਆ ਬਿਰਦ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਸੰਸਾਰ ਦੇ ਵਿੱਚ ਸਾਨੂੰ ਨਾਮ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ। ਕਹਿੰਦੇ ਕਿਆ ਗੱਭਰੂ ਕਿਆ ਬਿਰਦ ਹੈ, ਜਵਾਨੀ ਦੇ ਵਿੱਚ ਤੋਂ ਲੈ ਕੇ ਬੁਢਾਪੇ ਤੱਕ ਜਿਹੜਾ ਮਨ ਗੁਰੂ ਦੀ ਸੋਝੀ ਨਹੀਂ ਰੱਖਦਾ, ਗੁਰੂ ਦਾ ਗਿਆਨ ਨਹੀਂ ਰੱਖਦਾ, ਉਹਦੇ ਅੰਦਰ ਤ੍ਰਿਸ਼ਨਾ ਰੂਪੀ ਅੱਗ ਬਲ ਰਹੀ ਹੈ, ਉਹਦੇ ਅੰਦਰ ਭੁੱਖ ਹੈ। ਮਨਮੁੱਖ ਤ੍ਰਿਸ਼ਨਾ ਭੁੱਖ ਨਾ ਜਾਏ, ਤ੍ਰਿਸ਼ਨਾ ਰੂਪੀ ਅਗਨ ਸਾਰਿਆਂ ਦੇ ਅੰਦਰ ਬਲ ਰਹੀ ਹੈ। ਮਹਾਰਾਜ ਕਹਿੰਦੇ ਇਹ ਤ੍ਰਿਸ਼ਨਾ ਬੁੱਝਦੀ ਕਿਵੇਂ ਹੈ? ਮਹਾਰਾਜ ਕਹਿੰਦੇ ਜਦੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਤ੍ਰਿਸ਼ਨਾ ਬੁੱਝੈ ਹਰ ਕੇ ਨਾਏ, ਉਹ ਹਰੀ ਦੇ ਨਾਮ ਨਾਲ ਤ੍ਰਿਸ਼ਨਾ ਰੂਪੀ ਅਗਨ ਜਿਹੜੀ ਬਲ ਰਹੀ ਹੈ ਸਾਰਿਆਂ ਦੇ ਅੰਦਰ, ਪਦਾਰਥ ਇਕੱਠੇ ਕਰਨੇ ਇਹ ਵੀ ਤ੍ਰਿਸ਼ਨਾ ਹੈ। ਸਾਰੀ ਉਮਰ ਬੰਦਾ ਇਕੱਠੇ ਕਰਦਾ ਕਰਦਾ ਕਰਦਾ ਚਲਿਆ ਜਾਂਦਾ, ਇਹ ਪ੍ਰਾਪਤੀ ਨਹੀਂ ਕਰਦਾ। ਇਸ ਲਈ ਸਾਡੇ ਅੰਦਰ ਤ੍ਰਿਸ਼ਨਾ ਹੈ, ਤ੍ਰਿਸ਼ਨਾ ਰੂਪੀ ਅਗਨ ਜਾਲ ਰਹੀ ਹੈ ਸੰਸਾਰ। ਤ੍ਰਿਸ਼ਨਾ ਰਜੋ ਗੁਣ 'ਤੇ ਜਾ ਕੇ ਪ੍ਰਗਟ ਹੁੰਦੀ ਆ। ਆਸ਼ਾ ਵਿਲਾਸ਼ਾ ਤ੍ਰਿਸ਼ਨਾਵਾਂ ਜਿਹੜੀਆਂ ਨੇ ਇਹ ਰਜੋ ਗੁਣ ਹੈ। ਰਜੋ ਗੁਣ ਨੂੰ ਅਗਨ ਸਾਗਰ ਕਿਹਾ ਗਿਆ ਗੁਰਬਾਣੀ 'ਚ। ਇਹ ਅਗਨ ਸਾਗਰ ਦੇ ਵਿੱਚ ਮਨ ਸ਼ੀਤਲ ਨਹੀਂ ਹੋ ਸਕਦਾ, ਅਗਨ ਦੇ ਵਿੱਚ ਠੰਡ ਨਹੀਂ ਹੁੰਦੀ। ਇਸ ਕਰਕੇ ਪਰਮੇਸ਼ੁਰ ਦੇ ਨਾਮ ਨਾਲ ਜੁੜ ਕੇ ਹੀ ਠੰਡਕ ਪ੍ਰਾਪਤ ਕੀਤੀ ਜਾਂਦੀ ਹੈ, ਤ੍ਰਿਸ਼ਨਾ ਰੂਪੀ ਅੱਗ ਖਤਮ ਹੋ ਜਾਂਦੀ ਹੈ, ਬੁੱਝ ਜਾਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਭਾਵੇਂ ਕੋਈ ਜਵਾਨੀ ਦੇ ਵਿੱਚ ਆ, ਭਾਵੇਂ ਬੁਢੇਪੇ ਦੇ ਵਿੱਚ ਆ, ਉਹਦੇ ਅੰਦਰੋਂ ਇਹ ਤ੍ਰਿਸ਼ਨਾ ਰੂਪੀ ਅੱਗ ਖਤਮ ਨਹੀਂ ਹੁੰਦੀ, ਕਿਉਂਕਿ ਉਹਨੂੰ ਗਿਆਨ ਨਹੀਂ ਹੈ। ਮੈਂ ਇਹ ਸੰਸਾਰ 'ਚ ਆਇਆ ਕੀ ਲੈਣ ਲਈ ਆਇਆ,
ਇਹ ਪਦਾਰਥ ਹੋਣੇ ਚਾਹੀਦੇ ਆ ਸਾਡੇ ਕੋਲ, ਇਹ ਤਾਂ ਮਹਾਰਾਜ ਕਹਿੰਦੇ ਤੁਹਾਡੇ ਮਗਰ ਫਿਰਨਗੇ। ਪਰ ਜੇ ਤੁਸੀਂ ਗੁਰੂ ਦੇ ਨਾਲ ਸ਼ਬਦ ਨਾਲ ਸੁਰਤੀ ਜੋੜ ਲਓਗੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਆ ਗੱਭਰੂ ਕਿਆ ਬਿਰਧ ਹੈ, ਮਨਮੁੱਖ ਤ੍ਰਿਸ਼ਨਾ ਭੁੱਖ ਨਾ ਜਾਏ। ਜਿਹੜੇ ਮਨ ਦੀ ਮੱਤ ਨਾਲ ਚੱਲਦੇ ਨੇ, ਆਪਣੀ ਮੱਤ ਚੱਲ ਜਿਹਨਾਂ ਦੇ ਅੰਦਰ ਹੈ, ਜਿੱਥੇ ਗੁਰੂ ਦੀ ਮੱਤ ਨਹੀਂ ਹੈ, ਜਿੱਥੇ ਗੁਰੂ ਦਾ ਗਿਆਨ ਨਹੀਂ ਹੈ, ਅਗਿਆਨਤਾ ਹੈ, ਅਗਿਆਨਤਾ ਦੇ ਵਿੱਚ ਮਨ ਨੂੰ ਆਪਣੀ ਗੱਲ ਨੂੰ ਮੁੱਖ ਰੱਖਣਾ। ਜਿਹੜਾ ਗੁਰੂ ਦੀ ਮੱਤ ਲੈ ਲੈਂਦਾ ਉਹ ਗੁਰੂ ਦੀ ਗੱਲ ਨੂੰ ਮੁੱਖ ਰੱਖਦਾ, ਵੀ ਮੇਰਾ ਗੁਰੂ ਆਹ ਗੱਲ ਕਹਿੰਦਾ ਮੈਂ ਆਹ ਕਰਨਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਭੁੱਖ ਹੈ ਸੰਸਾਰ ਦੇ ਪਦਾਰਥਾਂ ਦੀ, ਭੋਗਾਂ ਦੀ ਭੁੱਖ, ਭੁੱਖਾਂ ਬਹੁਤ ਆ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਨਾਮ ਵੱਸ ਜਾਂਦਾ ਹੈ, ਨਾਮ ਜਾਣ ਕੇ ਮਨ ਵਸਿਆ, ਭੁੱਖਾਂ ਸਭ ਗਵਾਈਆਂ, ਇਹ ਸਾਰੀਆਂ ਹੀ ਭੁੱਖਾਂ ਖਤਮ ਹੋ ਜਾਂਦੀਆਂ। ਇਹ ਭੁੱਖ ਜਿਹੜੀ ਵੀ ਭੁੱਖ ਹੈ ਪਦਾਰਥਾਂ ਦੀ ਲਾ ਲਓ, ਕਿਸੇ ਤ੍ਰਿਸ਼ਨਾ ਕਿਸੇ ਚੀਜ਼ਾਂ ਨੂੰ ਭੋਗਣ ਦੀ ਲਾ ਲਓ, ਇਹ ਸਾਰੀਆਂ ਭੋਗਾਂ ਖਤਮ ਹੋ ਜਾਂਦੀਆਂ, ਭੁੱਖਾਂ ਸਾਰੀਆਂ ਖਤਮ ਹੋ ਜਾਂਦੀਆਂ। ਮਹਾਰਾਜ ਕਹਿੰਦੇ ਕਿਵੇਂ ਖਤਮ ਹੁੰਦੀਆਂ? ਕਹਿੰਦੇ ਗੁਰਮੁਖ ਸ਼ਬਦ ਰਤਿਆ ਸੀਤਲ ਹੋਏ ਆਪ ਗਵਾਏ। ਜਿਹੜੇ ਗੁਰੂ ਵਾਲੇ ਬਣ ਗਏ, ਜਿਹਨਾਂ ਨੇ ਗੁਰੂ ਦੀ ਮੱਤ ਲਈ, ਉਹ ਸ਼ਬਦ ਦੇ ਰੰਗ 'ਚ ਰੰਗੇ ਗਏ, ਨਾਮ ਦੇ ਰੰਗ 'ਚ ਰੰਗੇ ਗਏ, ਸੀਤਲ ਹੋਏ, ਉਹ ਠੰਡੇ ਹੋ ਗਏ, ਉਹਨਾਂ ਦੇ ਮਨ ਤਪਦੇ ਨਹੀਂ। ਕਿਉਂਕਿ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਨਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਜਿੰਨਾ ਚਿਰ ਸਾਡਾ ਧਿਆਨ ਗੁਰੂ ਨਾਲ ਨਹੀਂ ਜੁੜਦਾ, ਗੁਰੂ ਦਾ ਗਿਆਨ ਨਹੀਂ ਹੁੰਦਾ, ਉਨਾ ਚਿਰ ਮਹਾਰਾਜ ਕਹਿੰਦੇ ਇਹ ਭੁੱਖ, ਇਹ ਤ੍ਰਿਸ਼ਨਾ ਦੀ ਅਗਨ ਸਾੜਦੀ ਹੈ, ਮਨ ਸ਼ੀਤਲ ਨਹੀਂ ਹੋ ਸਕਦਾ, ਮਨ ਟਿਕ ਨਹੀਂ ਸਕਦਾ। ਮਨ ਨੂੰ ਟਿਕਾਉਣ ਲਈ ਹੀ ਅਸੀਂ ਗੁਰੂ ਕੋਲ ਆਉਂਦੇ ਹਾਂ। ਬਹੁਤ ਸਾਰੇ ਜੀਵ ਇਹ ਗੱਲ ਕਹਿ ਦਿੰਦੇ ਆ ਜੀ ਸਾਡਾ ਮਨ ਤਾਂ ਟਿਕਦਾ ਨਹੀਂ ਗਾ, ਹੁਣ ਜੇ ਟਿਕ ਗਿਆ ਫਿਰ ਤਾਂ ਕਿਤੇ ਜਾਣ ਦੀ ਲੋੜ ਹੀ ਨਹੀਂ ਪੈਂਦੀ। ਮਨ ਨੂੰ ਟਿਕਾਉਣ ਲਈ ਗੁਰੂ ਕੋਲ ਆਉਣਾ, ਸਿੱਖਿਆ ਲੈਣੀ ਪੈਂਦੀ ਹੈ। ਮਨ ਕਿਉਂ ਨਹੀਂ ਟਿਕਦਾ? ਉਹ ਕਹਿੰਦੇ ਮਨ ਪਦਾਰਥਾਂ ਨਾਲ ਇਹਨੂੰ ਰਜਾਉਣ ਨੂੰ ਫਿਰਦਾ, ਤੂੰ ਇਹ ਰੱਜਦਾ ਨਹੀਂ, ਕਿਉਂਕਿ ਮਨ ਜਿਹੜਾ ਹੈ ਇਹ ਸੰਸਾਰ ਦੇ ਵਿੱਚ ਕੋਈ ਵੀ ਵਸਤੂ ਮਨ ਲਈ ਹੈ ਹੋਈ ਨਹੀਂ। ਆਹ ਤਨ ਲਈ ਹੈ, ਜੋ ਕੁਛ ਵੀ ਹੈ ਆਪਾਂ ਇਕੱਠਾ ਕਰਦੇ ਹਾਂ ਤਨ ਲਈ ਹੈ, ਤਨ ਦੀਆਂ ਸਹੂਲਤਾਂ ਮਿਲ ਜਾਣਗੀਆਂ ਤੁਹਾਨੂੰ। ਪਰ ਮਨ ਜੇ ਅੰਦਰ ਸ਼ਾਂਤ ਨਹੀਂ ਹੈ, ਇਹ ਤਨ ਦੀਆਂ ਸਹੂਲਤਾਂ ਵੀ ਸਾਡੇ ਕਿਸੇ ਕੰਮ ਨਹੀਂ ਆਉਂਦੀਆਂ। ਇਸ ਕਰਕੇ ਬੰਦਾ ਦੁਖੀ ਰਹਿੰਦਾ। ਮਹਾਰਾਜ ਕਹਿੰਦੇ ਜਿੰਨਾ ਚਿਰ ਗੁਰਮੁਖ ਸ਼ਬਦ ਦੇ ਰਤਿਆ, ਜਿੰਨਾ ਚਿਰ ਇਹ ਗੁਰੂ ਦਾ ਸ਼ਬਦ, ਜਿੰਨਾ ਚਿਰ ਇਹ ਗੁਰਬਾਣੀ ਦਾ ਗਿਆਨ ਅਤੇ ਉਹ ਸ਼ਬਦ ਨਾਮ ਹਿਰਦੇ 'ਚ ਨਹੀਂ ਵੱਸਦਾ, ਉਨਾ ਚਿਰ ਮਨ ਸੀਤਲ ਨਹੀਂ ਹੁੰਦਾ। ਆਪ ਗਵਾਏ, ਜਿੰਨਾ ਚਿਰ ਆਪਾ ਭਾਵ ਖਤਮ ਨਹੀਂ ਹੁੰਦਾ, ਆਪ ਹੁੰਦਾ ਹਉਮੈ। ਹਉਮੈ ਹੀ ਹੈ ਜਿਹੜੀ ਸਾਨੂੰ ਨਾਮ ਦੇ ਵਿੱਚ ਸਮਾਈ ਨਹੀਂ ਕਰਨ ਦਿੰਦੀ, ਹਉਮੈ ਹੀ ਹੈ ਜਿਹੜੀ ਸਾਨੂੰ ਗਿਆਨ ਨਹੀਂ ਲੈਣ ਦਿੰਦੀ। ਆਪਣੀ ਹਉਮੈ ਦਾ ਗਿਆਨ ਹੋਣ ਕਰਕੇ ਕਈ ਵਾਰ ਜੀਵ ਇਹ ਗਿਆਨ ਲੈਂਦੇ ਨਹੀਂ। ਥੋੜ੍ਹਾ ਗਿਆਨ ਸੰਸਾਰ ਦਾ ਆ ਜਾਂਦਾ, ਚਾਰ ਕਿਤਾਬਾਂ ਪੜ੍ਹ ਲਈਆਂ, ਉਹ ਬੰਦਾ ਕਹਿੰਦਾ ਮੈਨੂੰ ਬੜਾ ਗਿਆਨ ਹੈ। ਇਸ ਕਰਕੇ ਇਹ ਹਉਮੈ ਆ ਵੀ ਮੈਨੂੰ ਬਹੁਤ ਪਤਾ ਹੈ, ਕੱਖ ਵੀ ਨਹੀਂ ਪਤਾ ਆਪਾਂ ਨੂੰ ਤਾਂ। ਇਸ ਕਰਕੇ ਜਦੋਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਫਿਰ ਸਮਝ ਆਉਂਦੀ ਹੈ ਵੀ ਆਪਾਂ ਨੂੰ ਕੁਛ ਵੀ ਨਹੀਂ ਪਤਾ। ਗੁਰੂ ਸਾਹਿਬਾਂ ਨੇ ਤਾਂ ਉਹ ਗਿਆਨ ਦੇ ਤਾ ਜਿਹੜਾ ਅੱਜ ਤੱਕ ਸਾਇੰਸਦਾਨ ਵੀ ਖੋਜਦੇ ਆ, ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ। ਤਾਂ ਕਰਕੇ ਮਹਾਰਾਜ ਕਹਿੰਦੇ ਗੁਰਮੁਖਾਂ ਨੇ ਕੀ ਕੀਤਾ? ਆਪ ਗਵਾਏ, ਆਪ ਗਵਾਏ ਤਾਂ ਸੌ ਪਾਏ। ਉਹਨਾਂ ਨੇ ਪਰਮਾਤਮਾ ਨੂੰ ਪਾਇਆ ਜਿਹਨਾਂ ਨੇ ਆਪਾ ਭਾਵ ਖਤਮ ਕਰਤਾ, ਜਿੱਥੇ ਮੈਂ ਨਹੀਂ ਉੱਥੇ ਤੂੰ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖਾਂ ਨੇ ਕੀ ਕੀਤਾ? ਗੁਰੂ ਦੀ ਮੱਤ ਲੈ ਕੇ ਆਪਾ ਭਾਵ ਖਤਮ ਕਰ ਦਿੱਤਾ, ਉਹ ਸ਼ਬਦ 'ਚ ਰੰਗੇ ਗਏ, ਨਾਮ 'ਚ ਰੰਗੇ ਗਏ। ਜੇ ਅਸੀਂ ਹਉਮੈ ਦੇ ਵਿੱਚ ਹਾਂ, ਆਪਾ ਭਾਵ ਖਤਮ ਨਹੀਂ ਹੁੰਦਾ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਵੇਂ ਨੂੰ ਬਸੇ ਉਠਾਏ। ਫਿਰ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਸ਼ਬਦ 'ਚ ਰਤੇ ਗਏ ਉਹਨਾਂ ਦੇ ਮਨ ਤ੍ਰਿਪਤ ਹੋ ਗਏ, ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੇ ਆਏ। ਉਹ ਅੰਦਰੋਂ ਤ੍ਰਿਪਤ ਹੋ ਗਏ, ਮਨ ਤ੍ਰਿਪਤ ਹੋ ਗਏ ਕਹਿਣ ਤੋਂ ਭਾਵ। ਇਸ ਕਰਕੇ ਜਿਹੜੀ ਤ੍ਰਿਪਤੀ ਹੈ ਇਹ ਸੰਤੋਖ ਨਾਲ ਹੁੰਦੀ ਹੈ। ਜਿਹੜੀ ਅੱਗ ਹੈ ਉਹਨੂੰ ਬੁਝਾਉਣ ਲਈ ਜਲ ਚਾਹੀਦਾ ਹੈ, ਇਸੇ ਤਰ੍ਹਾਂ ਹੀ ਜਿਹੜਾ ਸੰਤੋਖ ਰੂਪੀ ਜਲ ਹੈ ਇਹ ਸਾਡੇ ਅੰਦਰ ਜਿਹੜੀ ਤ੍ਰਿਸ਼ਨਾ ਰੂਪੀ ਅੱਗ ਹੈ ਉਹਨੂੰ ਖਤਮ ਕਰ ਦਿੰਦਾ ਹੈ। ਇਸ ਕਰਕੇ ਸੰਤੋਖ ਆ ਗਿਆ, ਅੰਦਰ ਤ੍ਰਿਪਤ ਸੰਤੋਖਿਆ, ਉਹ ਮਨ ਸੰਤੋਖੀ ਹੁੰਦਾ, ਜੋ ਉਹਨੂੰ ਮਿਲ ਜਾਂਦਾ ਉਹ ਕਹਿੰਦਾ ਬਹੁਤ ਆ। ਜਿਹਦੇ ਅੰਦਰ ਜੇ ਭੁੱਖ ਆ ਨਾ ਸੰਸਾਰ ਦੇ ਪਦਾਰਥਾਂ ਦੀ, ਪਰਮਾਤਮਾ ਤਾਂ ਦੇ ਹੀ ਜਾਂਦਾ, ਦੇ ਹੀ ਜਾਣਾ ਉਹਨੇ ਤਾਂ ਕਿਵੇਂ ਨਾ ਕਿਵੇਂ ਦੇ ਹੀ ਜਾਂਦਾ, ਪਰ ਉਹਨੂੰ ਸ਼ਾਂਤੀ ਨਹੀਂ ਆਉਂਦੀ। ਉਹ ਕਹਿੰਦਾ ਵੀ ਕੱਲ੍ਹ ਨੂੰ ਕੀ ਬਣੂੰਗਾ, ਪਰਸੋਂ ਨੂੰ ਕੀ ਬਣੂੰਗਾ, ਉਹ ਇਹੀ ਸੋਚੀ ਜਾਂਦਾ। ਚਲੋ ਕਈ ਤਾਂ ਇਹ ਚਲੋ ਇਹ ਆਪਦੇ ਬਾਰੇ ਤਾਂ ਮਾੜਾ ਮੋਟਾ ਸੋਚ ਲੈਣ, ਵੱਖਰੀ ਗੱਲ ਆ, ਕਈ ਕਹਿਣਗੇ ਜਵਾਕਾਂ ਦਾ ਕੀ ਬਣੂੰਗਾ।
ਉਹ ਉਹਨਾਂ ਦੇ ਗਾਂਹ ਜਵਾਕ ਹੋ ਜਾਂਦੇ, ਫਿਰ ਉਹਨਾਂ ਦਾ ਫਿਕਰ ਖੜਾ ਕਰ ਲੈਂਦੇ ਆ, ਫਿਰ ਇਹਨਾਂ ਦਾ ਕੀ ਬਣੂਗਾ। ਸੋ ਇਹ ਤ੍ਰਿਸ਼ਨਾ ਹੈ ਸਾਡੇ ਅੰਦਰ। ਮਹਾਰਾਜ ਕਹਿੰਦੇ ਜਿਨ੍ਹਾਂ ਨੇ, ਜਿਹਨੇ ਪਰਮਾਤਮਾ ਨੇ ਪੈਦਾ ਕੀਤਾ, ਤੁਹਾਨੂੰ ਇਹ ਨਹੀਂ ਪਤਾ ਜਦੋਂ ਭੇਜਿਆ ਮਾਤਾ ਦੇ ਗਰਭ ਦੇ ਵਿੱਚ ਅਤੇ ਉਹਨੇ ਜਨਮ ਦਿੱਤਾ, ਨਾਲ ਹੀ ਦੁੱਧ ਦਿੱਤਾ, ਉਹਨੂੰ ਪਤਾ ਸੀ ਵੀ ਇਹਨੂੰ ਹੋਰ ਤਾਂ ਕੁਛ ਖਾਧਾ ਨਹੀਂ ਜਾਣਾ, ਜਬ ਦਾਂਤ ਨਹੀਂ ਤਬ ਦੁੱਧ ਦੀ ਆ। ਇਸ ਕਰਕੇ ਸਾਨੂੰ ਭੁਲੇਖਾ ਹੈ ਵੀ ਸਾਡੇ ਕੀਤੇ ਹੀ ਕੋਈ ਪਲਦਾ, ਉਹ ਸਾਰਿਆਂ ਨੂੰ ਰਿਜਕ ਦੇਣ ਵਾਲਾ, ਸਿਰ ਸਿਰ ਰਿਜਕ ਸੰਭਾਹੇ ਠਾਕਰ ਕਾਹੇ ਮਨ ਭਉ ਕਰਿਆ। ਤੁਸੀਂ ਐਵੇਂ ਫਿਕਰਾਂ ਦੇ ਵਿੱਚ ਸਾਰੀ ਜ਼ਿੰਦਗੀ ਨਿਗਾ ਦਿੰਦੇ ਹਾਂ, ਛੱਡ ਦਿਓ ਫਿਕਰ, ਉਸ ਪਰਮੇਸ਼ਰ 'ਤੇ ਛੱਡ ਦਿਓ ਸਾਰੀਆਂ ਚਿੰਤਾ, ਛੱਡ ਦਿਓ, ਕਿਉਂਕਿ ਚਿੰਤਾ ਉਹਨੂੰ ਆ ਜਿਹਨੇ ਪੈਦਾ ਕੀਤਾ ਪਰਮਾਤਮਾ ਨੇ। ਗੁਰਮੁਖਾਂ ਨੂੰ ਇਹ ਗਿਆਨ ਹੋ ਜਾਂਦਾ, ਗਿਆਨ ਦੇ ਨਾਲ ਹੀ ਮਨ ਸ਼ਾਂਤ ਹੁੰਦਾ। ਜਿੰਨਾ ਗਿਆਨ ਆਈ ਜਾਊ ਗੁਰੂ ਦਾ, ਓਨਾ ਮਨ ਸ਼ਾਂਤ ਹੋਈ ਜਾਊ, ਜਿੰਨਾ ਨਾਮ ਦੇ ਵਿੱਚ ਸਮਾਉਂਦਾ ਜਾਊ ਓਨਾ ਮਨ ਸ਼ਾਂਤ ਹੋ ਜਾਊ। ਜਦੋਂ ਸ਼ਬਦ ਦੇ ਵਿੱਚ ਰੰਗਿਆ ਜਾਂਦਾ, ਨਾਮ ਦੇ ਵਿੱਚ ਰੰਗਿਆ ਜਾਂਦਾ, ਬਿਲਕੁਲ ਸ਼ਾਂਤ ਆ ਜਾਂਦਾ, ਅੰਦਰ ਤ੍ਰਿਪਤ ਸੰਤੁਖ ਆ, ਉਹ ਅੰਦਰੋਂ ਤ੍ਰਿਪਤ ਹੁੰਦੇ ਨੇ, ਸੰਤੁਖੀ ਹੁੰਦੇ ਨੇ। ਫਿਰ ਭੁੱਖ ਨਾ ਲੱਗੇ ਆਏ, ਕਹਿੰਦੇ ਉਹਨਾਂ ਦੇ ਭੁੱਖ ਨੇੜੇ ਨਹੀਂ ਆ ਸਕਦੀ। ਦੇਖੋ ਪਹਿਲਾਂ ਸਵਾਲ ਕੀਤਾ, ਫਿਰ ਗੁਰੂ ਨੇ ਨਾਲ ਹੀ ਜਵਾਬ ਦੇ ਦਿੱਤਾ। ਪਹਿਲਾਂ ਕਿਹਾ ਕਿਆ ਗੱਭਰੂ ਕਿਆ ਬਿਰਧ ਹੈ ਮਨਮੁੱਖ ਤ੍ਰਿਸ਼ਨਾ ਭੁੱਖ ਨਾ ਜਾਏ। ਕਹਿੰਦੇ ਭਾਵੇਂ ਕੋਈ ਜਵਾਨੀ ਜਾਂ ਵਡੇਪੇ ਜਾਏ, ਮਨਮੁੱਖ ਦੀ ਤ੍ਰਿਸ਼ਨਾ ਨਹੀਂ ਖਤਮ ਹੋਣੀ। ਦੂਜੇ ਪਾਸੇ ਦੱਸਤਾ ਭਾਵੇਂ ਕੋਈ ਜਵਾਨੀ ਤੋਂ ਲੈ ਕੇ ਵਡੇਪੇ ਤੱਕ ਜਿਹੜਾ ਸ਼ਬਦ 'ਚ ਰੰਗਿਆ ਗਿਆ, ਜਿਹਨੂੰ ਗੁਰੂ ਦਾ ਗਿਆਨ ਆ ਗਿਆ, ਜਿਹਨੂੰ ਇਹ ਪਤਾ ਲੱਗ ਗਿਆ ਪਰਮਾਤਮਾ ਦੇਣ ਵਾਲਾ ਉਹਨੇ ਦੇ ਹੀ ਜਾਣਾ, ਮੈਂ ਤਾਂ ਕਰਮ ਜਿੰਨਾ ਕੁ ਮੈਨੂੰ ਦਿੱਤਾ ਉਹ ਮੈਂ ਕਰਮ ਕਰਦਾ, ਉਹ ਅੰਦਰੋਂ ਤ੍ਰਿਪਤ ਸੰਤੋਖਿਆ, ਉਹਨਾਂ ਨੂੰ ਭੁੱਖ ਨਹੀਂ ਹੈ ਫਿਰ ਪਦਾਰਥਾਂ ਦੀ, ਸੰਸਾਰ ਦੀ ਭੁੱਖ, ਭੋਗਾਂ ਦੀ ਭੁੱਖ। ਜੋ ਉਹਨਾਂ ਨੂੰ ਗੁਰੂ ਕਿਰਪਾ ਕਰਦਾ ਉਹ ਬਖਸ਼ਿਸ਼ ਕਰ ਸਮਝਦੇ ਨੇ, ਇਸ ਕਰਕੇ ਅੰਦਰੋਂ ਤ੍ਰਿਪਤ ਸੰਤੋਖਿਆ। ਮਹਾਰਾਜ ਕਹਿੰਦੇ ਫਿਰ ਭੁੱਖ ਨਾ ਲੱਗੇ ਆਏ, ਉਹਨਾਂ ਨੇੜੇ ਨਹੀਂ ਆਉਂਦੀ ਭੁੱਖ। ਨਾਨਕ ਜੇ ਗੁਰਮੁਖ ਕਰੈ ਸੋ ਪ੍ਰਵਾਨ ਹੈ, ਨਾਮ ਰਹਿ ਲਿਵ ਲਾਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖ ਕੀ ਕਹਿੰਦੇ ਨੇ, ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ। ਕਿੰਨਾ ਦਾ ਕੀਤਾ ਵਾ, ਹਰ ਕਰਮ ਪ੍ਰਵਾਨ ਹੋ ਜਾਂਦਾ ਜੋ ਨਾਮ ਰਹਿ ਲਿਵ ਲਾਏ। ਜਿਹੜੇ ਪਰਮੇਸ਼ੁਰ ਦੇ ਨਾਮ 'ਚ ਲਿਵ ਜੋੜ ਕੇ ਰੱਖਦੇ ਨੇ, ਸ਼ਬਦ ਨਾਲ ਜਿਹੜੇ ਸੁਰਤੀ ਜੋੜ ਕੇ ਰੱਖਦੇ ਨੇ, ਜੋ ਉਹ ਕਰਮ ਕਰਦੇ ਨੇ ਉਹ ਕੀਤਾ ਹੋਇਆ ਕਰਮ ਉਹਨਾਂ ਦਾ ਪ੍ਰਵਾਨ ਹੈ। ਜਿਹੜਾ ਪਰਮਾਤਮਾ ਨੂੰ ਭੁੱਲ ਕੇ ਕਰਮ ਕੀਤਾ ਜਾਂਦਾ ਉਹਨੂੰ ਪਾਪ ਗਿਣਿਆ ਜਾਂਦਾ। ਜਿਹੜਾ ਵੀ ਕਰਮ ਅਸੀਂ ਪਰਮਾਤਮਾ ਨੂੰ ਵਾਹਿਗੁਰੂ ਨੂੰ ਭੁੱਲ ਕੇ ਕੋਈ ਵੀ ਕਰਮ ਆਪਾਂ ਕਰਦੇ ਹਾਂ, ਚੰਗੇ ਮੰਦੇ ਜੋ ਵੀ ਕਰਦੇ ਹਾਂ, ਉਹਦੀ ਵਿਚਾਰ ਹੋ ਰਹੀ ਹੈ। ਜਦੋਂ ਅਸੀਂ ਉਸ ਪਰਮੇਸ਼ੁਰ ਨਾਲ ਜੁੜ ਕੇ ਕੋਈ ਵੀ ਕਰਮ ਕਰਦੇ ਹਾਂ, ਉਹਦੀ ਵਿਚਾਰ ਖਤਮ ਹੋ ਜਾਂਦੀ ਹੈ, ਉਹਦਾ ਲੇਖਾ ਹੀ ਖਤਮ ਕਰ ਦਿੰਦੇ ਨੇ। ਮਹਾਰਾਜ ਕਹਿੰਦੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਨਾਨਕ ਜੇ ਗੁਰਮੁਖ ਕਰੇ, ਜੋ ਗੁਰੂ ਦੀ ਮੱਤ ਅਨੁਸਾਰ ਕੀਤਾ ਜਾਂਦਾ ਉਹ ਪ੍ਰਵਾਨ ਹੈ। ਜੋ ਨਾਮ ਰਹੇ ਲਿਵ ਲਾਏ, ਜਿਨ੍ਹਾਂ ਨੇ ਸੁਰਤੀ ਸ਼ਬਦ ਨਾਲ ਜੋੜ ਕੇ ਹੱਥਾਂ ਪੈਰਾਂ ਨਾਲ ਕੰਮ ਕੀਤਾ, ਉਹ ਕੀਤਾ ਹੋਇਆ ਕੰਮ ਵੀ ਪ੍ਰਵਾਨ ਆ ਉਹਨਾਂ ਦਾ। ਜਿਵੇਂ ਕਿ ਭਗਤਾਂ ਨੇ ਕਰਮ ਕਰਦਿਆਂ ਹੋਇਆਂ ਉਹਨਾਂ ਨੂੰ ਸਵਾਲ ਕੀਤਾ ਕਿਸੇ ਨੇ, ਜਿਵੇਂ ਨਾਮਦੇਵ ਜੀ ਨੂੰ ਸਵਾਲ ਕੀਤਾ, ਨਾਮਾ ਮਾਇਆ ਮੋਹਿਆ ਕਹੇ ਤ੍ਰਿਲੋਚਨ ਮੀਤ। ਉਹ ਕਰਮ ਕਰ ਰਿਹਾ ਸੀਗਾ, ਉਹਨੇ ਸਮਝਿਆ ਵੀ ਰੱਬ ਦਾ ਨਾਉਣ ਵਾਲਾ ਨਾ ਕਿਤੇ ਵਿਹਲਾ ਜਿਹਾ ਹੀ ਹੁੰਦਾ, ਵੀ ਵਿਹਲਾ ਹੀ ਬੈਠਾ ਰਹਿੰਦਾ ਉਹ ਕਨੀ। ਇਸ ਕਰਕੇ ਇਹ ਇੱਕ ਭਰਮ ਹੈ, ਉਹ ਕਰਮ ਕਰਦਿਆਂ ਹੋਇਆਂ ਵੀ ਨਾਮ ਨਾਲ ਜੁੜੇ ਰਹਿੰਦੇ ਨੇ। ਨਾਮਾ ਕਹੇ ਤ੍ਰਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਣ। ਕਹਿੰਦੇ ਮੇਰਾ ਚਿੱਤ ਉਸ ਵਾਹਿਗੁਰੂ ਜੀ ਨਾਲ ਜੁੜਿਆ ਹੋਇਆ, ਨਿਰੰਕਾਰ ਨਾਲ ਜੁੜਿਆ ਹੋਇਆ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਹੈ ਉਹ ਜੋ ਕਰਦੇ ਨੇ ਸ਼ਬਦ ਨਾਲ ਜੋੜ ਕੇ ਸੁਰਤੀ ਨੂੰ ਪਰਮਾਤਮਾ ਨਾਲ ਚਰਨਾਂ ਦਾ ਧਿਆਨ ਧਰਕੇ ਕਰਮ ਕਰਦੇ ਨੇ, ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ। ਉਹ ਕੀਤਾ ਹੋਇਆ ਕਰਮ ਵੀ ਉਹਨਾਂ ਦਾ ਪ੍ਰਵਾਨ ਹੈ, ਲੋਕ ਦੇ ਵਿੱਚ ਵੀ ਪ੍ਰਲੋਕ ਦੇ ਵਿੱਚ ਵੀ। ਜੋ ਨਾਮ ਰਹੇ ਲਿਵ ਲਾਏ, ਇਹ ਨਾਮ ਦੀ ਬੜੀ ਵੱਡੀ ਮਹਿਮਾ ਹੈ, ਇਸ ਕਰਕੇ ਇਹ ਨਾਮ ਦਾ ਭੇਤ ਦਿੱਤਾ ਗਿਆ ਸਾਨੂੰ ਗੁਰੂ ਅਮਰਦਾਸ ਜੀ। ਪੌੜੀ ਹੋਂ ਬਲਿਹਾਰੀ ਤਿੰਨ ਕੋ ਜੋ ਗੁਰਮੁਖ ਸਿੱਖਾਂ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਜਿਨ੍ਹਾਂ ਗੁਰਸਿੱਖਾਂ ਨੇ ਆ ਕੇ ਇਹ ਭੇਤ ਗੁਰੂ ਤੋਂ ਲੈ ਲਿਆ, ਸਤਿਗੁਰ ਤੋਂ ਲੈ ਲਿਆ, ਹੋਂ ਬਲਿਹਾਰੀ ਤਿੰਨ ਕੋ, ਪਰਮਾਤਮਾ ਅਤੇ ਗੁਰੂ ਉਹਨਾਂ ਤੋਂ ਬਲਹਾਰ ਜਾਂਦੇ ਨੇ। ਮਹਾਰਾਜ ਕਹਿੰਦੇ ਅਸੀਂ ਉਹਨਾਂ ਤੋਂ ਬਲਹਾਰ ਜਾਂਦੇ ਹਾਂ, ਸਤਿਗੁਰ ਨਿਰੰਕਾਰ ਵੀ ਉਹਨਾਂ ਤੋਂ ਬਲਹਾਰ ਜਾਂਦੇ ਨੇ ਵੀ ਇਹ ਮੇਰਾ ਸਿੱਖ ਆਗਿਆਕਾਰੀ ਸਿੱਖ ਹੈ। ਹੋਂ ਬਲਿਹਾਰੀ ਤਿੰਨ ਕੋ ਜੋ ਗੁਰਮੁਖ ਸਿੱਖਾ, ਜਿਨ੍ਹਾਂ ਗੁਰਮੁਖਾਂ ਨੇ ਇਹ ਸਿੱਖਿਆ ਲਈ ਆ ਕੇ, ਜਿਨ੍ਹਾਂ ਨੇ ਆ ਕੇ ਗੁਰੂ ਦੀ ਸਿੱਖਿਆ ਲਈ, ਮੈਂ ਕਹਿੰਦੇ ਉਹਨਾਂ ਤੋਂ ਬਲਹਾਰ ਜਾਂਦਾ।
ਮਹਾਰਾਜ ਕਹਿੰਦੇ ਉਹ ਸਿੱਖ ਸੋ ਸਿੱਖ ਸਖਾ ਬੰਧਪ ਹੈ ਭਾਈ ਜੋ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਹੁਕਮ 'ਚ ਆ ਜਾਂਦਾ, ਭਾਣਾ ਕਹਿੰਦੇ ਹੁਕਮ ਨੂੰ, ਆਪਣੇ ਭਾਣੇ ਜੋ ਚੱਲੇ ਭਾਈ, ਜਿਹੜਾ ਆਪਦਾ ਹੁਕਮ ਮੂਹਰੇ ਰੱਖਦਾ ਆ ਐਂ ਹੋਊਗਾ। ਇਸ ਕਰਕੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵਾ, ਉਹ ਵਿਛੜ ਕੇ ਚੋਟਾਂ ਖਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਬਲਹਾਰ ਜਾਂਦਾ ਜਿਨ੍ਹਾਂ ਨੇ ਆਪਣਾ ਗੁਰੂ ਦੀ ਮਹਿਮਾ ਕੀਤੀ, ਗੁਰੂ ਤੋਂ ਸਿੱਖਿਆ ਲਈ ਅਤੇ ਗੁਰੂ ਦੇ ਰਾਹੀਂ ਉਹ ਨਾਮ ਦੀ ਪ੍ਰਾਪਤੀ ਕੀਤੀ ਅਤੇ ਹਰੀ ਦੀ ਪ੍ਰਾਪਤੀ ਕੀਤੀ। ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਪਿੱਖਾਂ, ਕਹਿੰਦੇ ਜਿਨ੍ਹਾਂ ਨੇ ਇਹ ਸਿੱਖਿਆ ਲੈ ਕੇ ਹਰ ਨਾਮ ਦੀ ਪ੍ਰਾਪਤੀ ਕਰ ਲਈ। ਜੋ ਹਰ ਨਾਮ ਧਿਆਏ ਦੇ, ਹਰ ਕਹਿੰਦੇ ਨੇ ਸੱਤ ਨੂੰ, ਨਿਰੰਕਾਰ ਨੂੰ, ਨਾਮ ਕਹਿੰਦੇ ਨੇ ਸ਼ਬਦ ਨੂੰ, ਇਹਨੂੰ ਇਕੱਠਾ ਸੱਤ ਨਾਮ ਵੀ ਕਹਿਤਾ, ਹਰ ਨਾਮ ਵੀ ਕਹਿਤਾ, ਰਾਮ ਨਾਮ ਵੀ ਕਹਿਤਾ, ਨਾਮ ਨਿਰੰਜਣ ਵੀ ਕਹਿਤਾ। ਬਹੁਤ ਸਾਰੇ ਸ਼ਬਦ ਇੱਕੋ ਹੀ ਗੱਲ ਹੁੰਦੀ ਹੈ, ਭੇਦ ਹੈ ਇਹ ਕੁਛ। ਜਦੋਂ ਡੂੰਘੇ ਭੇਦ ਆਉਣਗੇ ਫਿਰ ਪਤਾ ਲੱਗੂ। ਜਦੋਂ ਕਹਿੰਦੇ ਜ ਨਾਮ ਦੀ ਪ੍ਰਾਪਤੀ ਜਿਨ੍ਹਾਂ ਨੇ ਕਰ ਲਈ, ਉਹ ਨਾਮ ਦਾ ਧਿਆਨ ਧਰਦੇ ਨੇ ਅਤੇ ਹਰੀ ਦਾ ਧਿਆਨ ਧਰਦੇ ਨੇ, ਉਹ ਨਿਰੰਕਾਰ ਦਾ ਧਿਆਨ ਧਰਦੇ ਨੇ, ਉਹ ਫਿਰ ਦੁਬਾਰਾ ਜੂਨਾਂ 'ਚ ਨਹੀਂ ਆਉਂਦੇ। ਮਹਾਰਾਜ ਕਹਿੰਦੇ ਨਾ ਤੇਰਾ ਨਿਰੰਕਾਰ ਹੈ ਨਾ ਲਈਏ ਨਰਕ ਨਾ ਜਾਈਏ। ਜਿਹੜੇ ਗੁਰਮੁਖ ਜੋ ਹਰ ਨਾਮ ਧਿਆਏ ਤਿੰਨ ਦਰਸ਼ਨ ਪਿੱਕਾਂ, ਮੈਂ ਉਹਨਾਂ ਦੇ ਦਰਸ਼ਨ ਲੋਚਦਾ। ਗੁਰੂ ਨੇ ਕਿੰਨੀ ਵਡਿਆਈ ਦਿੱਤੀ ਆਪਣੇ ਸਿੱਖਾਂ ਨੂੰ। ਗੁਰੂ ਅਮਰਦਾਸ ਜੀ ਕਹਿੰਦੇ ਐਸੇ ਗੁਰਸਿੱਖਾਂ ਨੂੰ ਤਾਂ ਮੈਂ ਵੀ ਲੋਚਦਾ, ਆ ਕੇ ਮੈਨੂੰ ਦਰਸ਼ਨ ਦੇਣ। ਗੁਰੂ ਵਡਿਆਈ ਦੇ ਰਿਹਾ ਆਪਣੇ ਸਿੱਖ ਨੂੰ, ਕਿਉਂਕਿ ਗੁਰੂ ਹਰ ਵੇਲੇ ਦਿਆਲੂ ਕਿਰਪਾਲੂ ਹੈ, ਗੁਰੂ ਔਗਣ ਨਹੀਂ ਦੇਖਦਾ। ਮਹਾਰਾਜ ਕਹਿੰਦੇ ਐਸੇ ਗੁਰਮੁਖ ਦਾ ਮੈਂ ਦਰਸ਼ਨਾਂ ਨੂੰ ਧੂੜੀ ਮੰਗਦਾ, ਜਿਹੜੇ ਨੇ ਹਰ ਨਾਮ ਧਿਆਏ ਦੇ, ਜਿਨ੍ਹਾਂ ਨੇ ਨਾਮ ਨੂੰ ਧਿਆਇਆ, ਸੱਚ ਨੂੰ ਧਿਆਇਆ। ਸੁਣ ਕੀਰਤਨ ਹਰ ਗੁਣ ਰਵਾਂ ਹਰ ਜਸ ਮਨ ਲਿਖਾਂ, ਐਸੇ ਗੁਰਮੁਖਾਂ ਤੋਂ ਮੈਂ ਹਰੀ ਦੇ ਜਸ ਸੁਣਾ। ਐਸੇ ਗੁਰਸਿੱਖਾਂ ਦੀ ਵਡਿਆਈ ਕਰਦੇ ਸਾਨੂੰ ਦੱਸ ਰਹੇ ਨੇ ਵੀ ਐਸੇ ਗੁਰਸਿੱਖਾਂ ਦੀ ਤੁਸੀਂ ਵੀ ਸੰਗਤ ਕਰੋ। ਸੁਣ ਕੀਰਤਨ ਹਰ ਗੁਣ ਰਵਾਂ ਹਰ ਜਸ ਮਨ ਲਿਖਾਂ, ਕਹਿੰਦੇ ਜਦੋਂ ਤੁਸੀਂ ਉਹਨਾਂ ਦੇ ਕੋਲੇ ਬੈਠੋਗੇ ਨਾ, ਹਰ ਜਸ ਕਰਨਗੇ, ਉਹ ਹਰੀ ਦੇ ਗੁਣ ਗਾਉਣਗੇ। ਕਹਿੰਦੇ ਸੁਣ ਕੀਰਤਨ, ਕੀਰਤਨ ਹੁੰਦਾ ਕੀਰਤੀ, ਵਡਿਆਈ, ਵਾਹਿਗੁਰੂ ਦੀ ਵਡਿਆਈ, ਨਿਰੰਕਾਰ ਦੀ ਵਡਿਆਈ ਕਰਦਾ ਗੁਰਮੁਖ, ਗੁਰਸਿੱਖ ਹਰੀ ਦੀ ਵਡਿਆਈ ਕਰਦਾ। ਸੁਣ ਕੀਰਤਨ ਹਰ ਗੁਣ ਰਵਾਂ, ਉਹਨਾਂ ਤੋਂ ਮੈਂ ਪ੍ਰਭੂ ਦੀ ਕੀਰਤੀ ਨੂੰ ਸੁਣ ਕੇ ਮੈਂ ਆਪਣੇ ਹਿਰਦੇ 'ਚ ਵਸਾਵਾਂ, ਕਿਉਂਕਿ ਗੁਰਮੁਖ ਬੋਲਦੇ ਹੀ ਹਰੀ ਆ। ਗੁਰਮੁਖ ਉਹ ਪਰਮਾਤਮਾ ਦੀ ਵਡਿਆਈ ਕਰਦੇ ਆ, ਇਹ ਨਿਸ਼ਾਨੀ ਹੈ ਗੁਰਮੁਖਾਂ ਦੀ। ਜਿਹੜਾ ਕਿਸੇ ਸੰਸਾਰ ਦੀਆਂ ਗੱਲਾਂ ਜਿਹੀਆਂ ਸੁਣਾਈ ਜਾਂਦੇ ਆ, ਸੰਸਾਰ ਦੀ ਵਡਿਆਈ ਜੀ ਕਰੀ ਜਾਂਦੇ ਆ, ਉਹਨਾਂ ਨੂੰ ਇਹਦਾ ਮਤਲਬ ਹਰੀ ਦਾ ਗਿਆਨ ਨਹੀਂ ਹੋਇਆ। ਹਰੀ ਨੂੰ ਤਾਂ ਪਤਾ ਨਹੀਂ ਕਿੰਨੇ ਕੱਥ ਕੱਥ ਕੇ ਚਲੇ ਗਏ। ਜਿਹੜਾ ਵੀ ਕੱਥਦਾ ਹਰੀ ਨੂੰ, ਮਹਾਰਾਜ ਕਹਿੰਦੇ ਉਹਦੇ ਅੰਦਰ ਹਰੀ ਵੱਸ ਜਾਂਦਾ। ਮਹਾਰਾਜ ਕਹਿੰਦੇ ਸੁਣ ਕੀਰਤਨ ਹਰ ਗੁਣ ਰਵਾਂ ਹਰ ਜਸ ਮਨ ਲਿਖਾਂ, ਉਹਨਾਂ ਤੋਂ ਸੁਣ ਕੇ ਹਰੀ ਦਾ ਜਸ ਮੈਂ ਹਿਰਦੇ 'ਤੇ ਲਿਖ ਲਿਆ। ਹਰ ਨਾਮ ਸਲਾਹੀ ਰੰਗ ਸਿਉਂ ਸਭ ਕਿਲ ਵਿਖ ਕ੍ਰਿਖਾ, ਕਹਿੰਦੇ ਫਿਰ ਉਹਨਾਂ ਦੇ ਨਾਲ ਜੁੜ ਕੇ ਜਦੋਂ ਅਸੀਂ ਨਾਮ ਜਪਦੇ ਹਾਂ, ਹਰ ਨਾਮ ਸਲਾਹੀ ਰੰਗ ਸਿਉਂ, ਰੰਗ ਕਹਿੰਦੇ ਆ ਪ੍ਰੇਮ ਨੂੰ, ਕਹਿੰਦੇ ਪ੍ਰੇਮ ਦੇ ਰੰਗ ਦੇ ਵਿੱਚੋਂ ਰੰਗੇ ਹੁੰਦੇ ਨੇ ਅਤੇ ਉਹ ਸਾਡੇ ਮਨ ਨੂੰ ਵੀ ਰੰਗ ਦਿੰਦੇ ਨੇ। ਸਭ ਕਿਲਵਿਖ ਕ੍ਰਿਖਾਂ, ਉਹਨਾਂ ਨੇ ਆਪਣੇ ਅੰਦਰੋਂ ਜੋ ਕਿਲਵਿਖ ਪਾਪ ਕਹਿੰਦੇ ਨੇ, ਜੋ ਜਨਮਾਂ ਜਨਮਾਂ ਦੇ ਸਾਡੇ ਕੀਤੇ, ਉਹਦੇ ਨੇ ਖਤਮ ਕਰ ਦਿੱਤੇ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਾਮ ਦੀ ਸਿਫਤ ਕੀਤੀ, ਹਰੀ ਦੀ ਸਿਫਤ ਕੀਤੀ, ਹਰੀ ਨੇ ਉਹਨਾਂ ਦੇ ਅੰਦਰ ਕੀਤੇ ਪਾਪ ਖੰਡਨ ਕਰਤੇ, ਸਭ ਕਿਲਵਿਖ ਕ੍ਰਿਖਾਂ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਧਨ ਹੈ ਸਰੀਰ, ਸੁਹਾਵਾ ਹੈ, ਸੋਹਣਾ ਹੈ ਉਹ ਸਰੀਰ, ਜਿੱਥੇ ਮੇਰਾ ਹਰੀ ਬੈਠ ਕੇ, ਜਿੱਥੇ ਹਰੀ ਨੇ ਆਪਣੇ ਚਰਨ ਪਾ ਦਿੱਤੇ, ਜਿੱਥੇ ਗੁਰੂ ਨੇ ਆਪਣੇ ਚਰਨ ਪਾ ਦਿੱਤੇ। ਜਿਸ ਹਿਰਦੇ ਰੂਪੀ ਸਰੀਰ ਦੇ ਵਿੱਚ, ਹਿਰਦੇ ਰੂਪੀ ਘਰ ਦੇ ਵਿੱਚ ਹਰੀ ਵੱਸ ਗਿਆ, ਨਾਮ ਵੱਸ ਗਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧਨ ਧਨ ਸੁਹਾਵਾ ਸੋ ਸਰੀਰ, ਉਹ ਸਰੀਰ ਵੀ ਜਿਹਨੂੰ ਮਹਾਰਾਜ ਨੇ ਕਿਹਾ ਨਾ, ਕਹੋ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿੱਤ ਲਾਇਆ, ਜਿਨ੍ਹਾਂ ਨੇ ਉਸ ਵਾਹਿਗੁਰੂ ਨਾਲ ਚਿੱਤ ਜੋੜ ਲਿਆ, ਨਿਰੰਕਾਰ ਨਾਲ ਚਿੱਤ ਜੋੜ ਲਿਆ। ਮਹਾਰਾਜ ਕਹਿੰਦੇ ਉਹ ਸਰੀਰ ਵੀ ਪ੍ਰਵਾਨ ਹੈ। ਇਸ ਕਰਕੇ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ, ਜਿੱਥੇ ਮਹਾਰਾਜ ਨੇ ਆਪਣੇ ਚਰਨ ਟਿਕਾ ਦਿੱਤੇ। ਜਿੱਥੇ ਸਤਿਗੁਰ ਦੇ ਚਰਨ ਪੈ ਜਾਂਦੇ ਉਹ ਧਰਤੀ ਸੋਭਣੀ ਹੋ ਜਾਂਦੀ ਹੈ। ਜੇ ਧਰਤੀ ਜਿਵੇਂ ਆਪਾਂ ਦੇਖਦੇ ਹਾਂ ਵੀ ਆਹ ਬਿਲਡਿੰਗ ਦੀ ਕੋਈ ਵਡਿਆਈ ਨਹੀਂ, ਇਹ ਬਿਲਡਿੰਗ ਦੀ ਵਡਿਆਈ ਇਹ ਸਤਿਗੁਰ ਕਰਕੇ ਆ, ਕਿਉਂਕਿ ਇੱਥੇ ਸਤਿਗੁਰ ਦੇ ਚਰਨ ਪਏ ਹੋਏ ਆ। ਇਵੇਂ ਹੀ ਇਹ ਸਤਿਗੁਰ ਦੇ ਬਚਨ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਵੱਸ ਜਾਣ ਤਾਂ ਸਾਡਾ ਇਹ ਸਰੀਰ ਵਡਿਆਈ ਹੋਣ ਲੱਗ ਜਾਂਦੀ ਹੈ।
ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਦੇ ਸ਼ਬਦ ਸਾਨੂੰ ਸੋਝੀ ਦਿੱਤੀ ਆ, ਗਿਆਨ ਦਿੱਤਾ ਕਿ ਜਿੰਨਾ ਚਿਰ ਤੁਸੀਂ ਗੁਰੂ ਦਾ ਸ਼ਬਦ ਗੁਰੂ ਦਾ ਗਿਆਨ ਹਿਰਦੇ 'ਚ ਨਹੀਂ ਵਸਾਉਂਦੇ ਓਨਾ ਚਿਰ ਤੁਹਾਡਾ ਜਿਹੜਾ ਹੈ ਇਹ ਸਰੀਰ ਪ੍ਰਵਾਨ ਨਹੀਂ ਹੈ। ਤਾਂ ਹੀ ਮਹਾਰਾਜ ਕਹਿੰਦੇ ਨੇ ਇਹ ਸਰੀਰ ਆ ਮੇਰੇ ਇਸ ਜੱਗ ਮੇ ਆਏ ਕਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਰਾ ਕਮਾਇਆ ਤੁਧ ਸਰੀਰ ਆ ਜਾਂ ਤੂੰ ਜੱਗ ਮੇ ਆਏ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਜਿਹਨੇ ਤੈਨੂੰ ਪੈਦਾ ਕੀਤਾ ਹੈ ਉਹ ਹਰੀ ਨੂੰ ਭੁੱਲ ਗਿਆ ਤੂੰ। ਇਸ ਕਰਕੇ ਸਤਿਗੁਰ ਦੀ ਕਿਰਪਾ ਜਦੋਂ ਹੁੰਦੀ ਹੈ ਸਾਡੇ 'ਤੇ ਫਿਰ ਸਤ ਸੰਗਤ 'ਚ ਆ ਕੇ ਸਾਨੂੰ ਇਹ ਸੋਝੀ ਸਤਿਗੁਰ ਦੀ ਹਜ਼ੂਰੀ 'ਚ ਮਿਲਦੀ ਹੈ। ਇਸ ਕਰਕੇ ਸਤਿਗੁਰ ਨੇ ਅੱਜ ਸਾਡੇ 'ਤੇ ਕਿਰਪਾ ਕੀਤੀ, ਅੱਜ ਦਾ ਸ਼ਬਦ ਸਾਨੂੰ ਬਖਸ਼ਿਸ਼ ਕੀਤਾ ਹੈ। ਇਸ ਸ਼ਬਦ ਦੇ ਵਿੱਚ ਸਾਨੂੰ ਵਾਰ ਵਾਰ ਗੁਰੂ ਦਾ ਬਚਨ ਗੁਰੂ ਦੇ ਬਾਣੀ ਨੂੰ ਦ੍ਰਿੜ ਕਰਨ ਲਈ ਨਾਮ ਨੂੰ ਅਤੇ ਸੱਚ ਨੂੰ ਦ੍ਰਿੜ ਕਰਨ ਦੀ ਸੋਝੀ ਦਿੱਤੀ ਗਈ ਹੈ। ਗੁਰਬਾਣੀ ਗਾਧ ਬੋਧ ਹੈ, ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਜੋ ਸੰਗਤ ਦੇ ਅਨੁਕੂਲ ਨਾ ਹੋਵੇ। ਸੰਗਤ 'ਤੇ ਗੁਰੂ ਬਖਸ਼ਣਹਾਰ ਹੈ, ਬਖਸ਼ ਦੇਣਾ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਹਰ ਨਾਲ ਰਹੁ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ ਨਾਮ ਜਿਨ ਕੇ ਮਨ ਵਸਿਆ, ਬਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜੈ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਬਾਜੇ ਪੰਚ ਸ਼ਬਦ ਤਿਤ ਘਰ ਸਭਾਗੇ, ਘਰ ਸਭਾਗੇ ਸ਼ਬਦ ਬਾਜੇ ਗਲਾ ਜਿਤ ਕਰ ਧਾਰੀਆ, ਪੰਚ ਦੂਤ ਦੁਬਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਿਯਮ, ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ।

ਸਾਹਿਬ ਜੀ ਨਵਾਜੀ ਸਾਹਿਬ ਸੰਗਤ ਆਪ ਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਵਰਗੇ ਗੁਰਬਾਣੀ ਦੇ ਕੀਰਤਨ ਕਥਾ ਸਰਵਣ ਕਰ ਰਿਹਾ ਸੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਦੀ ਜਥੇ ਦਾ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਇੱਥੇ ਹੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ।

vai. Vai pro... Vai. Onde tá? Acho que não sei.

ਸਤਨਾਮ।

ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ ਸਭ

ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਣਾ ਸਭਨਾ।

ਸ਼ਾਂਤ ਸੁਖ ਮਨ ਆਏ ਬਚਿਆ ਜਨੇਸਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬੇਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਬਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਬਾਜੀ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਚ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨਕਾ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ

ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮਲ ਗੁਣ ਮਲਵਾ ਪਾਰ ਮਲਵਾ ਪਾਰੀਏ ਮਲ ਭੰਡਾਰ ਮਲ ਆਵਹਿ ਮਲ ਲੈ ਜਾਹੇ ਮਲ ਪਾਏ ਮੁਲਾ ਸਮਾਹੇ ਮਲ ਧਰਮ ਮਲ ਦੀਵਾਨ ਮਲ ਤੁਲ ਮਲ ਪ੍ਰਵਾਨ ਮਲ ਬਖਸੀਸ ਮਲ ਨਿਸ਼ਾਨ ਅਮੁੱਲ ਕਰਮ ਮਲ ਫਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਬੀਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਕੀਤੇ ਇਤੇ ਕੀਤੇ ਹੋਰ ਕਰਹਿ ਤਾਂ ਆਖ ਨਾ ਸਕੈ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਵ ਸਮਾਲੇ ਵਾਜੇ ਨਾਦ ਅਨੇਕ ਸੰਖ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸਿਓ ਕਹੀਨ ਕੀਤੇ ਗਾਵਣ ਹਾਰੇ ਕਿਆਵੈ ਤੁਹਨੋ ਪੌਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦ ਇਦਾਸਣ ਬੈਠੇ ਦੇਵ ਤਿਆ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਵਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਾਇਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਬਰਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋ ਗਾਵਹਿ ਜੋ ਤੁਧ ਭਾਵੈ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਹਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਇ ਨਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਸਹਿ ਆਦੇਸ ਆਦ ਨੀਲ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ ਸਹਿ ਆਦੇਸ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ ਉਹ ਵੇਖੈ ਉਹ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਸਹਿ ਆਦੇਸ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਬਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਸਹਿ ਆਦੇਸ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਉ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀ ਆ ਚੜੀਐ ਹੋਏ ਆਕੀਸ ਸੁਣ ਗੱਲਾਂ ਆਕਾਸ ਕੀ ਢਾਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਹਿ ਹੋ ਕਰਮ
ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅੱਖ ਉਹ ਕਰਮ ਕੀਤੇ ਪੌਣ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ ਕੀਤੇ ਬਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕੇ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੈ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨ ਕਥਨੇ ਜਾਹੇ ਨਾ ਉਹ ਮਰਹਿ ਨ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬਰਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਏ ਸਾਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆ ਬਰਿਆਈਆ ਵਾਚੈ ਧਰਮ ਅਧੂਰ ਕਰਮੀ ਆਪੋ ਆਪਣੀ ਕੀ ਨੀੜੈ ਕੀ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖ ਕੇਤੇ ਬਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਓ ਕਹੀ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪਵਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵ ਤਿਆ ਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਤ ਪੜਨ ਰੱਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮੱਚ ਪਿਆਲੇ ਗਾਵਨ ਤੁਦਨੋ ਰਤਨੋ ਪਾਏ ਤੇਰੇ ਅੜਸਰ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਂਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਦਨੋ ਗਾਵਨ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਨ ਸੀ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨ ਜਾਸੀ ਰਚਨਾ ਜੈਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਏ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਏ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਟ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ
ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜੈਸ ਤੂੰ ਦੇਹ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਏ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਓ, ਸਾਚੇ ਨਾਮ ਕੀ ਤਿਲ ਵੜਿਆਏ, ਆਖ ਤੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦੇਦਾ ਰਹਿ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰਹਿ ਤੀਕਮ ਜਾਤ, ਨਾਨਕ ਨਾ ਵਹਿ ਬਾਜ ਸਨਾਤ, ਰਾਹ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ, ਸਤਿਪੁਰਖਾ ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ, ਹਰ ਜਨ ਕੇ ਬਡ ਭਾਗ, ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੇ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਹ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ, ਹਰ ਜੀਉ ਪਰਿਆ ਸੈਲ ਪੱਥਰ ਮੈਂ ਜਨ ਤੋ ਪਾਏ, ਤਾ ਕਾ ਰਿਜਕ ਆਗੈ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤਵੰਤਾ, ਕੋਈ ਨ ਕਿਸਕੀ ਧਰਿਆ, ਸਿਰ ਸਿਰ ਜਗ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਊਡੈ ਊਡਾਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚਗਾਵੈ, ਮਨ ਮਹਿ ਸਿਮਰਨ ਕਰਿਆ, ਸਭ ਨਿਧਾਨ ਦਸ ਅਸਤ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਵੱਲ ਜਾਈਏ, ਤੇਰਾ ਅੰਤ ਨਾ ਪਾਰਾ ਵਰਿਆ, ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਪਾਰਾ, ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣ ਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆ ਕਾ ਦਾਤਾਰਾ, ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੋ ਤੁਧ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵਹਿ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿੰਨ ਕੁਰਬਾਣਾ, ਹਰ ਧਿਆਵੈ ਤੁਧ ਸੀ, ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇ, ਜੀ ਤਿਨ ਤੂਟੀ ਜਮਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗੁਆਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿੰਨ ਵੱਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤ ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਣਕ ਅਨੇਕ ਅਨੰਤਾ, ਤੇਰੀ ਅਣਕ ਕਰੇ ਹਰ ਪੂਜਾ ਜੀ, ਤਪ ਤਪਹਿ ਜਪੇ ਬੇਅੰਤਾ, ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ, ਤੂੰ ਜੁਗ ਜੁਗ ਇੱਕੋ ਸਦਾ ਸਦਾ, ਤੂੰ ਇੱਕੋ ਜੀ, ਤੂੰ ਨਿਹਚਲ ਕਰਤਾ ਸੋਏ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋਏ, ਤੁਧ ਆਪੇ ਸਿਰਜ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਕੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਏ, ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੋ ਭਾਵੇ ਸੋਈ ਥੀ ਸੀ, ਜੋ ਤੂੰ ਦੇਹ ਸੋਈ ਹੋ ਪਾਈ ਰਹਾਓ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧੇ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆ ਉਹ ਸਭ ਤੁਝ ਹੀ ਮਾਹੇ, ਤੁਝਵੇਂ ਦੂਜਾ ਕੋਈ ਨਾ ਹੈ ਜੀ, ਜੰਤ ਸਭ ਤੇਰਾ ਖੇਲ, ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ,
ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ, ਹਰ ਗੁਣ ਸਦ ਹੀ ਅੱਖ ਵਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ, ਸਭ ਹੋਏ ਤੁਧ ਬਿਨ ਦੂਜਾ ਵਰਨਾ ਕੋਈ, ਤੂੰ ਕਰ ਕਰ ਵੇਖੈ ਜਾਣਹਿ ਸੋਏ ਜਨ, ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ, ਭੇਲੇ ਨੂੰ ਆਸਾ ਪਾਣੀ ਪਾਵਕ ਤਿਨਹਿ ਕੀਆ, ਪੰਗ ਚ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀ ਅਲੇ। ਮਨ ਏਕ ਨ ਚੇਤਸ ਮੂੜ, ਮਨਾ ਹਰ ਵਿਸਰ ਤੇਰੇ ਗੁਣ ਗਲਿਆ ਰਹਾਓ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜੇਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁੱਖ ਦਿਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵ ਜਲ ਧਰਨ ਕਹਿ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ, ਜਾਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ, ਹਰ ਆਇਆ ਕਹੁ ਨਾਨਕ ਕਾਮ ਨੀਚ ਕਰਮਾ, ਸਰਨ ਭਰੇ ਕੀ ਰਾਖੋ ਸਰਮਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ, ਬੀਚਾਰੋ ਤਿਤ ਕਰ ਗਾਵੋ, ਸੋਹਿਲਾ ਸਿਵਰੋ ਸਿਰਜਣਹਾਰ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੇ ਸਦਾ ਸੁਖੋਇ ਰਾਓ, ਨਿਤ ਨਿਤ ਜੀੜੇ ਸਮਾਲੀਅਨ ਦੇਖੇਗਾ, ਦੇਵਣ ਹਾਰ ਤੇਰੇ ਦਾਨੈ, ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ, ਸੰਬਦ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸੱਜਣਾ ਸੀਸੜੀਆ ਜੋ ਹੋਵੈ ਸਾਹਿਬ ਸਿਓ ਮੇਲ, ਘਰ ਘਰ ਇਹੋ ਪਹੁੰਚਾ ਸੱਦਣੇ ਨਿਤ ਪਵਨ, ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਇੱਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹੋ, ਬਿਸੋਏ ਚਸਿਆ ਘੜੀਆ ਪਹਿਰਾ, ਤਿੱਥੀ ਬਾਰੀ ਮਹੋਆ ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ, ਰਾਗ ਤਨਾ ਸ੍ਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁੱਲ ਅੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ, ਅਨਹਤ ਸ਼ਬਦ ਬਾਜੰਤ ਭੇਰੀ ਰਹਾਓ, ਸਹਿ

ਇਹ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡਉਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣੇ ਤਿੰਨ ਅੰਤਰ ਹੋਮੇ ਕੰਡਾ ਹੈ ਜਿਉ ਜੋ ਚੱਲ ਹੈ ਚੁਭਹਿ ਦੁੱਖ ਪਾਵਹਿ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਏ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੀਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚੱਲੋ ਹਰ ਲਾਹਾ ਆਗੇ ਬਸਨ ਸੁਹੇਲਾ ਆਉਦ ਘਟੈ ਦਿਨ ਸੁਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਧਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪੀਆਵੇ ਇਹੋ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨ ਹੈ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬੋਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੂਰੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਉ ਕਸਤੂਰ ਕੰਗੂ ਅਗਰ ਚੰਦਨ ਲੀਪ ਆਵੈ ਚਾਉ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੈ ਨਾਉ ਹਾਰ ਬਿਨ ਜੀਓ ਜਲ ਵੱਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ ਰਹੋ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਉ ਮੋਹਣੀ ਮੁਖ ਮਣੀ ਸੋਹੈ ਕਰ ਰੰਗ ਪਸਾਓ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੈ ਨਾਉ ਸਿੱਧ ਹੋਵਾ ਸਿੱਧ ਲਾਈ ਰਿੱਦ ਆਖਾਓ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਭਾਉ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੈ ਨਾਉ ਸੁਲਤਾਨ ਹੋਵਾ ਮੇਲ ਲਸਕਰ ਤਖਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਭਾਉ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੈ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟ ਕੋਟੀ ਮੇਰੀ ਆਰਜਾ ਪਵਨ ਪੀਅਣ ਅਪਿਆਓ ਚੰਦ ਸੂਰਜ ਦੋਏ ਗੁਫੈ ਨਾ ਦੇਖਾ ਸੁਪਨੇ ਸੌਣ ਨਾ ਥਾਉ ਭੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾ ਨਾਉ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ ਰਹਾਉ ਗੁੱਸਾ ਕੱਟਿਆ ਬਾਰ ਬਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਓ ਭੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾ ਨਾਉ ਪੰਖੀ ਹੋਏ ਕਹਿ ਜੇ ਭਵਾ ਸਹਿ ਸਮਾਨੀ ਜਾਓ ਨਦਰ ਕਿਸੇ ਨਾ ਆਵੂ ਨਾ ਕਿਛੇ ਪੀਆ ਨਾ ਖਾਓ ਭੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾ ਨਾਉ ਨਾਨਕ ਕਾਗਦ ਲਖਮਣ ਪੜ ਪੜ ਕੀਚੇ ਪਾਓ ਮਸੂ ਤੋੜ ਨਾ ਆਵੇ ਲੇਖਣ ਪੌਣ ਚਲਾਓ ਭੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਲੇਖੈ ਬੋਲਣ ਬੋਲਣਾ ਲੇਖੈ ਖਾਣਾ ਖਾਓ ਲੇਖੈ ਬਾਟ ਚਲਾਈਆ ਲੇਖੈ ਸੁਣ ਵੇ ਖਾਓ ਲੇਖੈ ਸਾਹ ਲਵਾਈ ਹੈ ਪੜ੍ਹੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਤੋਹ ਅੰਧੇ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ ਰਹਾਓ ਜੀਵਨ ਮਰਨਾ ਜਾਏ ਕਹਿ ਇੱਥੇ ਖਾਜੈ ਕਾਲ ਜਿੱਥੇ ਬਹਿ ਸਮਝਾਈਐ ਤਿੱਥੇ ਕੋਈ ਨਾ ਚੱਲਿਓ ਨਾਲ ਰੋਵਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾਲ ਸਭ ਕੋ ਆਖੈ ਬਹੁਤ ਬਹੁਤ ਘੱਟ ਨਾ ਆਖੈ ਕੋਏ ਕੀਮਤ ਕਿਨੈ ਨਾ ਪਾਈਆ ਕਹਿਣ ਨਾ ਵੱਡਾ ਹੋਏ ਸਾਚਾ ਸਾਹਿਬ ਏਕ ਤੂੰ ਹੋਰ ਜੀਆ ਕਿਤੇ ਲੋ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨਕੇ ਸੰਗ ਸਾਥ ਵੱਡਿਆ ਸਿਓ ਕਿਆ ਰੀਸ ਜਿੱਥੇ ਨੀਚ ਸੰਭਾਲੀਨ ਤਿੱਥੇ ਨਦਰ ਤੇਰੀ ਬਖਸੀਸ ਸ੍ਰੀ ਰਾਗ ਮਹੱਲਾ ਪਹਿਲਾ ਲਾਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਉੱਤਮ ਸੇ ਦਰ ਉੱਤਮ ਕਹੀਏ ਨੀਚ ਕਰਮ ਬਹਿ ਰੋਏ ਰਹਾਉ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕਹਿ ਘੱਟ ਨਾਮ ਨਿਵਾਸ ਜਿਤ ਬੋਲੇ ਪਤ ਪਾਈਏ ਸੋ ਬੋਲਿਆ ਪ੍ਰਵਾਣ
ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ।

0: ਜਾਣ ਜੋ ਤਿਸ ਭਾਵੈ ਸੇ ਭਲੇ ਹੋਰ ਕਿਆ ਹੋਰ ਕੇ ਕਹਿਣ ਬਖਾਣ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੈ ਰਿਹਾ ਸਮਾਇ ਤਿੰਨ ਕਾ ਕਿਆ ਸਾ ਲਾਹਣਾ ਅਵਰ ਸਵਾਲਿਓ ਕਾਏ ਨਾਨਕ ਨਦਰੀ ਬਾਹਰੇ ਰਾਚਹਿ ਦਾਨ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨ ਹਾਰ ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਦਿਨ ਸੋਫੀਆ ਰਾਖਣ ਕੋ ਦਰਬਾਰ ਨਾਨਕ ਸੱਚ ਕੋ ਸੱਚ ਜਾਣ ਜਿਤ ਸੇਵੈ ਸੁਖ ਪਾਈਐ ਤੇਰੀ ਦਰਗਹਿ ਚੱਲੈ ਮਾਣ ਰਹਾਉ ਸੱਚ ਸਰਾਂ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਉ ਸੁਣੇ ਬਖਾਣੇ ਜੇਤੜੇ ਹੋ ਤਿੰਨ ਬਲਿਹਾਰੈ ਜਾਓ ਤਾ ਮਨ ਖੀਵਾ ਜਾਣੀਏ ਜਾ ਮਹਿਲੀ ਪਾਏ ਥਾਓ ਨਾਉ ਨੀਰ ਚੰਗਿਆਈਆਂ ਸਤ ਪਰਮਲ ਧਨਵਾਸ ਤਾਂ ਮੁਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ ਦੁੱਖ ਤਿਸਹਿ ਪੈ ਆਖੀਏ ਸੁਖ ਜਿਸਹਿ ਹੀ ਪਾਸ ਸੋ ਕਿਉ ਮਨੋ ਵਿਸਾਰੀਐ ਜਾ ਕੇ ਜੀ ਪ੍ਰਾਣ ਤਿਸ ਵਿਣ ਸਭ ਅਪਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪਰਵਾਣ ਸੇ ਰਾਗ ਮਹੱਲ ਪਹਿਲਾ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚੇਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾ ਲਾਹ ਲਿਖ ਲਿਖ ਅੰਤ ਨ ਪਾਰਾ ਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨੀਸਾਨ ਰਹਾਉ ਜਿੱਥੈ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ ਤਿੰਨ ਮੁਖ ਟਿਕੇ ਨਿਕਲੇ ਜਿਨ ਮਨ ਸੱਚਾ ਨਾਓ ਕਰਮ ਮਿਲੈ ਤਾਂ ਪਾਈਐ ਨਾਹੀ ਗੱਲੀ ਬਾਉ ਦਾਓ ਦੁਆਓ ਇੱਕ ਆਵੇ ਇੱਕ ਜਾਹੇ ਉੱਠ ਰੱਖੀਏ ਨਾਵ ਸਲਾਰ ਇੱਕ ਇੱਕ ਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਏ ਬਿਨ ਨਾਵੈ ਵਿਕਾਰ ਭੈ ਤੇਰੇ ਡਰ ਅਗਲਾ ਖੱਪ ਖੱਪ ਛਿਜੈ ਦੇਹ ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿੱਠੇ ਖੇਹ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣੇ ਸਾ ਲੋਣੇ ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੇ ਤਨ ਪੀੜੀਏ ਮਨ ਮਹਿ ਚੱਲੇ ਬਿਕਾਰ ਰਹੋ ਰੱਤਾ ਪਹਿਨਣ ਮਨ ਰੱਤਾ ਸਫੇਦੀ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਮਰ ਬੰਦ ਸੰਤੋਖਾ ਧਨ ਜੋਵਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ ਰਹਾਓ ਘੋੜੇ ਪਾਖਰ ਸੋਇਨਾ ਸਾਖਤ ਬੂਝਣ ਤੇਰੀ ਬਾਟ ਤਰਕਸ ਤੀਰ ਕਮਾਣ ਸਾਂਗ ਤੇਗ ਬੰਦ ਗੁਣ ਧਾਤ ਬਾਜਾ ਨੇਜਾ ਪਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿਤ ਚੜ੍ਹੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ ਰਹਾਓ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੇ ਹੀ ਪਰਿਵਾਰ ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤ ਸਾਹੋ ਪੂਛ ਨ ਕਰੇ ਵਿਚਾਰ ਬਾਬਾ ਹੋਰ ਸੋਹਣਾ ਖੁਸ਼ੀ ਖੁਆਰ ਜਿਤ ਸੁੱਤੈ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਹਾਓ ਸ੍ਰੀ ਰਾਗ ਮਹੱਲਾ ਪਹਿਲਾ ਕੰਗੂ ਕੀ ਕਾਇਆ ਰਤਨਾ ਕੀ ਲਲਿਤਾ ਅਗਰ ਬਾਸ ਤਨ ਸਾਸ ਅਠ ਅੱਠ ਸੱਠ ਤੀਰਥ ਕਾ ਮੁਖ ਟਿੱਕਾ ਤਿੱਤ ਘੱਟ ਮਤ ਵਿਗਾਸ ਓਤ ਮਤੀ ਸਲਾਹਣਾ ਸੱਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਬੈਰ ਕਮਾਈਏ ਕੂੜੇ ਕੂੜਾ ਜੋਰ ਪ੍ਰਹਾਉ ਪੂਜ ਲੱਗੈ ਪੀਰ ਆਖੀਏ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰ ਜਾ ਪਤ ਲਿਖੈ ਨਾ ਪਵੈ ਸਭਾ ਪੂਜ ਖੁਆਰ ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਏ ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀਏ ਨਾਉ ਮੰਨੀਏ ਖਾ ਅਖੰਡ ਸਦਾ ਸੱਚ ਸੋਏ ਖੇਹੂ ਖੇਰ ਲਾਈਐ ਤਾ ਜੀਓ ਕਿਹਾ ਹੋਏ ਜਲੀਆ ਸਭ ਸਿਆਣਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਥਰੈ ਔਗੁਣਵੰਤੀ ਝੂਰ ਜੇ ਲੋੜੈ ਵਰ ਕਾਮਣੀ ਨਹਿ ਮਿਲੀਐ ਪਿਰ ਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਏ ਫਿਰ ਦੂਰ, ਮੇਰੇ ਠਾਕੁਰ ਪੂਰੇ ਤਖਤ ਡੋਲ, ਗੁਰਮੁਖ ਪੂਰਾ ਜੇ ਕਰੇ ਪਾਈਏ ਸਾਚ ਤੋਲ। ਰਹਾਉ ਪ੍ਰਭ ਹਰ ਮੰਦਰ ਸੋਹਣਾ, ਤਿਸ ਮਹਿਮਾਨਕ ਲਾਲ, ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ, ਬਿਨ ਪੌੜੀ ਗੜ ਕਿਉ ਚੜੋ, ਗੁਰ ਹਰ ਧਿਆਨ ਨਿਹਾਲ, ਗੁਰ ਪੌੜੀ ਵੇੜੀ ਗੁਰੂ ਗੁਰ ਤੁਲਹਾ ਹਰ ਨਾਉ, ਗੁਰ ਸਰ ਸਾਗਰ ਬੋਹੇ ਥੋ, ਗੁਰ ਤੀਰਥ ਦਰਿਆਓ, ਜੇ ਤਿਸ ਭਾਵੇ ਉਜਲੀ, ਸਤ ਸਰ ਨਾਵਣ ਜਾਓ, ਪੂਰੋ ਪੂਰੋ ਆਖੀਏ ਪੂਰੇ ਤਖਤ ਨਿਵਾਸ, ਪੂਰੇ ਥਾਨ ਸੁਹਾਵਣੇ ਪੂਰੇ ਆਸ ਨਿਰਾਸ, ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣਤਾਸ। ਸ੍ਰੀ ਰਾਗ ਮਹੱਲਾ ਪਹਿਲਾ। ਆਵੋ ਭੈਣੇ ਮਿਲ ਗੱਲ ਮਿਲੇ ਅੰਕ ਸਹੇਲੜੀਆ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀ ਆਹ। ਸਾਚੇ ਸਾਹਿਬ ਸਭ ਗੁਣ ਔਗੁਣ, ਸਭ ਅਸਾਹ ਕਰਤਾ, ਸਭ ਕੋ ਤੇਰੇ ਜੋਰ, ਇੱਕ ਸ਼ਬਦ ਵਿਚਾਰੀਏ ਜਾ ਤੂੰ ਤਾਂ ਕਿਆ ਹੋਰ। ਰਹਾਉ ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ, ਸਹਿਜ ਸੰਤੋਖ ਸੀਗਾਰੀਆ, ਮਿੱਠਾ ਬੋਲਣੀ ਪਿਰ ਰਿਸਾਲੂ ਤਾਂ ਮਿਲੇ ਜਾ, ਗੁਰ ਕਾ ਸ਼ਬਦ ਸੁਣੀ, ਕੀਤੀਆ ਤੇਰੀਆ ਕੁਦਰਤੀ, ਕੇਵੜ ਤੇਰੀ ਦਾਤ, ਕੀਤੇ ਤੇਰੇ ਜੀ ਜੰਤ, ਸਿਫਤ ਕਰਹਿ ਦਿਨ ਰਾਤ, ਕੀਤੇ ਤੇਰੇ ਰੂਪ ਰੰਗ, ਕੀਤੇ ਜਾਤ ਜਾਤ, ਸੱਚ ਮਿਲੈ ਸੱਚ ਉਪਜੈ, ਸੱਚ ਮਹਿ ਸਾਚ ਸਮਾਏ, ਸੁਰਤ ਹੋਵੈ ਪਤ ਉਗਵੈ, ਗੁਰ ਬਚਨੀ ਭਉ ਖਾਏ, ਨਾਨਕ ਸੱਚਾ ਪਾਤ ਸਾਹੋ, ਆਪੇ ਲੈ ਮਿਲਾਏ। ਸਿ ਰਾਗ ਮਹੱਲਾ ਪਹਿਲਾ। ਭਲੀ ਸਰੀ ਜੇ ਉਬਰੀ, ਹਮੇ ਮੁਈ ਕਰਾਹੂ, ਦੂਤ ਲੱਗੇ ਫਿਰ ਚੱਕਰੀ, ਸਤਿਗੁਰ ਕਾਵੇ ਸਾਹੋ, ਕਲਪ ਤਿਆਗੀ ਬਾਦ ਹੈ ਸੱਚਾ ਵੇ ਪਰਵਾਹੋ, ਮਨ ਰੇ ਸੱਚ ਮਿਲੇ ਭਉ ਜਾਏ, ਭੈ ਬਿਨ ਨਿਰਭਉ ਕਿਉ ਥੀਏ, ਗੁਰਮੁਖ ਸ਼ਬਦ ਸਮਾਏ। ਰਹਾਉ ਕੀਤਾ ਆਖਣ ਆਖੀਏ, ਆਖਣ ਤੋਟ ਨਾ ਹੋਏ, ਮੰਗਣ ਵਾਲੇ ਕੇਤੜੇ ਦਾਤਾ ਇੱਕੋ ਸੋਏ, ਜਿਸਕੇ ਜੀ ਪ੍ਰਾਣ ਹੈ ਮਨ ਵਸੈ ਸੁਖ ਹੋਏ। ਜਗ ਸੁਪਨਾ ਬਾਜੀ ਬਣੀ, ਖਿਨ ਮਹਿ ਖੇਲ ਖਿਲਾਏ, ਸੰਜੋਗੀ ਮਿਲ ਏਕ ਸੇਵ ਜੋਗੀ, ਉੱਠ ਜਾਏ ਜੋਤ ਸੁਭਾਣਾ, ਸੋ ਥੀਏ ਅਵਰ ਨ ਕਰਨਾ ਜਾਏ, ਗੁਰਮੁਖ ਵਸਤ ਵਿਸਾਹੀਏ, ਸੱਚ ਬੱਖਰ ਸੱਚ ਰਾਸ, ਜਿਨੀ ਸੱਚ ਬਣੰਜਿਆ ਗੁਰ ਪੂਰੇ ਸਾਬਾਸ, ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ। ਸ੍ਰੀ ਰਾਗ ਮਹੱਲ ਪਹਿਲਾ। ਧਾਤ ਮਿਲੇ ਫੁਨ ਧਾਤ ਕੋ, ਸਿਫਤੀ ਸਿਫਤ ਸਮਾਏ, ਲਾਲ ਗੁਲਾਲ ਗਹਿਬਰਾ ਸੱਚ ਸੱਚਾ ਰੰਗ ਚੜਾਓ, ਸੱਚ ਮਿਲੇ ਸੰਤੋਖੀਆ, ਹਰ ਜਪ ਏਕੈ ਭਾਏ, ਭਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਏ ਮੁਕਤ ਪਦਾਰਥ ਧੇਣ। ਰਹਾ ਉੱਚੋ ਥਾਨ ਸੁਹਾਵਣਾ, ਉਪਰ ਮਹਿਲ ਮੁਰਾਰ, ਸੱਚ ਕਰਨੀ ਦੇ ਪਾਈਏ ਦਾਰ, ਘਰ ਮਹਿਲ ਪਿਆਰ, ਗੁਰਮੁਖ ਮਨ ਸਮਝਾਈਏ, ਆਤਮ ਰਾਮ ਵਿਚਾਰ, ਤ੍ਰਿਪਦ ਕਰਮ ਕਮਾਈਏ, ਆਸਨ ਦੇਸਾ ਹੋਏ ਕਿਉ, ਗੁਰ ਬਿਨ ਤ੍ਰਿਕੁਟੀ ਛੁੱਟ ਸੀ, ਸਹਿਜ ਮਿਲੀਏ ਸੁਖ ਹੋਏ, ਨਿਜ ਘਰ ਮਹਿਲ ਪਛਾਣੀਏ, ਨਦਰ ਕਰੇ ਮਲ ਧੋਏ, ਬਿਨ ਗੁਰ ਮੈਲ ਨਾ ਉਤਰੇ ਬਿਨ ਹਰ ਕਿਉ ਘਰ ਵਾਸ, ਇੱਕੋ ਸ਼ਬਦ ਵਿਚਾਰੀਏ ਅਵਰ ਤਿਆਗੈ ਆਸ, ਨਾਨਕ ਦੇਖ ਦਿਖਾਈਏ ਹੋ ਸਦ ਬਲੇ ਹਾਰੈ ਜਾਸ। ਸ੍ਰੀ ਰਾਗ ਮਹੱਲਾ ਪਹਿਲਾ। ਤ੍ਰਿਗ ਜੀਵਨ ਦੋ ਹਾਗਣੀ ਮੁੱਠੀ, ਦੂਜੈ ਭਾਏ ਕੱਲਰ ਕੇਰੀ ਕੰਧ, ਜੋ ਐਨਸ ਕਿਰ ਢਹਿ ਪੈਏ, ਬਿਨ ਸਭ ਦੇ ਸੁਖ ਨਾ ਥੀਏ, ਪਿਰ ਬਿਨ ਦੁੱਖ ਨਾ ਜਾਏ, ਮੁੰਦੇ ਪਿਰ ਬਿਨ ਕਿਆ ਸੀ ਗਾਰ, ਦਰ ਘਰ ਢੋਈ ਨਾਲ ਹੈ, ਦਰਗਹਿ ਝੂਠ ਖੁਆਰ, ਰਹਾਓ ਆਪ ਸੁਜਾਣ ਨਾ ਭੁੱਲੇ, ਸੱਚਾ ਵੱਡ ਕਿਰਸਾਨ, ਪਹਿਲਾ ਧਰਤੀ ਸਾਧ ਕੈ ਸੱਚ ਨਾਮ ਦੇ ਦਾਨ, ਨਾ ਨਿਧ ਉਪਜੈ ਨਾਮ ਏਕ, ਕਰਮ ਪਵੈ ਨਿਸਾਨ, ਗੁਰ ਕੋ ਜਾਣ ਨਾ ਜਾਣੀ ਕਿਆ ਤਿਸ ਚੱਜ ਚਾਰ, ਅੰਦਲੇ ਨਾਮ ਵਿਸਾਰਿਆ ਮਨਮੁਖੇ ਅੰਧ ਗਵਾਰ, ਆਵਣ ਜਾਣ ਨਾ ਚੁੱਕੀ ਮਰ ਜਨਮੈ ਹੋਏ ਖੁਆਰ, ਚੰਦਨ ਮੋਲ ਅਣਾਇਆ ਕੁੰਗੂ ਮਾਂਗ ਸੰਧੂਰ, ਚੋਆ ਚੰਦਨ ਬਹੁਕਣਾ ਪਾਨਾ ਮਨਾਲ ਕਪੂਰ, ਜੇ ਧਨ ਕੰਤ ਨਾ ਭਾਵੇ ਤਾਂ ਸਭ ਅਡੰਬਰ ਕੂੜ, ਸਭ ਰਸ ਭੋਗਣ ਬਾਦ ਸਭ ਰਸ ਭੋਗਣ ਬਾਦ ਹੈ ਸਭ ਸਿਗਾਰ ਵਿਕਾਰ, ਜਬ ਲਗ ਸ਼ਬਦ ਨ ਭੇਦੀਏ ਕਿਉ ਸੋ ਹੈ ਗੁਰਦੁਆਰ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਸੇ ਰਾਗ ਮਹੱਲਾ ਪਹਿਲਾ। ਸੁਣੀ ਦੇਹ ਡਰਾਵਣੀ ਜਾ ਜੀਓ ਵਿੱਚੋਂ ਜਾਏ, ਪਾਹੇ ਬੁਲੰਦੀ ਵਿੱਚ ਵੀ ਧੂਓ ਨਾਨਕ ਸੁਕਾਏ ਪੰਚੇ ਨੇ ਦੁੱਖ ਭਰੇ ਬਿਨਸੇ ਦੂਜੇ ਪਾਏ ਮੂੜੇ ਰਾਮ ਜਪੋ ਗੁਣਸਾਰ ਹਉਮੈ ਮਮਤਾ ਮੋਹਣੀ ਸਭ ਮੁੱਠੀ ਹੰਕਾਰ ਰਹਾਉ ਜਿਨੀ ਨਾਮ ਵਿਸਾਰਿਆ ਦੂਜੀ ਕਾਰ ਲੱਗ ਦੁਬਦਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅਗ ਗੁਰ ਰਾਖੇ ਸੇ ਉਭਰੇ ਹੋਰ ਮੁੱਠੀ ਧੰਦਾ ਠੱਗ ਮੋਈ ਪ੍ਰੀਤ ਪਿਆਰ ਗਿਆ ਮੋਆ ਬੈਰ ਵਿਰੋਧ ਧੰਦਾ ਥੱਕਾ ਹੋ ਮੋਈ ਮਮਤਾ ਮਾਇਆ ਕ੍ਰੋਧ ਕਾ ਕਰਮ ਮਿਲੈ ਸਚ ਪਾਈਏ ਗੁਰਮੁਖ ਸਦਾ ਨਿਰੋਧ ਸੱਚੀ ਕਾਰੈ ਸਚ ਮਿਲੈ ਗੁਰਮਤਿ ਪੱਲੈ ਪਾਏ ਜੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਬਲ ਮਾਟੀ ਪਿਆ ਮਨ ਮਾਇਆ ਮੋਹਿ ਮਨੂਰ ਔਗਣ ਫਿਰ ਲਾਗੂ ਪੈ ਕੂਰ ਬਜਾਵੈ ਤੂਰ ਬਿਨ ਸ਼ਬਦ ਭਰਮਾਈਐ ਦੁਬਦਾ ਡੋਬੇ ਪੂਰ ਮਨ ਰੇ ਸ਼ਬਦ ਤੁਰਹੁ ਚਿਤ ਲਾਇ ਜਿਨ ਗੁਰਮੁਖ ਨਾਮ ਨ ਬੂਝਿਆ ਮਰ ਜਨਮੈ ਆਵੈ ਜਾਏ ਰਹਾਉ ਤਨ ਸੂਚਾ ਸੋ ਆਖੀਏ ਜਿਸਮੈ ਸਾਚਾ ਨਾਉ ਭੈ ਸੱਚ ਰਾਤੀ ਦਿਓਰੀ ਜੇਵਾ ਸੱਚ ਸੁਆਉ ਸੱਚੀ ਨਦਰ ਨਿਹਾਲੀਏ ਬੋਹੜ ਨ ਪਾਵੈ ਤਾਉ ਸਾਚੇ ਤੇ ਪਵਨਾ ਪਿਆ ਪਵਨੈ ਤੇ ਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮਹਿਲਾ ਨਾ ਥੀਏ ਸਬਦਰ ਤੈ ਪਤ ਹੋਏ ਇਹੋ ਮਨ ਸੱਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਚ ਭੂਤ ਸੱਚ ਭੈਰ ਤੇ ਜੋਤ ਸੱਚੀ ਮਨ ਮਾਹੇ ਨਾਨਕ ਔਗਣ ਵਿਸਰੈ ਗੁਰ ਰਾਖੇ ਪਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਇਕ ਆਵਹਿ ਇਕ ਜਾਵਹੀ ਪੂਰ ਭਰੇ ਅਹੰਕਾਰ ਮਨ ਹਟ ਮਤੀ ਬੂਡੀਏ ਗੁਰਮੁਖ ਸੱਚ ਸੋ ਤਾਰ ਗੁਰਬਿਨ ਕਿਉ ਤਰੀਏ ਸੁਖ ਹੋਏ ਜੋ ਭਾਵੇ ਤਿਉ ਰਾਖ ਤੂੰ ਮੈਂ ਅਵਰ ਨ ਦੂਜਾ ਕੋਏ ਰਹਾਉ ਆਗੈ ਦੇਖੋ ਡੋਪ ਚਲੈ ਪਾਛੇ ਹਰਿਓ ਅੰਗੂਰ ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟ ਘਟ ਸੱਚ ਭਰਪੂਰ ਆਪੇ ਮੇਲ ਮਿਲਾਵੀ ਸਾਚੇ ਮਹਿਲ ਦੂਰ ਜੇ ਸਾਹੇ ਸਾਹੇ ਸਾਹੇ ਤੁਝ ਸੰਭਲਾ ਕਦੇ ਨਾ ਵਿਸਰਿਓ ਜਿਉ ਜੋ ਸਾਹਿਬ ਮਨ ਵਸੇ ਗੁਰਮੁਖ ਅੰਮ੍ਰਿਤ ਪਿਓ ਮਨ ਤਨ ਤੇਰਾ ਤੂੰ ਤਣੀ ਗਰਭ ਨਿਵਾਰ ਸਮਿਓ ਜਿਨੇ ਇਹੋ ਜਗਤ ਪਾਇਆ ਤ੍ਰਿਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਏ ਮਨਮੁਖ ਮੁਗਦ ਗਵਾਰ ਘਟ ਘਟ ਜੋਤ ਨਿਰੰਤਰੀ ਬੂਝੇ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਚੇ ਸਾ ਬਾਸ ਸੱਚੇ ਛੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਉ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਗੁਣ ਮਨ ਮਿੱਤਰ ਸੁਣ ਮਨ ਮਿੱਤਰ ਪਿਆਰਿਆ ਮਿਲ ਬੇਲਾ ਇਹ ਹੈ ਇਹ ਜਬ ਲੱਗ ਜੋਬਨ ਸਾਸ ਹੈ ਤਬ ਲੱਗ ਇਹੋ ਤਨ ਦੇ ਬਿਨ ਗੁਣ ਕਾਮਨਾ ਵੀ ਟਹਿ ਢੇਰੀ ਤਨ ਖੇ ਮੇਰੇ ਮਨ ਲੈ ਲਾਹਾ ਕਰ ਜਾਏ ਗੁਰਮੁਖ ਨਾਮ ਸਲਾਹੀਏ ਹਮੇ ਨਿਵਰੀ ਭਾਏ ਰਹਾਓ ਸੁਣ ਸੁਣ ਗੰਡਣ ਗੰਡੀਏ ਲਿਖ ਪੜ ਬੁੱਝੈ ਭਾਰ ਤ੍ਰਿਸ਼ਨਾ ਅਹਿਨ ਸਗਲੀ ਹਮੇ ਰੋਗ ਵਿਕਾਰ ਉਹ ਬੇਪਰਵਾਹੋ ਤੋਲਵਾ ਗੁਰਮਤ ਕੀਮਤ ਸਾਰ ਲੱਖ ਸਿਆਣਪ ਜੇ ਕਰੀ ਲੱਖ ਸਿਓ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਤ੍ਰਪੀਆ ਬਿਨ ਨਾਵੈ ਦੁੱਖ ਦੁੱਖ ਸੰਤਾਪ ਹਰ ਜਪ ਜੇਰੇ ਛੁੱਟੀਐ ਗੁਰਮੁਖ ਚੀਨੈ ਆਪ ਤਨ ਮਨ ਗੁਰ ਪਹਿ ਵੇਚਿਆ ਮਨ ਦੀਆ ਸਿਰ ਨਾਲ ਤ੍ਰਿਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਵ ਜੀਆ ਪ੍ਰਤ ਪਾਲ ਹੀ ਲਿਖੈ ਸਾਸ ਗਿਰਾਸ ਅੰਤਰ ਗੁਰਮੁਖ ਤੂੰ ਵਸੈ ਜੋ ਭਾਵੈ ਤਿਉ ਨਿਰਜਾਸ ਜੀਰੇ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਏ ਗੁਰ ਮਿਲੀਏ ਸੰਕ ਉਤਾਰ ਮੋਇਆ ਜਿਤ ਘਰ ਜਾਈਏ ਤਿਤ ਜੀਵ ਦਿਆ ਮਰ ਮਾਰ ਅਨਹਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ ਅਨਹਦ ਬਾਣੀ ਪਾਈਏ ਤਹਿ ਹਉਮੈ ਹੋਏ ਵਿਨਾਸ਼ ਸਤਿਗੁਰ ਸੇਵੇ ਆਪਣਾ ਹੋ ਸਦ ਕੁਰਬਾਣੈ ਤਾਸ ਖੜ ਦਰਗਹਿ ਪਹਿਨਾਈਏ ਮੁਖ ਹਰ ਨਾਮ ਨਿਵਾਸ ਜਹ ਦੇਖਾਂ ਤਹਿ ਰਵ ਰਹਿ ਸਿਵ ਸ਼ਕਤੀ ਕਾ ਮੇਲ ਤ੍ਰਿਹੋ ਗੁਣ ਬੰਦੀ ਦਿਹੋਰੀ ਜੋ ਆਇਆ ਜਗ ਸੋ ਖੇਲ ਬਿਜੋਗੀ ਦੁੱਖ ਵਿਛੜੇ ਮਨ ਮੁਖ ਲਹੇ ਨ ਮੀਲ ਮਨ ਬੈਰਾਗੀ ਘਰ ਵਸੈ ਸੱਚ ਭੈ ਰਾਤਾ ਹੋਏ ਗਿਆਨ ਮਹਾਰਸ ਭੋਗਵੈ ਬਹੁੜ ਭੂਖ ਨਾ ਹੋਏ ਨਾਨਕ ਇਹੋ ਮਨ ਮਾਰ ਮਿਲ ਪੀ ਫਿਰ ਦੁੱਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਭੀਆ ਲੋਭੇ ਲੱਗਾ ਲੁਭਾਨ ਸ਼ਬਦ ਨਾ ਭੀਜੇ ਸਾਕਤਾ ਦੁਰਮਤਿ ਆਵਣ ਜਾਣ ਸਾਧੂ ਸਤਿਗੁਰ ਜੇ ਮਿਲੇ ਤਾਂ ਪਾਈਏ ਗੁਣੀ ਨਿਧਾਨ ਮਨ ਰੇ ਹਮੈ ਛੋੜ ਗਮਾਨ ਹਰ ਗੁਰ ਸਰਵਰ ਸੇਵ ਤੂੰ ਭਾਵੈ ਦਰਗਹਿ ਮਾਨ ਰਾਉ ਰਾਮ ਨਾਮ ਜਪ ਦਿਨਸ ਰਾਤ ਗੁਰਮੁਖ ਹਰ ਧਨ ਜਾਨ ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤਹਿਨਸ ਹਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੂਕਰ ਕੂੜ ਕਮਾਈਏ ਗੁਰ ਨਿੰਦਾ ਪਚੇ ਪਛਾਣ ਭਰਮੇ ਭੂਲਾ ਦੁੱਖ ਕਣੋ ਜਮ ਮਾਰ ਕਰੇ ਖੁਲਹਾਨ ਮਨਮੁਖ ਸੁਖ ਨਾ ਪਾਈਏ ਗੁਰਮੁਖ ਸੁਖ ਸੁਭਾਨ ਐਥੇ ਧੰਦ ਪਟਾਈਏ ਸੱਚ ਲਿਖਤ ਪ੍ਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ ਨਾਨਕ ਨਾਮ ਨਾ ਬਿਸਰੈ ਕਰਮ ਸੱਚੇ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ ਕਿਉ ਦਰਗਹਿ ਪਤ ਪਾਈਐ ਜਾ ਹਰ ਨਾ ਵਸੈ ਮਨ ਮਾਹੇ ਗੁਰ ਮਿਲਿਐ ਸੁਖ ਪਾਈਐ ਅਗਨ ਮਰੈ ਗੁਣ ਮਾਹੇ ਮਨ ਰੇ ਐਨਸ ਹਰ ਗੁਣ ਸਾਰ ਜਿਨ ਖਿਨ ਪਲ ਨਾਮ ਨਾ ਵਿਸਰੈ ਤੇ ਜਨ ਵਿਰਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਏ ਸੁਰਤੀ ਸੁਰਤ ਸੰਜੋਗ ਹਿੰਸਾ ਹਮੈ ਗਤ ਗਏ ਨਾਹੀ ਸਹਿਸਾ ਸੋਗ ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਤਿਸ ਸਿਉ ਨਿਹੋ ਨ ਕੀਜੇ ਜੋ ਦੀਸੈ ਚੱਲਣ ਹਾਰ ਗੁਰਮੁਖ ਰਵਹਿ ਸੁਹਾਗਣੀ ਸੋ ਪ੍ਰਭ ਸੇਜ ਪਤਾਰ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਕਾਏ ਨਾਨਕ ਸਤਿਗੁਰ ਮੀਤ ਕਰ ਸੱਚ ਪਾਵਹਿ ਦਰਗਹਿ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤ ਲੇ ਹਰ ਬੋਲ ਮਨ ਸੱਚ ਕਸਵੱਟੀ ਲਾਈਏ ਤੁਲੀਏ ਪੂਰੈ ਤੋਲ ਕੀਮਤ ਕਿਨੇ ਨਾ ਪਾਈਏ ਰਿਧ ਮਾਣਕ ਮੋਲ ਅਮੋਲ ਭਾਈ ਰੇ ਹਰ ਹੀਰਾ ਗੁਰ ਮਾਹੇ ਸਤ ਸੰਗਤ ਸਤਿਗੁਰ ਪਾਈਏ ਅਹਿਨਸ ਸ਼ਬਦ ਸਲਾਹੇ ਰਹਾਉ ਸੱਚ ਬਖਰ ਧਨ ਰਾਸ ਲੈ ਪਾਈਏ ਗੁਰ ਪ੍ਰਗਾਸ ਜਿਉ ਅਗਨ ਮਰੈ ਜਲ ਪਾਇਐ ਤਿਉ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨ ਲੱਗੀ ਉਹ ਭਉ ਜਲ ਤਰੈ ਤਰਾਸ ਗੁਰਮੁਖ ਕੂੜ ਨ ਭਾਵੀ ਸੱਚ ਰੱਤੇ ਸੱਚ ਪਾਏ ਸਾਕਤ ਸੱਚ ਨ ਭਾਵੇ ਕੂੜੈ ਕੂੜੀ ਪਾਏ ਸੱਚ ਰੱਤੇ ਗੁਰ ਮੇਲਿਐ ਸੱਚ ਸੱਚੇ ਸੱਚੇ ਸੱਚ ਸਮਾਏ ਮਨ ਮਹਿ ਮਾਣਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਬਖਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸਿਰ ਰਾਗ ਮਹੱਲਾ ਪਹਿਲਾ ਭਰਮੇ ਪਾਏ ਨਾ ਵਿਜਵੈ ਜੀ ਭਵੈ ਦਿਸ ਅੰਤਰ ਦੇਸ ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੇ ਭਗਤ ਨਾ ਹੋਵੇ ਬਿਨ ਸਤਿਗੁਰ ਕੇ ਉਪਦੇਸ਼ ਮਨ ਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੈ ਹਮੇ ਤ੍ਰਿਸ਼ਨਾ ਮਾਰ ਰਹਾਉ ਮਨ ਮਾਣਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਲ ਸਤ ਸੰਗਤ ਹਰ ਪਾਈਐ ਗੁਰਮੁਖ ਹਰ ਲਿਵ ਲਾਏ ਆਪ ਗਿਆ ਸੁਖ ਪਾਇਆ ਮਿਲ ਸਲਲ ਸਲਲ ਸਮਾਏ ਜਿਨ ਹਰ ਹਰ ਨਾਮ ਨਾ ਚੇਤਿਓ ਸੋ ਔਗਣ ਆਵੈ ਜਾਏ ਜਿਸ ਸਤਿਗੁਰ ਪੁਰਖ ਨਾ ਭੇਟਿਓ ਸੋ ਭਉ ਜਲ ਪਚੈ ਪਚਾਏ ਇਹੋ ਮਾਣਕ ਜਿਉ ਨਿਰਮੋਲ ਹੈ ਇਹੋ ਕੌਡੀ ਬਦਲੈ ਜਾਏ ਜਿਨ੍ਹਾਂ ਸਤਿਗੁਰ ਰਸ ਮਿਲੇ ਸੀ ਪੂਰੇ ਪੁਰਖ ਸੁਜਾਣ ਗੁਰ ਮਿਲ ਭਉ ਜਲ ਲੰਘੀਏ ਦਰਗਹਿ ਪਤ ਪ੍ਰਵਾਣ ਨਾਨਕ ਤੇ ਮੁਖ ਉਜਲੇ ਤਾਂ ਧੁਨ ਉਪਜੈ ਸ਼ਬਦ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਬਣਜ ਕਰੋ ਬਣ ਜਾ ਰਿਹੋ ਵੱਖਰ ਲਿਹੋ ਸਮਾਲ ਤੈਸੀ ਵਸਤ ਵਸਾਈਏ ਜੈਸੀ ਨਿਭੈ ਨਾਲ ਅੱਗੇ ਸਾਹੋ ਸੁਜਾਣ ਹੈ ਲੈਸੀ ਵਸਤ ਸਮਾਲ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਬੱਖਰ ਲੈ ਚੱਲੋ ਸਹੁ ਦੇਖੈ ਹੈ ਪਤੀ ਆਏ ਰਹੋ ਜਿਨ੍ਹਾਂ ਰਾਸ ਨਾ ਸੱਚ ਹੈ ਕਿਉ ਤਿਨ੍ਹਾਂ ਸੁਖ ਹੋਏ ਖੋਟੈ ਵਣਜ ਵਣਜੇ ਮਨ ਤਨ ਖੋਟਾ ਹੋਏ ਫਾਹੀ ਫਾਥੇ ਮਿਰਗ ਜੋ ਦੁੱਖ ਘਣੋ ਨਿਤ ਰੋਏ ਖੋਟੇ ਪੋਤੈ ਨਾ ਪਵੈ ਤਿਨ ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨ ਸੀਜਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਏ ਗੁਰ ਕੈ ਸ਼ਬਦ ਸਾ ਲਾਹਾ, ਰਾਮ ਨਾਮ ਰੰਗ ਰਤਿਆ ਭਾਰ ਨ ਭਰਮ ਤਿਨਹਾ, ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਹਾ, ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ, ਧਨ ਜੋਬਨ ਹਰ ਫੁੱਲੜਾ ਨਾਠੜੀਏ ਦਿਨ ਚਾਰ, ਪਵਣ ਕਰੇ ਪਵਣ ਕੇਰੇ ਪੱਤ ਜਿਉ ਢੁੱਲ ਢੁੱਲ ਜੰਮਣ ਜੰਮਣ, ਹਰ ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨਾਓ ਹੱਲਾ।
1: ਸੱਜਣ ਮੇਰੇ ਰੰਗ ਲੈ ਜਾਏ ਸੁੱਤੇ ਜੀਰਾਣ, ਹੰਪੀ ਮੰਜਾ ਡੁੰਮਣੀ ਰੋਵਾਂ ਝੀਣੀ ਬਾਣ, ਕੀ ਨਾ ਸੁਣੇ ਹੀ ਗੋਰੀਐ ਆਪਣ ਕੰਨੀ ਸੋਏ, ਲੱਗੀ ਆਵੇ ਸਾਹੁਰੈ ਨਿਤ ਨਾ ਪਈਐ ਹੋਏ, ਨਾਨਕ ਸੁੱਤੀ ਪਈ ਐ ਜਾਣ ਵਰਤੀ ਸੰਨ, ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ, ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ, ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ, ਰੰਗ ਰਤਾ ਮੇਰਾ ਸਾਹਿਬ ਰਵ ਰਹੇ ਆ ਭਰਪੂਰ ਹਾਓ।

ਹਾਲ ਪ੍ਰਣ ਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲਾ ਪਾਓ ਸਾਰੰਗ ਪਾਣੀ ਮਨ ਕਿਰਸਾਣ ਹਰ ਹਿਰਦੈ ਜਮਾਏ ਲੈ ਇਹੋ ਪਾਵਸ ਪਦ ਨਿਰਬਾਣੀ ਕਾਹੇ ਗਰਭ ਸਮੂੜ ਆਇਆ ਪਿਤ ਸੁਤੋ ਸਗਲ ਕਾਲ ਅਤਰ ਮਾਤਾ ਤੇਰੇ ਹੋਏ ਨਾ ਅੰਤ ਸਖਾਇਆ ਰਹਾਉ ਬਿਖੈ ਬੇਕਾਰ ਦੁਸ਼ਟ ਕਿਰਖਾ ਕਰੈ ਇਨ ਤਜ ਆਤਮੈ ਹੋਏ ਧਿਆਈ ਜਾਪ ਤਾਪ ਸੰਜਮ ਹੋਏ ਜਬ ਰਾਖੈ ਕਮਲ ਬਿਕਸੈ ਮਦ ਆਸ਼ਰਮਾਈ ਬੀਸ ਸਪਤਾਹ ਰੋ ਬਾਸ ਰੋ ਸੰਗ੍ਰਹਿ ਤੀਨ ਖੋੜਾ ਨਿਤਕਾਲ ਸਾਰੈ ਦਸ ਅਠਾਰ ਮੈਂ ਅਪਰਮ ਪ੍ਰੋਚੀਨੈ ਕਹਿ ਨਾਨਕ ਇਵ ਏਕ ਤਾਰੈ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਅਮਲ ਕਰ ਧਰਤੀ ਬੀਜ ਸਬਦੋ ਕਰ ਸਚ ਕੀ ਆਬ ਨਿਤ ਦੇ ਪਾਣੀ ਹੋਏ ਕਿਰਸਾਨ ਇਮਾਨ ਜਮਾਇ ਲੈ ਪਿਸਤ ਦੋਜਕ ਮੂੜੈ ਏਵ ਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਲਕੈ ਮਾਣੈ ਰੂਪ ਕੀ ਸੋਭਾ ਇਤ ਬਿਧੀ ਜਨਮ ਗਵਾਇਆ ਰਹਾਉ ਐਬ ਤਨ ਚਿਕੜੋ ਇਹ ਮਨ ਮੀਡਕੋ ਕਮਲ ਕੀ ਸਾਰ ਨੈ ਮੂਲ ਪਾਈ ਪੌਰ ਉਸਤਾਦ ਨਿਤ ਭਾਖਿਆ ਬੋਲੈ ਕਿਉਂ ਬੁਝੈ ਜਾਣੈ ਬੁਝਾਈ ਆਖਣ ਸੁਣਨਾ ਪੌਣ ਕੀ ਬਾਣੀ ਇਹ ਮਨ ਰੱਤਾ ਮਾਇਆ ਖਸਮ ਕੀ ਨਦਰ ਦਿਲੇ ਪਿਸੰਦੈ ਜਿੰਨੀ ਕਰ ਏਕ ਧਿਆਇਆ

ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਪ ਖਾਕ ਜਿਨ ਬੰਦ ਰਹਾਈ ਧਨ ਸਿਰਜਨਹਾਰੋ ਮਰਨਾ ਮੁੱਲਾ ਮਰਨਾ ਭੀ ਕਰਤਾਰੋ ਡਰਨਾ ਰਹਾਓ ਤਾ ਤੂੰ ਮੁੱਲਾ ਤਾ ਤੂੰ ਕਾਜੀ ਜਾਣੇ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੈ ਕੋ ਰਹੇ ਨਾ ਭਰੀਐ ਪਾਈ ਸੋਈ ਕਾਜੀ ਜਿਨ ਆਪ ਤਜਿਆ ਇੱਕ ਨਾਮ ਕੀਆ ਆਧਾਰੋ ਹੈ ਪੀ ਹੋਸੀ ਜੈ ਨਾ ਜਾਸੀ ਸੱਚਾ ਸਿਰਜਨਹਾਰੋ ਪੰਜ ਵਕਤ ਨੇ ਵਾਜ ਗੁਜਾਰੈ ਪੜੇ ਕਤੇਬ ਕੁਰਾਣਾ ਨਾਨਕ ਆਖੈ ਕੋਰਸ ਦੇਈ ਰਹਿਓ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕ ਸਵਾਨ ਦੋਏ ਸਵਾਨੀ ਨਾਲ ਭਲਕੈ ਭੌਕੈ ਸਦਾ ਬਿਆਲ ਕੂੜ ਸ਼ੁਰਾ ਮੁੱਠਾ ਮਰਦਾਰ ਧਣਕ ਰੂਪ ਰਹਾ ਕਰਤਾਰ ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ ਹੋ ਬਿਗੜੈ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹਾ ਆਸ ਇਹੋ ਆਧਾਰ ਰਹਾਉ ਮੁੱਖ ਨਿੰਦਾ ਆਖਾਂ ਦਿਨ ਰਾਤ ਪਰ ਘਰ ਜੋਹੀ ਨੀਚ ਸਨਾਤ ਕਾਮ ਕ੍ਰੋਧ ਤਨ ਵਸੇ ਚੰਡਾਲ ਧਣਕ ਰੂਪ ਰਹਾ ਕਰਤਾਰ ਪਾਹੀ ਸੁਰਤ ਮਲੂਕੀ ਵੇਸ ਹੋਠ ਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਧਣਕ ਰੂਪ ਰਹਾ ਕਰਤਾਰ

ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕਾ ਸੁਰਤ ਚਿੱਤ ਹੈ ਜੀ ਸੁਰਤ ਵਿਹੂਣਾ ਕੋਈ ਨਾ ਕੀ ਜਿਹੀ ਸੁਰਤ ਤਿਹਾ ਤਿਨ ਰਾਗ

ਅਸੀਂ ਬੋਲ ਵਿਗਾੜੈ, ਅਸੀਂ ਬੋਲ ਵਿਗਾੜ ਵਿਗਾੜੈ ਬੋਲ, ਤੂੰ ਨਦਰੀ ਅੰਦਰ ਤੋਲੈ ਤੋਲ, ਜਹ ਕਰਨੀ ਤੈ ਪੂਰੀ ਮਤ, ਕਰਨੀ ਬਾਝੋਂ ਘੱਟੈ ਘੱਟ। ਪ੍ਰਣਵਿਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੂਝੈ ਸੋਏ, ਗੁਰਪ੍ਰਸਾਦ ਕਰੇ ਵਿਚਾਰ, ਸੋ ਗਿਆਨੀ ਦਰਗਹਿ ਪ੍ਰਵਾਣ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੈ ਅੰਤਲਾਹਾਂ। ਜਹ ਜਹ ਦੇਖਾਂ ਤੈ ਤੈ ਤੂੰ ਹੈ, ਤੁਝ ਤੇ ਨਿਕਸੀ ਫੂਟ ਮਾਰਾਂ।

0: ਸਭ ਆਪੇ ਨੇੜੇ ਦੂਰ ਆਪੇ ਹੀ ਆਪੇ ਮੰਝ ਮਿਆਨੋ ਆਪੇ ਵੇਖੈ ਸੁਣੈ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤਿਸ ਪਾਵੈ ਨਾਨਕਾ ਹੁਕਮ ਸੋਈ ਪਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾਂ ਕਰੇ ਮਨ ਮਾਨ ਦੇ ਬਣਹਾਰੈ ਕੈ ਹੱਥ ਦਾਨ ਭਾਵੈ ਤੇ ਨਾ ਦੇਈ ਸੋਏ ਕਿਤੇ ਕੇ ਕਹੀਏ ਕਿਆ ਹੋਏ ਆਪੇ ਸੱਚ ਭਾਵੈ ਤੇ ਸੱਚ ਅੰਧਾ ਕੱਚਾ ਕੱਚ ਨੇ ਕੱਚ ਰਹਾਉ ਜਾ ਕੇ ਰੁੱਖ ਪਿਰਖ ਆਰਾਉ ਜਿਹੀ ਧਾਤ ਤਿਹਾ ਤਿਨ ਨਾਉ ਫੁੱਲ ਪਾਉ ਫਲ ਲਿਖਿਆ ਪਾਏ ਆਪ ਬੀਜ ਆਪੇ ਹੀ ਖਾਏ ਕੱਚੀ ਕੰਧ ਕੱਚਾ ਵਿਚਰਾਜ ਮਤ ਅਲੂਣੀ ਫਿੱਕਾ ਸਾਧ ਨਾਨਕ ਆਣੈ ਆਵੈ ਰਾਸ ਵਿਣ ਨਾਵੈ ਨਾਹੀ ਸਾਬਾਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ ਅਸ਼ਲ ਸ਼ਲਾਈ ਨਹਿ ਸ਼ਲੈ ਨਹਿ ਭਕਾਉ ਕਟਾਰਾ ਕਰ ਸਕੈ ਜਿਉਂ ਸਾਹਿਬ ਰਾਖੈ ਤਿਉ ਰਹੈ ਇਸ ਲੋਭੀ ਕਾ ਜੀਓ ਟਲ ਪਲੈ ਬਿਨ ਤੇਲ ਦੀਵਾ ਕਿਉ ਜਲੈ ਰਹਾਉ ਉੱਥੀ ਪੁਰਾਣ ਕਮਾਈਐ ਪਾਵਟੀ ਇਤ ਤਨ ਪਾਈਐ ਸਚਬੂਜਣ ਆਣ ਜਲਾਈਐ ਇਹੋ ਤੇਲ ਦੀਵਾ ਇਹੋ ਜਲੈ ਕਰ ਚਾਨਣ ਸਾਹਿਬ ਤੋ ਮਿਲੈ ਰਹਾਉ ਇਤ ਤਨ ਲਾਗੈ ਬਾਣੀਆਂ ਸੁਖ ਹੋਵੈ ਸੇਵ ਕਮਾਣੀਆਂ ਸਭ ਦੁਨੀਆ ਆਵਣ ਜਾਣੀਆਂ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗੈ ਬੈਸਣ ਪਾਈਐ ਕਹੋ ਨਾਨਕ ਬਾਹ ਲੁਡਾਈਐ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੋ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਪਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇ ਬੁਝਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛਾ ਸੋ ਫਲ ਪਾਏ ਨਾ ਉਹ ਧਿਆਈਐ ਨਾ ਉਹ ਮੰਗੀਐ ਨਾਮੇ ਸਹਿਜ ਸਮਾਏ ਮਨ ਮੇਰੈ ਹਰ ਰਸ ਚਾਕ ਤਿਖ ਜਾਏ ਜਿੰਨੀ ਗੁਰਮੁਖ ਚਾਖਿਆ ਸਹਿਜ ਰਹੇ ਸਮਾਏ ਰਹਾਉ ਜਿੰਨੀ ਸਤਿਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਹਿਆ ਚੁੱਕਾ ਮਨ ਅਭਿਮਾਨ ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ ਮਨ ਨਿਰਮਲ ਹਰ ਰਵ ਰਹਿਆ ਪਾਇਆ ਦਰਗੈ ਮਾਨ ਸਤਿਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ ਹੋ ਮੈਂ ਮਮਤਾ ਮਾਰ ਕੈ ਹਰ ਰਾਖਿਆ ਉਰਧਾਰ ਹੋ ਤਿਨ ਕੇ ਬਲਹਾਰਣੈ ਜਿਨ ਨਾਮੇ ਲੱਗਾ ਪਿਆਰ ਸੇਈ ਸੁਖੀ ਐ ਚੌ ਜੁਗੀ ਜਿਨ ਨਾਮ ਅਖੁੱਟ ਅਪਾਰ ਗੁਰ ਮਿਲੀਐ ਨਾਮ ਪਾਈਐ ਚੁੱਕੈ ਮੋਹ ਪਿਆਸ ਹਰ ਸੇਤੀ ਮਨ ਰਵ ਰਹਿਆ ਕਰ ਹੀ ਮਾਏ ਉਦਾਸ ਜਿੰਨਾ ਹਰ ਕਾ ਸਾਧ ਆਇਆ ਹੋ ਤਿਨ ਬਲਹਾਰੈ ਜਾਸ ਨਾਨਕ ਨਦਰੀ ਪਾਈਐ ਸਚ ਨਾਮ ਗੁਣਤਾਸ ਸ੍ਰੀ ਰਾਗ ਮਹੱਲਾ ਤੀਜਾ ਬਹੁ ਪੇਖ ਕਰ ਪਰਮਾਈਐ ਮਨ ਹਿਰਦੈ ਕਪਟ ਕਮਾਏ ਹਰ ਕਾ ਮਹਿਲ ਨ ਪਾਵੇ ਮਰ ਵਿਸਟਾ ਮਾਹੇ ਸਮਾਏ ਮਨ ਰੇ ਗਿਰਹੀ ਮਾਹੇ ਉਦਾਸ ਸਚ ਸੰਜਮ ਕਰਨੀ ਸੋ ਕਰੈ ਗੁਰਮੁਖ ਹੋਏ ਪ੍ਰਗਾਸ ਚਾਹਉ ਗੁਰ ਕੈ ਸ਼ਬਦ ਮਨ ਜੀਤਿਆ ਗਤ ਮੁਕਤ ਕਰੈ ਮੈਂ ਪਾਏ ਹਰ ਕਾ ਨਾਮ ਧਿਆਈਐ ਸਤਸੰਗਤ ਮੇਲ ਮਿਲਾਏ ਜੇ ਲਖ ਇਸਤਰੀਆਂ ਭੋਗ ਕਰੈ ਨਵ ਖੰਡ ਰਾਜ ਕਮਾਏ ਬਿਨ ਸਤਿਗੁਰ ਸੁਖ ਨਾ ਪਾਵੇ ਫਿਰ ਜੋਨੀ ਪਾਹੇ ਹਰ ਹਾਰ ਕੰਠ ਜਿਨੀ ਪਹਿਰਿਆ ਗੁਰਚਰਣੀ ਚਿੱਤ ਲਾਏ ਤਿੰਨਾਂ ਪਿੱਛੈ ਰਿਧ ਸਿੱਧ ਫਿਰੈ ਉਹਨਾਂ ਤਿਲ ਨਾ ਤਾਂ ਮਾਏ ਜੋ ਪ੍ਰਭ ਭਾਵੈ ਸੋ ਥੀਐ ਅਵਰ ਨਾ ਕਰਨਾ ਜਾਏ ਜਨ ਨਾਨਕ ਜੀਵੈ ਨਾਮ ਲੈ ਹਰ ਦੇਵੋ ਸਹਿਜ ਸੁਭਾਏ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ ਗੁਰਮੁਖ ਕਾਰ ਕਮਾਵਣੀ ਸੱਚ ਘੱਟ ਪ੍ਰਗਟ ਹੋਏ ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੈ ਸੇਨਾ ਵਿਛੜੈ ਤਿੰਨ ਨਿਜ ਘਰ ਵਾਸਾ ਹੋਏ ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ ਸਤਿਗੁਰੂ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਉ ਸ਼ਬਦ ਮਿਲੈ ਸੋ ਮਿਲ ਰਹੈ ਜਿਸਨੂੰ ਆਪੇ ਲਏ ਮਿਲਾਏ ਦੂਜੇ ਭਾਏ ਕੋ ਨਾ ਮਿਲੈ ਫਿਰ ਆਵੈ ਜਾਏ ਸਭ ਮੈਂ ਇੱਕ ਵਰਤਦਾ ਇੱਕੋ ਰਹਿਆ ਸਮਾਏ, ਜਿਸਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ। ਪੜ ਪੜ ਪੰਡਤ ਜੋਤ ਕੀ ਵਾਦ ਕਰੇ ਵਿਚਾਰ, ਮਤ ਬੁੱਧ ਭਵੀ ਨ ਬੁਝਈ ਅੰਤਰ ਲੋਭ ਵਿਕਾਰ। ਲੱਖ ਚੌਰਾਸੀ ਭਰਮ ਦੈ ਭ੍ਰਮ ਭ੍ਰਮ ਹੋਏ ਖੁਆਰ, ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣਹਾਰ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ, ਸਬਦ ਮਿਲੈ ਤਾਂ ਹਰ ਮਿਲੈ ਸੇਵਾ ਪਵੈ ਸਭ ਥਾਏ। ਪਾਰਸ ਪਰਸੀਐ ਪਾਰਸ ਹੋਏ ਜੋਤੀ ਜੋਤ ਸਮਾਏ, ਜਿਨਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ। ਮਨ ਭੁੱਖਾ ਭੁੱਖਾ ਮਤ ਕਰੈ ਮਤ ਤੂੰ ਕਰੇ ਪੁਕਾਰ, ਲੱਖ ਚੌਰਾਸੀ ਜਿਨਸਰੀ ਸਭ ਸਹਿ ਦੇ ਆਧਾਰ। ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ, ਨਾਨਕ ਗੁਰਮੁਖ ਪੁੱਜੀਐ ਪਾਈਐ ਮੋਖ ਦੁਆਰ। ਸ੍ਰੀ ਰਾਗ ਮਹੱਲਾ ਤੀਜਾ ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰ ਵਾਸ, ਗੁਰਮਤੀ ਸਲਾਹ ਸੱਚ ਹਰ ਪਾਇਆ ਗੁਣਤਾਸ। ਸਬਦ ਰਤੇ ਸੇ ਨਿਰਮਲੈ ਹੋ ਸਦ ਬੁਲਹਾਰੈ ਜਾਸ, ਹਿਰਦੈ ਜਿਨ ਕੈ ਮਨ ਵਸੈ ਤਿਤ ਘਟ ਹੈ ਪ੍ਰਗਾਸ। ਮਨ ਮੇਰੈ ਹਰ ਹਰ ਨਿਰਮਲ ਧਿਆਏ, ਤੁਰਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਏ ਰਹਾਓ। ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰ, ਗੁਰਮਤਿ ਜਿਨੀ ਪਛਾਣਿਆ ਸੇ ਦੇਖੈ ਸਦਾ ਦੂਰ। ਜਿਨ ਗੁਣ ਤਿਨ ਸਦ ਮਨ ਵਸੈ ਔ ਗੁਣਵੰਤਿਆਂ ਦੂਰ, ਮਨਮੁਖ ਗੁਣ ਤੈ ਬਾਹਰੈ ਬਿਨ ਨਾਵੈ ਮਰਦੈ ਚੂਰ। ਜਿਨ ਸਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰ ਸੋਏ, ਅਨ ਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ। ਕੂੜਾ ਰੰਗ ਕੋ ਸੰਭ ਕਾ ਬਿਨਸ ਜਾਏ ਦੁਖ ਰੋਏ, ਜਿਸ ਅੰਦਰ ਨਾਮ ਪ੍ਰਕਾਸ਼ ਹੈ ਉਹ ਸਦਾ ਸਦਾ ਥਿਰ ਹੋਏ। ਇਹ ਜਨਮ ਪਦਾਰਥ ਪਾਏ ਕੈ ਹਰ ਨਾਮ ਨਾ ਚਿੱਤੈ ਲਿਵਲਾਏ, ਪੱਗ ਖਿਸੀਐ ਰਹਿਣਾ ਨਹੀਂ ਅੱਗੇ ਠੌਰ ਨਾ ਪਾਏ, ਉਹ ਵੇਲਾ ਹੱਥ ਨਾ ਆਵਈ ਅੰਤ ਗਇਆ ਪਛਤਾਏ, ਜਿਸ ਨਦਰ ਕਰੈ ਸੋ ਉਬਰੈ ਹਰ ਸੇਤੀ ਲਿਵਲਾਏ। ਦੇਖਾ ਦੇਖੀ ਸਭ ਕਰੈ ਮਨਮੁਖ ਬੂਝ ਨਾ ਪਾਏ, ਜਿਨ ਗੁਰਮੁਖ ਹਿਰਦਾ ਸੁਧ ਹੈ ਸੇ ਪਈ ਤਿਨ ਥਾਏ। ਹਰ ਗੁਣ ਗਾਵੈ ਹਰ ਨਿਤ ਪੜੈ ਹਰ ਗੁਣ ਗਾਏ ਸਮਾਏ, ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵਲਾਏ। ਸ੍ਰੀ ਰਾਗ ਮਹੱਲਾ ਤੀਜਾ ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ, ਤਿਨ ਕੈ ਮੁਖ ਸਦ ਉਜਲੈ ਤਿਤ ਸੱਚੇ ਦਰਬਾਰ। ਓਏ ਅੰਮ੍ਰਿਤ ਪੀਵੈ ਸਦਾ ਸਦਾ ਸੱਚੇ ਨਾਮ ਪਿਆਰ, ਭਾਈ ਰੇ ਗੁਰਮੁਖ ਸਦਾ ਪਤ ਹੋਏ, ਹਰ ਹਰ ਸਦਾ ਧਿਆਈਐ ਮਲਹੋਮੈ ਕੱਢੈ ਧੋਏ ਰਹਾਉ। ਮਨ ਮੁਖ ਨਾਮ ਨ ਜਾਣਨੀ ਬਿਨ ਨਾਵੈ ਪਤ ਜਾਏ, ਸਬਦੈ ਸਾਧ ਨਾ ਆਇਓ ਲਾਗੈ ਦੂਜੈ ਪਾਏ। ਵਿਸਟਾ ਕੇ ਕੀੜੈ ਪਵੈ ਵਿੱਚ ਵਿਸਟਾ ਸੇ ਵਿਸਟਾ ਮਾਹੇ ਸਮਾਏ, ਤਿਨ ਕਾ ਜਨਮ
1: ਸੇਵ ਤੂੰ ਪਾਵੈ ਦਰਗੇ ਮਾਨ ਰਹਾਉ। ਰਾਮ ਨਾਮ ਜਪੋ ਦਿਨ ਸਰਾਤ, ਗੁਰਮੁਖ ਹਰ ਤਨ ਜਾਣ ਸਭ ਸੁਖ, ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨੁ ਨਿਤ, ਐਨਸ ਹਰ ਪ੍ਰਭ ਸੇਵਿਆ ਸਤਗੁਦੀਆ ਨਾਮ ਕੂਕਰ ਕੂਰ ਕਮਾਈਐ, ਗੁਰ ਨਿੰਦਾ ਪਚੈ ਪਚਾਣ ਪਰਮਪੂਲਾ ਦੁੱਖ ਕਣੁ ਜਾ ਮਾਰ ਕਰੇ ਖੁਲ ਹਾਣ, ਮਨ ਮੁਖ ਸੁਖ ਨ ਪਾਈ ਗੁਰਮੁਖ ਸੁਖ ਸੋ ਭਾਣ, ਐਥੇ ਤੰਦ ਪੇਟਾਈ ਸੱਚ ਲਿਖਤ ਪ੍ਰਵਾਣੁ, ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨੁ, ਨਾਨਕ ਨਾਮ ਨ ਵਿਸਰੈ ਕਰਮ ਸਚੇ ਨਿਸ਼ਾਨੁ। ਸ੍ਰੀ ਰਾਗ ਮਹੱਲਾ ਪਹਿਲਾ।

ਮਨ ਮਾਹੇ ਗੁਰ ਮਿਲੈ ਸੁਖ ਪਾਈ ਅਗਨ ਮਰੈ ਗੁਣ ਮਾਹੇ ਮਨ ਰੇ ਐਨ ਸੁਹਰ ਗੁਣ ਸਾਰ ਜਿਨ ਖਿਨ ਪਲ ਨਾਮ ਨ ਵਿਸਰੇ ਤੇ ਜਨ ਵੇਲੇ ਸੰਸਾਰ ਨਹਾਉ ਜੋਤੀ ਜੋਤ ਮਿਲਾਈਏ ਸੁਰਤੀ ਸੁਰਤ ਸੰਯੋਗ ਹਿੰਸਾ ਹੋ ਮਿੰਗਤ ਗਏ ਨਾਈ ਸਹਿਸਾ ਸੋਗ ਗੁਰਮੁਖ ਜਿਸ ਹਰ ਮਨ ਵਸੇ ਤਿਸ ਮੇਲਾ ਗੁਰ ਸੰਯੋਗ ਕਾਇਆ ਕਾਮ ਜੇ ਕਰੀ ਪੋਗੇ ਪੁਗਣ ਹਾਰ ਤਿਸ ਸਿਉ ਦੇਹੋ ਨਾ ਕੀਜੇ ਜੋ ਦਿਸੈ ਚਲਨਹਾਰ ਗੁਰਮੁਖ ਰਵੈ ਸੁਹਾਗਣੀ ਸੋ ਪ੍ਰਭ ਸੇ ਜਪ ਧਾਰ ਚਾਰੇ ਅਗਨ ਵਾਰ ਮਾਰ ਗੁਰਮੁਖ ਹਾਰ ਜਲ ਪਾਏ ਅੰਤਰ ਕਮਲ ਪ੍ਰਗਾਸ ਅੰਮ੍ਰਿਤ ਭਰਿਆ ਅਘਾਏ ਨਾਨਕ ਸਤਿਗੁਰ ਮੀਤ ਕਰ ਸੱਜ ਪਾਵੇ ਦਰਗੇ ਜਾਏ ਸ੍ਰੀ ਮਹਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਲੇ ਹਰ ਬੋਲ ਮਨ ਸੱਚ ਕਿਸ ਵੱਟੀ ਲਾਈਐ ਤੁਲੀਏ ਪੂਰੇ ਤੋਲ ਕੀਮਤ ਕਿਨੇ ਨਾ ਪਾਈਐ ਰਿਦ ਮਾਨਕ ਮੋਲ ਅਮੋਲ ਭਾਈ ਰੇ ਹਰ ਹੀਰਾ ਗੁਰ ਮਾਹੇ ਸਤ ਸੰਗਤ ਸਤ ਗੁਰ ਪਾਈਏ ਐਨਸ ਸਬਦ ਸਲਾਏ ਰਹਾਓ ਸੱਚ ਵਖਰ ਤਰਾਸ ਲੈ ਪਾਈਐ ਗੁਰ ਪ੍ਰਗਾ

ਗੁਰ ਮਿਲੇ ਸੱਚੇ ਸੱਚ ਸਮਾਏ ਮਨ ਮਹਿਮਾਨ ਕਲਾਲ ਨਾਮ ਰਤਨ ਪਦਾਰਥ ਹੀਰ ਸੱਚ ਵਕਰ ਤਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਏ ਦਇਆ ਕਰੇ ਹਰ ਹੀ ਸਰਗ ਮਹਲਾ ਪਹਿਲਾ ਭਰਮੈ ਪਾਹੇ ਨਾ ਵਿਜਵੈ ਜੇ ਭਵੈ ਦਿਸ ਅੰਤਰ ਦੇਸ ਅੰਤਰ ਮੈਲ ਨ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੈ ਭਗਤ ਨ ਹੋਵੀ ਬਿਨ ਸਤਿਗੁਰ ਕੇ ਉਪਦੇਸ਼ ਮਨ ਰੇ ਅਗਣ ਗੁਰਮੁਖ ਅਗਣ ਨਿਵਾਰ ਗੁਰ ਕਾ ਕਿਹਾ ਮਨ ਵਸੈ ਹਉਮੈ ਤਿਸ ਨ ਮਰਹਾਵ ਮਨ ਮਾਨਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਲ ਸਤ ਸੰਗਤ ਹਰ ਪਾਈ ਗੁਰਮੁਖ ਹਰ ਲੇ ਬੁਲਾਏ ਆਪ ਗਿਆ ਸੁਖ ਪਾਇਆ ਮਿਲ ਸਲਲੈ ਸਲਲ ਸਮਾਏ ਜਿਨ ਹਰ ਹਰ ਨਾਮ ਨ ਚੇਤਿਓ ਸੋ ਅਵਗਣਿਆ ਵਿ ਜਾਇ ਜਿਸ ਸਤਿਗੁਰ ਪੁਰਖ ਨਾ ਭੇਟਿਓ ਸੋ ਭਾਵ ਜਲ ਪਚੈ ਪਚਾਇ ਮਾਨਕ ਜੀਓ ਨਿਰਮੋਲ ਹੈ ਇਉ ਕੌਡੀ ਬਦਲੇ ਜਾਏ ਜਿਨ੍ਹਾਂ ਸਤਿਗੁਰ ਰਸ ਮਿਲੈ ਸੇ ਪੂਰੇ ਪੁਰਖ ਸੋ ਜਾਣ ਗੁਰ ਮਿਲ ਭਾਵ ਜਲ ਲੰਘੀਐ ਦੁਰਗੇ ਪਾਤ ਪ੍ਰਵਾਣੂ ਨਾਨਕ ਤੇ ਮੁਖ ਉਜਲੇ ਤੁਨ ਉਪਜੈ ਸਭ ਨਿਸ਼ਾਨੁ ਸਿਰਗ ਮਹਲਾ ਪਹਿਲਾ ਵਣਜ ਕਰੋ ਵਣ ਜਾ ਰਿਹੋ ਵਖਰ ਲਿਹੋ ਸਮਾਲ ਤੈਸੀ ਵਸਤਵ ਸਾਹੀਆ ਜੈਸੀ ਨਿਭ ਹੈ ਨਾਲ ਅੱਗੇ ਸਾਹੋ ਸੋ ਜਾਣ ਹੈ ਲੈਸੀ ਵਸਤ ਸਮਾਲ ਪਾਇਰ ਰਾਮ ਕਹੋ ਚਿਤ ਲਾਇ ਹਰ ਜਸ ਵਕਰ ਲੈ ਚਲੋ ਸੋਦੇ ਕੇ ਪਤਿਆ ਰਹਾਓ ਜਿਨ੍ਹਾਂ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁੱਖ ਹੋਏ ਖੋਟੇ ਵਣਜ ਵਨਨ ਜੇ ਮੰਤਨ ਖੋਟਾ ਹੋਏ ਫਾਹੀ ਫਾਤੇ ਮਿਰਗ ਜਿਉਂ ਦੁੱਖ ਕਣੋ ਨੇਤਰ ਹੋਏ ਖੋਟੇ ਪੋਤੇ ਨਾ ਪੋਏ ਤਿੰਨ ਹਾਰ ਗੁਰ ਦਰਸ਼ਨ ਹੋਏ ਖੋਟੇ ਜਾਤ ਨਾ ਪਾਤ ਖੋਟ ਨਾ ਸੀ ਜਿਸ ਕੋਏ ਖੋਟੇ ਖੋਟ ਕਮਾਵਨਾ ਆ ਗਿਆ ਪਦ ਕੋਏ ਕੋ ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾਹ ਰਾਮ ਨਾਮ ਰੰਗ ਰਤਿਆ ਭਾਰ ਨ ਪਰਮ ਤਿੰਨਾ ਹਰ ਜਪ ਲਾ ਗਿਲਾ ਨਿਰਭਉ ਹਰ ਮਨ ਮਾਸੁਰਗ ਮਹਲਾ ਪਹਿਲਾ ਕਰ ਦੂਜਾ ਤਨ ਜੋਬਣ ਅਰ ਫੁਲੜਾ ਨਾਠ ਅੜੇ ਦਿਨ ਚਾਰ ਪਵਣ ਕਰੇ ਪਤ ਜਿਉਂ ਢਲ ਟੁਲ ਜੁਮਣ ਹਰ ਰੰਗ ਮਾਨ ਲੈ ਪਿਆਰਿਆ ਜਾ ਜੋਬਣ ਨਾ ਹੁੱਲਾ ਦਿਨ ਥੁਰੜੇ ਥੱਕੇ ਪਿਆ ਪ੍ਰਾਣਾ ਚੋਲਾ ਰਹਾਉ ਸਜਨ ਵਿਰੰਗਰਿਆ ਸੁਤੇ ਜੀ ਰਾਣ ਹਮ ਪੀ ਮੰਜਾ ਡੁੰਮਣੀ ਰੋਵਾ ਚੀਣੀ ਬਾਣ ਕੀ ਨਾ ਸੁਣੀ ਗੋਰੀ ਕੇ ਆਪਣ ਕੰਨੀ ਸੋਏ ਲੱਗੀ ਆਵੇ ਸੁਰ ਨਿਤ ਨਾ ਪਈਆ ਹੋਏ ਨਾਨਕ ਸੁੱਤੀ ਪਈ ਜਾਣ ਬ੍ਰਿਤੀ ਸਨ ਗੁਣਾ ਗਵਾਏ ਗੰਠੜੀ ਅਵਗਣ ਚੱਲੀ ਬਨ ਸੁਰਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸਿਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲਾ ਪੇ ਸਿਰ ਪਤਾ ਰੰਗ ਰਤਾ ਮੇਰਾ ਸਾਹਿਬ ਰਾਵ ਰਿਹਾ ਭਰਪੂਰ ਹਾਵ ਆਪ

ਮੇਰਾ ਲਾਲ ਨੇਤਰ ਵੇ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਭਾ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਕਸੈ ਸ਼ਰਾਗ ਮਹਲਾ ਪਹਿਲਾ ਕਰਤੀ ਜਾਇਓ ਤਨ ਧਰਤੀ ਬੀਜ ਕਰਮਾ ਕਰੋ ਸਲ ਲਿਆ।

0: ਮਿਖਾ ਬਿਖੇ ਮਿਖਾ ਦੁਸ਼ਟ ਕਿਰਖਾ ਕਰੇ ਇਨਾ ਤਾਜੇ ਆਤਮੇ ਹੋਏ ਤੇ ਆਈ ਜਪ ਤਪ ਸਨ ਹੋਏ ਜਬ ਰਾਖੇ ਕਨਬਿਕਸੇ ਮਦ ਆ ਸਰਮਾਈ ਬੀਸ ਸਭ ਥਹਰੂ ਬਾਸਰੂ ਸੰਗੇ ਤੀਨ ਖੋੜਨ ਦੇ ਕਾਲ ਸਾਰੇ ਦਸ ਅਠਾਰ ਮੈਂ ਅਪਰੰਪਰੋ ਚੀਨ ਕਹੇ ਨਾਨਕ ਇਹ ਵੇਖ ਤਾਰੇ ਸਿਰਾ ਮਹਲਾ ਪਹਿਲਾ ਰੂਪ ਕੀ ਸੋਭਾ ਇਤ ਬਿਧੀ ਜਨਮ ਗਵਾਇਆ ਰਹਾਉ ਐਬ ਤਨ ਚਿਕੜੋ ਹੋਏ ਮਨ ਮੀਟ ਕੋ ਕਮਲ ਕੀ ਸਾਰਨੀ ਮੂਲ ਪਾਏ ਪਾਵਰ ਉਸਤਾਦ
1: ਵਾਹਿਗੁਰੂ
0: ਪਿਸੰਦ ਜਿਨੀ ਕਰੇ ਕਿਤੇ ਆਤੀ ਕਰਾ ਕੇ

ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਾਰੇ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੇ ਅਟਲ ਚਵਰ ਤਖਤ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਜਮਾਨ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬੜੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ ਜੋ ਅੱਜ ਇਸ ਪਾਵਨ ਦਰਬਾਰ ਦੇ ਵਿੱਚ ਦੋ ਪਰਿਵਾਰਾਂ ਦਾ ਸੁਮੇਲ ਹੋਣ ਜਾ ਰਿਹਾ ਹੈ। ਇਸ ਖੁਸ਼ੀ ਦੇ ਮੌਕੇ 'ਤੇ ਦਾਸ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਆਪ ਦੂਰੋਂ ਨੇੜੇ ਵਾਹੇ ਸਾਰੇ ਪਤਵੰਤੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਅਤੇ ਨਿੱਘਾ ਜੀਵਾਇਆ ਕਰ ਰਿਹਾ ਹੈ। ਔਨ ਬਿਹਾਫ ਆਫ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ I would like to warmly welcome each one of you who came here all the way to bless this beautiful couple who is now sitting in front of Shri Guru Granth Sahib Maharaj. Thank you so much everybody for being here, for coming here today as we witness two souls merging into one in the presence of our eternal Guru. Satsangya Ji, as you are sitting in this darbar with Guru Sahib as the supreme power, so it becomes a collective responsibility to maintain the integrity and decorum of this darbar, which means absolutely no talking, listening to the kirtan and paying attention. For your convenience and to help you connect more deeply, we've got screens on both sides. For those who can read the Gurbani, please try to read and sing along. And for everybody else, we've got translations in English too. Satsangat ji, sab to pehla jaruri binti hai, apne jinne ji vichar ne gallan baatan ne ਕਿਰਪਾ ਕਰਕੇ ਉਹਨਾਂ ਨੂੰ ਸੰਕੋਚਣ ਦੀ ਕਿਰਪਾਲਤਾ ਕਰੋ, ਚੁੱਪ ਦਾ ਦਾਨ ਬਖਸ਼ਿਸ਼ ਕਰੋ। ਆਪਣੀ ਸੁਰਤ, ਆਪਣਾ ਧਿਆਨ ਅਸੀਂ ਸ਼ਬਦ ਦੇ ਵਿੱਚ ਜੋੜਨ ਦਾ ਯਤਨ ਕਰਨਾ ਹੈ। ਜਿੱਥੇ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਗ ਜੋੜੀ ਦੇ ਆਉਣ ਵਾਲੇ ਭਵਿੱਖ ਦੇ ਲਈ ਅਰਦਾਸ ਬੇਨਤੀ ਕਰਨੀ ਹੈ, ਉੱਥੇ ਹੀ ਸਤਿਗੁਰਾਂ ਪਾਸੋਂ ਆਪਣੀਆਂ ਝੋਲੀਆਂ ਵੀ ਅਸੀਂ ਖੁਸ਼ੀਆਂ ਅਤੇ ਖੇਡਣ ਦੇ ਨਾਲ ਭਰ ਕੇ ਲਿਜਾਣੀਆਂ ਨੇ। ਇਸ ਕਰਕੇ ਜਿਨ੍ਹਾਂ ਗੁਰਮੁੱਖਾਂ ਨੂੰ ਬਾਣੀ ਕੰਠ ਹੈ ਜਾਂ ਬਾਣੀ ਪੜ੍ਹਨੀ ਆਉਂਦੀ ਹੈ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਵੀ ਨਾਲ ਨਾਲ ਗੁਰਬਾਣੀ ਦੇ ਗਾਇਨ ਕਰਨ। ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ, ਉਹ ਵੀ ਫੋਲੋ ਕਰ ਸਕਦੇ ਨੇ। ਜਿਨ੍ਹਾਂ ਦੇ ਮੋਬਾਈਲ ਫੋਨ ਹਾਲੇ ਵੀ ਵੱਜ ਰਹੇ ਨੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਲੀਜ਼ ਪੁੱਛੇ ਫੋਨ ਅਨਸਾ ਲੈਣ। ਆਓ, ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਆਪ ਜੀ ਦੇ ਦਾਸ ਸਨਮੁੱਖ ਰੱਖ ਰਿਹਾ ਹੈ। ਕਾਕਾ ਜੀ ਗੁਰਮਨ ਸਿੰਘ ਬੁੱਟਰ, ਸਪੁੱਤਰ ਸਰਦਾਰ ਸਰਬਜੀਤ ਸਿੰਘ ਜੀ ਬੁੱਟਰ ਅਤੇ ਮਾਤਾ ਜੀ ਕੁਲਦੀਪ ਕੌਰ ਬੁੱਟਰ, ਪਰਿਵਾਰ ਦਾ ਪਿਛਲੇ ਦਾ ਪਿੰਡ ਬੁੱਟਰਾਂ, ਜ਼ਿਲ੍ਹਾ ਜਲੰਧਰ, ਪੰਜਾਬ, ਐਂਡ ਇਸ ਵਕਤ ਇਹ ਪਰਿਵਾਰ ਕਲੋਨਾ ਬੀਸੀ ਦਾ ਨਿਵਾਸੀ ਹੈ। ਗੁਰਮਨ ਸਿੰਘ ਦੇ ਦਾਦਾ ਜੀ ਸਰਦਾਰ ਮਹਿੰਦਰ ਸਿੰਘ ਜੀ ਬੁੱਟਰ ਅਤੇ ਦਾਦੀ ਜੀ ਮਾਤਾ ਬਖਸ਼ੀਸ਼ ਕੌਰ ਬੁੱਟਰ ਹਨ। ਇਹਨਾਂ ਦੇ ਨਾਨਾ ਜੀ ਸਰਦਾਰ ਰਤਨ ਸਿੰਘ ਜੀ ਦਿਓਲ ਅਤੇ ਨਾਨੀ ਜੀ ਬੀਬੀ ਮਹਿੰਦਰ ਕੌਰ ਦਿਓਲ ਹਨ। ਸੋ ਇਸੀ ਲੜਕਾ ਪਰਿਵਾਰ। ਕਮਿੰਗ ਟੂ ਦਾ ਬ੍ਰਾਈਡ, ਬੀਬਾ ਜੀ ਪ੍ਰਭਜੋਤ ਕੌਰ ਜੰਡੂ, ਸਪੁੱਤਰੀ ਸਰਦਾਰ ਹਰਜਿੰਦਰ ਸਿੰਘ ਜੀ ਜੰਡੂ ਅਤੇ ਮਾਤਾ ਜੀ ਪਰਮਜੀਤ ਕੌਰ ਜੰਡੂ। ਪਰਿਵਾਰ ਦਾ ਪਿਛਲੇਰਾ ਪਿੰਡ ਮਹਿਰੋਂ, ਜ਼ਿਲ੍ਹਾ ਮੋਗਾ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਹੰਟਿੰਗਟਨ ਬੀਸੀ ਦਾ ਨਿਵਾਸੀ ਹੈ। ਪ੍ਰਭਜੋਤ ਕੌਰ ਦੇ ਦਾਦਾ ਜੀ ਸਰਦਾਰ ਅਮਰ ਸਿੰਘ ਜੀ ਜੰਡੂ ਅਤੇ ਦਾਦੀ ਜੀ ਦਾ ਨਾਮ ਮਾਤਾ ਨਸੀਬ ਕੌਰ ਜੰਡੂ ਹੈ। ਇਹਨਾਂ ਦੇ ਨਾਨਾ ਜੀ ਸਰਦਾਰ ਸੁਖਦੇਵ ਸਿੰਘ ਜੀ ਗੇਦੂ ਅਤੇ ਨਾਨੀ ਜੀ ਮਾਤਾ ਗੁਰਮੀਤ ਕੌਰ ਗੇਦੂ ਹਨ। ਸੋ ਇਸੇ ਦੋਨਾਂ ਹੀ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ। ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਕੇਵਲ ਸੁਭਾਗ ਜੋੜੀ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਅਰਦਾਸ ਵਿੱਚ ਹਾਜ਼ਰੀ ਲਵਾਉਣਗੇ। ਬਾਕੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਆਪਣੇ ਸਥਾਨਾਂ ਉੱਪਰ ਸਜੇ ਰਹੋ। ਸਨਮਗਨਾਸਤ ਕਪਲ, ਗੁਰਮਨ ਸਿੰਘ, ਪ੍ਰਭਜੋਤ ਕੌਰ ਐਂਡ ਦ ਪੇਰੈਂਟਸ, ਬਰਾਬਰ ਦੇ ਸਰ, ਪਲੀਜ਼ ਸਟੈਂਡ ਫੋਰ ਦੀ ਅਰਦਾਸ। ਜਿੱਥੇ ਜਿੱਥੇ ਬੈਠੇ ਹਨ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਜਾਣ, ਅਰਦਾਸ ਦੀ ਸੇਵਾ ਨਿਭਾ ਰਹੇ ਨੇ। ਗਿਆਨੀ ਹਰਬੰਸ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸੁਖ ਸਾਗਰ, ਉਪਰੰਤ ਸਤਿਗੁਰਾਂ ਦਾ ਮੁੱਖ ਵਾਕ ਗਿਆਨੀ ਹਰਵਿੰਦਰ ਸਿੰਘ ਜੀ ਆਪ ਨੂੰ ਸੰਗਤਾਂ ਨੂੰ ਸਰਵਣ ਕਰਾਉਣਗੇ। ਆਓ ਪ੍ਰੇਮ ਸਾਥ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਿਵੇਂ ਕਿ ਸਤਿਗੁਰਾਂ ਨੇ ਅੱਗੇ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ ਜਿਸ ਵਿੱਚ ਬੀਬਾ ਜੀ ਦੇ ਜੋ ਪਿਤਾ ਜੀ ਹਨ ਉਹ ਕਾਕਾ ਜੀ ਦਾ ਪੱਲਾ ਬੀਬਾ ਜੀ ਨੂੰ ਫੜਾਉਣਗੇ। ਪਰ ਉਸ ਤੋਂ ਪਹਿਲਾਂ ਦਾਸ ਕੇਵਲ ਇੱਕ ਮਿੰਟ ਦੇ ਲਈ ਸਪਾਕ ਜੋੜੇ ਦਾ ਸੰਬੋਧਨ ਹੋਵੇਗਾ। ਸੋ ਗੁਰਮਨ ਸਿੰਘ ਐਂਡ ਪਵਜੋਤ ਕੌਰ, ਦਿਸ ਇਜ਼ ਅ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਈਸ। ਫਰੋਮ ਟੂਡੇ ਔਨਵਰਡਸ ਯੂ ਨੋ ਲੋਂਗਰ ਟੂ ਸੈਪਰੇਟ ਇੰਡੀਵਿਜੁਅਲਸ ਬਟ ਲਾਈਫ ਲੋਂਗ ਪਾਰਟਨਰਸ। ਆਲਵੇਜ਼ ਰਿਮੈਂਬਰ, ਤੁਹਾਨੂੰ ਫਿਰ ਇਹ ਨਾ ਆਖੀਏ, ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ, ਤੁਹਾਨੂੰ ਫਿਰ ਕਹੀਏ ਸੋਏ। ਗੁਰੂ ਸਾਹਿਬ ਗਿਵਸ ਦ ਡੈਫੀਨੇਸ਼ਨ ਆਫ ਐਨ ਆਈਡਲ ਕਪਲ, ਵਿਚ ਮੀਨਸ ਏਕ ਜੋਤ ਦੋਏ ਮੂਰਤੀ। ਮਹਾਰਾਜ ਸਾਹਿਬ ਦੈਟ ਆਈ ਡੂ ਨੋਟ ਰਿਗਾਰਡ ਟੂ ਪੀਪਲ ਜਸਟ ਸਿਟਿੰਗ ਟੂਗੈਦਰ ਐਜ਼ ਅ ਕਪਲ, ਫੋਰ ਦੈਟ ਇਟ ਇਜ਼ ਅ ਕ੍ਰਾਈਟੇਰੀਆ ਵਿਚ ਇਜ਼ ਏਕ ਜੋਤ ਦੋਏ ਮੂਰਤੀ, ਵਿਚ ਮੀਨਸ ਟੂ ਬਾਡੀਜ਼ ਬਟ ਵਨ ਸੋਲ। Your actions, your thoughts and your decisions, they all should be resonating. And today you both are holding the palla in front of Guru Sahib, in front of your loved ones. It has a deep meaning behind it. So this is a promise that you both are making today, that we are going to stay together for the rest of our lives. We get up on our best efforts to make things work, and I'm going to become the best version of myself for my partner. This is a commitment that I'm going to stay loyal to my partner for the rest of my life. Eka nari jati hoy, par nari tihi pain vakhana. And you're willing to say, you are saying that I'm willing to take Pavjot Kaur or Gurman Singh as my life partner. I hope you both understand this. So hun main binti karunga, Sardar Harjinder Singh ji agge aunge ate palle di jo rasam hai oh ada karnge. Palle da shabd aap sun sangtan nu sarvan kara rahe ne. Bhai sahab bhai Gurnam Singh ji Rudrapur wale, ਆਓ ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: So now, you both have made your promises, so there's no looking back now. Only moving forward together as a couple. ਅੱਜ ਤੋਂ ਬਾਅਦ ਇੱਕ ਦੂਜੇ ਦੇ ਹਰ ਦੁੱਖ ਸੁੱਖ ਦੇ ਵਿੱਚ ਇੱਕ ਦੂਜੇ ਦੇ ਸਾਥੀ ਬਣਨਾ ਹੈ। ਸੋ ਆਓ ਸਤਸੰਗ ਜੀ, ਹੁਣ ਲਾਵਾਂ ਦੀ ਜੋ ਮਰਿਆਦਾ ਹੈ ਪ੍ਰਾਰੰਭ ਹੋ ਰਹੀ ਹੈ। ਮੈਂ ਬੇਨਤੀ ਕਰੂੰਗਾ ਸੁਭਾਗ ਜੋੜੀ ਨੂੰ ਕਿ ਹੁਣ ਖੜ੍ਹੇ ਹੋ ਜਾਣ। ਸੋ ਰਿਮੈਂਬਰ ਟੂ ਹੋਲਡ ਆਨ ਟੂ ਦਾ ਪੱਲਾ ਫੋਰ ਦਾ ਰੈਸਟ ਆਫ ਦਾ ਸੈਰੇਮਨੀ ਐਂਡ ਟੂ ਹੋਲਡ ਆਨ ਟੂ ਯੂਰ ਪ੍ਰੋਮਿਸਿਸ ਫੋਰ ਦਾ ਰੈਸਟ ਆਫ ਯੂਰ ਲਾਈਫ। ਸੋ ਗੁਰਮਨ ਸਿੰਘ ਅਤੇ ਪ੍ਰਭਜੋਤ ਕੌਰ, ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਲਵ ਦਾ ਪਾਠ ਸਰਵਣ ਕਰਾਉਣਗੇ। ਬੜੇ ਧਿਆਨ ਦੇ ਨਾਲ, ਪ੍ਰੇਮ ਦੇ ਨਾਲ, ਇਕਾਗਰਤਾ ਦੇ ਨਾਲ ਪਾਠ ਸਰਵਣ ਕਰਨਾ। ਆਫਟਰ ਲਿਸਨਿੰਗ ਦੋਨਾਂ ਜਣਿਆਂ ਨੇ ਨਮਸਕਾਰ ਕਰਨੀ ਹੈ, ਮੱਥਾ ਟੇਕਣਾ, ਵਿਚ ਇਜ਼ ਦੈਟ ਯੂ ਗੈਜ਼ ਆਰ ਐਕਨੋਲੇਜਿੰਗ ਟੂ ਵਾਟ ਗੁਰੂ ਸਾਹਿਬ ਇਜ਼ ਸੇਇੰਗ। ਖੜ੍ਹੇ ਹੋ ਕੇ ਪ੍ਰਕਰਮਾ ਸ਼ੁਰੂ ਕਰ ਦੇਣੀ ਹੈ। ਗਰੂਮ ਵਿਲ ਬੀ ਐਟ ਦ ਫਰੰਟ ਫੋਲੋਡ ਬਾਏ ਦ ਬ੍ਰਾਈਡ। ਚਾਰੇ ਲਾਵਾਂ ਇਸ ਔਰਡਰ ਵਿੱਚ ਹੋਣਗੀਆਂ। ਐਂਡ ਵੈਨ ਯੂ ਵਾਕਿੰਗ, ਟੇਕ ਯੂਰ ਟਾਈਮ, enjoy this moment, don't rush. And when you come to the front, you will bow and rise again. And Gyaniji will lead the second lap. After listening, you will bow and rise again. Start your second nuptial round, come to the front, bow and rise again. Similarly, third lap and then fourth lap. After the fourth one, you will bow and then you sit. And then Paisa will sing Anand Sahib, followed by the Ardas and the Hokanama Sahib. That's our plan for today. Don't worry, Gyaniji will give you the sign when it's the best time to do the bowing. So, we got your back, don't worry. So, Hun Satsangya Ji, Lama da paath sarvan karde haan, paath di sevan vare ne, ati satkar jo, Gyani Harvinder Singh Ji, Barnale wale, aao, ate Lama da kirtan karnage, Pai Sahib Pai Gurnam Singh Ji, Rudrapur wale, aao prem sahit sarvan karo ji, Waheguru Ji ka khalsa, Waheguru Ji ki fateh.
1: Satnam, Shri Waheguru,

ਕੀ ਬੋਲ ਬਾਲੇ ਪ੍ਰਭ ਜੀ ਸਰਦਾਨ ਨਾਮ ਦਾ ਅੰਮ੍ਰਿਤਸਰ ਸਾਹਿਬ ਜੀ ਕੇ

0: ਵਾਹਿਗੁਰੂ
1: ਦਿਖਾਇਆ
0: ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਖਾਇਆ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਤਾਰ ਖਾਲਸਾ ਜੀ ਨੂੰ ਬਖਸ਼ੋ ਹੀ ਨਮਾਣਿਆਂ ਦੀ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਠਿਆ ਦਿਓ ਗੁਰੂ ਗਰੀਬ ਪਰਿਵਾਰ ਸਤਿਗੁਰੂ ਨਾ ਕੋਈ ਜੀ ਆਰਾਮ।

0: ਮਿਲਾਇਆ
1: ਜਮਾਏ ਜੀ
0: ਜਿਨ੍ਹਾਂ ਧੁਰੀ ਪਾਇਆ ਸੰਜੋਗ ਦੀ ਮਹਾਵਾਕ ਅਨੁਸਾਰ ਆਪ ਜੀ ਦੇ ਦਰਕਰ ਦੇ ਸੇਵਕਾ ਕਾਕਾ ਗੁਰਮਨ ਸਿੰਘ ਗੁੱਟਰ ਸਪੁੱਤਰ ਸਰਦਾਰ ਸਰਬਜੀਤ ਸਿੰਘ ਗੁੱਟਰ ਮਾਤਾ ਕੁਲਦੀਪ ਕੌਰ ਗੁੱਟਰ ਬੀਬਾ ਪ੍ਰਭਜੋਤ ਕੌਰ ਜੰਡੂ ਸਪੁੱਤਰੀ ਸਰਦਾਰ ਜੰਡੂ ਮਾਤਾ ਪਰਮਜੀਤ ਕਾਕਾ ਗੁਰਮਨ ਸਿੰਘ ਬੁੱਟਰ ਅਤੇ ਬੀਬਾ ਪ੍ਰਭਜੋਤ ਕੌਰ ਜੰਡੂ ਸੁਭਾਅ ਜੋੜੀ ਦਾ ਸ਼ੁਭ ਆਨੰਦ ਕਾਰਜ ਗੁਰਮਤਿ ਪ੍ਰਜਾਦਾ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਪੂਰਨ ਹੋਇਆ। ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਆਪ ਜੀ ਨੇ ਮੇਰਾ ਕੀਤੀਆਂ ਆਨੰਦ ਕਾਰਜ ਦੀ ਮਰਜ਼ਾਦਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਸ ਕੀਰਤਨ ਕਰਦਿਆਂ ਅੱਖਰ ਵਾਧਾ ਘਟਾ ਮਾਫ ਕਰਨਾ ਪੜੀ ਸੁਣੀ ਬਾਣੀ ਦਾ ਭਾਵ ਸੁਭਾਗ ਜੋੜੀ ਦੇ ਸਿਰ ਤੇ ਆਪਣਾ ਮੇਹਰ ਪ੍ਰਿਆਸ ਰੱਖਣਾ ਸੁਭਾਗ ਜੋੜੀ ਵਿੱਚ ਪਰਸਪਰ

ਹਜ਼ੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਧਰਮ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ

0: ਵਾਹਿਗੁਰੂ ਜੀ ਕੀ
1: ਮਾਤ ਮਾਇਆ ਮੋਹ ਸਬਾਈ ਸਹਿਜਾ ਗਿਆ ਕਿਰਤਕ ਮਾਇਆ ਕਰਨੀ ਕਾਰ ਕਰਾਈ ਰਾਮ ਮੁਕਤ ਨਾ ਹੋਈ ਦੂਜੀ ਭਾਈ ਹੇਤ ਕਹੋ ਨਾਨਕ ਪ੍ਰਾਣੀ
2: ਸਤਨਾ
1: ਪੈਰੇ ਰਹਿਣ ਗੇ ਵਣ ਜਾ ਰਿਹਾ ਮਿੱਤਰਾ।

0: ਹੁੰਦੇ ਪਏ ਬਣ ਜਾਣ ਗਿਆ ਬਣ ਜਾ
1: ਰਿਹਾ ਵਾਹਿਗੁਰੂ ਜੀ ਕਾ ਖਾਲਸਾ
0: ਨੇੜੇ
1: ਵਾਹਿਗੁਰੂ ਜੀ ਕੀ ਫਤਿਹ
0: ਗੁਰੂ ਨਾਮ ਸਮਾਲ
1: ਪਠਾਨਕੋਟ ਧੰਨਵਾਦ
0: ਤੇਰਾ ਦਰਗੇ
1: ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ
0: ਗੁਰੂ ਕੇ ਨਾਮ ਸਵਾਲ
1: ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਕਾਰਜ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ
0: ਤੇਰੇ ਸੰਗਲਾ
1: ਚਾਹ ਦੋਨਾਂ ਹੀ ਪਰਿਵਾਰਾਂ ਨੂੰ
0: ਵੀ ਲਗਾਈ
1: ਅਤੇ ਸਮੁੱਚੀ ਸਾਧ ਸੰਗਤ ਨੂੰ
0: ਰਹਿਣੇ ਗੁਜਰੀ ਜਾਂਦੇ
1: ਆ ਰਹੀ ਖਾਲਸਾ ਦੀਵਾਨ ਸੋਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸੇਵਾਦਾਰਾਂ ਵੱਲੋਂ
0: ਪਹਿਰੇ ਦਿਨ ਆਇਆ
1: ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਟਵਾਲ ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ ਤੇ ਆਪਣਾ ਮਿਹਰ ਪ੍ਰਿਆਤ ਰੱਖਣ, ਆਉਣ ਵਾਲੇ ਸਮੇਂ ਦੇ ਦੌਰਾਨ ਇਹਨਾਂ ਦੇ ਸਰਾਪਾਂ ਦੀ ਸੰਗ ਸਹਾਈ ਹੋਣ ਅਤੇ ਦੋਨਾਂ ਹੀ ਪਰਿਵਾਰਾਂ ਵਿੱਚ ਗੁਰੂ ਸਾਹਿਬ ਮੇਲ ਮਿਲਾਪ ਪ੍ਰੇਮ ਇਤਫਾਕ ਦੀ ਦਾਤ ਬਖਸ਼ਿਸ਼ ਕਰਨ। ਆਓ ਸਾਧ ਸੰਗਤ ਜੀ, ਪੰਥ ਦੇ ਮਹਾਨ ਢਾਡੀ ਗਿਆਨੀ ਰਸ਼ਪਾਲ ਸਿੰਘ ਜੀ ਪਮਾਲ ਆਪ ਨੂੰ ਸੰਗਤਾਂ ਦੇ ਨਾਲ ਕੇਵਲ ਇੱਕ ਕਵਿਤਾ ਦੀ ਸਾਂਝ ਪਾਉਣਗੇ। ਆਓ ਤੇ ਇਹਨਾਂ ਦੇ ਢਾਡੀ ਜਥੇ ਪਾਸੋਂ ਢਾਡੀ ਵਾਰਾ ਸਰਵਣ ਕਰੀਏ, ਲਾਹੇ ਪ੍ਰਾਪਤ ਕਰਦੇ ਹਾਂ ਬਲਾਉ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੋਨੋਂ ਪਰਿਵਾਰ ਬੁੱਟਰ ਪਰਿਵਾਰ ਤੇ ਜੰਡੂ ਪਰਿਵਾਰ ਬੜੇ ਅਦਬ ਸਤਿਕਾਰ ਦੇ ਨਾਲ ਹਾਜ਼ਰੀ ਭਰ ਰਹੇ ਨੇ। ਫਤਿਹ ਪ੍ਰਵਾਨ ਕਰੋ, ਕੋਈ ਵੀ ਰਸਨਾ ਬਾਂਝੀ ਨਾ ਜਾਵੇ, ਆਖੋ ਗੱਜ ਵੱਜ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਸੁਭਾਗਾ ਸਮਾਂ ਹੈ, ਦੋਨੋਂ ਪਰਿਵਾਰਾਂ ਦੇ ਬੱਚੇ ਪਤੀ ਪਤਨੀ ਦੇ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਜੇ ਨੇ। ਗੁਰਮਨ ਸਿੰਘ ਅਤੇ ਬੀਬਾ ਪ੍ਰਭਜੋਤ ਕੌਰ, ਸਰਦਾਰ ਸਰਬਜੀਤ ਸਿੰਘ ਜੀ ਬੁੱਟਰ, ਬੀਬੀ ਕੁਲਦੀਪ ਕੌਰ ਜੀ ਬੁੱਟਰ, ਸਰਦਾਰ ਹਰਜਿੰਦਰ ਸਿੰਘ ਜੀ ਜੰਡੂ ਅਤੇ ਬੀਬਾ ਪਰਮਜੀਤ ਕੌਰ ਜੀ ਜੰਡੂ, ਉਹਨਾਂ ਦੇ ਇਹ ਪੋਟੇ ਮਿਣ ਮਿਣ ਕੇ ਪਾਲੇ ਹੋਏ ਬੱਚੇ ਨੇ ਜੋ ਅੱਜ ਪਤੀ ਪਤਨੀ ਦੇ ਰੂਪ ਦੇ ਵਿੱਚ ਹਾਜ਼ਰੀ ਲਵਾ ਰਹੇ ਨੇ। ਇਹ ਗੁਰੂ ਨੇ ਕਿਰਪਾ ਕੀਤੀ ਹੈ। ਆਮ ਆਪਾਂ ਜਦੋਂ ਦੁਨਿਆਵੀ ਤੌਰ ਤੇ ਵੇਖਦੇ ਹਾਂ ਵੀ ਜਿਹੜੇ ਇਕੱਠੇ ਬੈਠੇ ਨੇ ਉਹ ਪਤੀ ਪਤਨੀ ਨੇ, ਪਰ ਮਹਾਰਾਜ ਨੇ ਬਹੁਤ ਵੱਡੀ ਗੱਲ ਆਖੀ ਆ। ਹੋਰ ਕਿਸੇ ਧਰਮ ਦੇ ਕਿਸੇ ਪੀਰ ਪੈਗੰਬਰ ਨੇ ਐਡੀ ਵੱਡੀ ਗੱਲ ਨਹੀਂ ਆਖੀ ਜੋ ਸਤਿਗੁਰੂ ਮਹਾਰਾਜ ਨੇ ਆਖੀ। ਇੱਕੋ ਜ਼ਿੰਦਗੀ ਦਾ ਰਿਸ਼ਤਾ ਹੈ, ਭਾਵੇਂ ਲੱਖ ਵਾਰ ਉਹਦੇ ਨਾਲ ਲੜੀ ਜਾਈਏ ਪਰ ਉਹਦੇ ਤੋਂ ਬਿਨਾਂ ਇੱਕ ਪਲ ਨਹੀਂ ਸਰਦਾ, ਉਹ ਪਤੀ ਪਤਨੀ ਦਾ ਰਿਸ਼ਤਾ। ਮਹਾਰਾਜ ਕਹਿੰਦੇ ਧਨ ਪਿਰ ਇਹ ਨਾ ਆਖੀਆਂ, ਬਹਿਣ ਇਕੱਠੇ ਹੋਏ। ਮਹਾਰਾਜ ਕਹਿੰਦੇ ਇਕੱਠੇ ਬਹਿ ਲੈਣਾ ਪਤੀ ਪਤਨੀ ਨਹੀਂ, ਅੰਦਰ ਬੜਾ ਮਨ ਮੁਟਾ ਹੋ ਸਕਦਾ, ਤਕਰਾਰ ਹੋ ਸਕਦਾ ਏ। ਨਾਲੇ ਆਪ ਹੀ ਪੁੱਛ ਲੈਂਦੀ ਹੈ ਜੀ ਕੀ ਖਾਓਗੇ, ਉਹ ਕਹਿੰਦਾ ਖਵਾ ਜਿਹੜਾ ਕੁਝ ਤੂੰ ਚਾਹੁੰਦੀ ਹੈ। ਕਹਿੰਦੀ ਜੀ ਤੁਸੀਂ ਦੱਸੋ, ਉਹ ਕਹਿੰਦਾ ਚੱਲ ਫਿਰ ਚੌਲ ਦਾਲ ਚੌਲ ਬਣਾ ਲਾ। ਉਹ ਕਹਿੰਦੀ ਜੀ ਉਹ ਤਾਂ ਦੁਪਹਿਰੇ ਖਾਧੇ ਸੀ। ਉਹ ਕਹਿੰਦਾ ਰੋਟੀ ਸਬਜ਼ੀ ਬਣਾ ਲਾ ਜੀ, ਬੱਚਿਆਂ ਨੂੰ ਨੀ ਚੰਗੀ ਲੱਗਣੀ। ਫਿਰ ਪੂਰੀਆਂ ਛੋਲੇ ਬਣਾ ਲਾ ਜੀ, ਮੈਨੂੰ ਨੀ ਵਧੀਆ ਲੱਗਦੇ। ਚੱਲ ਪਰੌਂਠੇ ਬਣਾ ਲਾ, ਰਾਤ ਨੂੰ ਕੌਣ ਪਰੌਂਠੇ ਖਾਂਦਾ ਹੁੰਦਾ ਜੀ, ਬਾਹਰੋਂ ਮੰਗਾ ਲੈਂਦੇ ਹਾਂ ਜੀ, ਰੋਜ਼ ਰੋਜ਼ ਬਾਹਰਲਾ ਨੀ ਖਾਈਦਾ ਹੁੰਦਾ। ਕੜੀ ਚੌਲ ਬਣਾ ਲਾ ਜੀ, ਲੱਸੀ ਹੈ ਨੀ। ਪੀਜ਼ਾ ਬਣਾ ਲਾ, ਚਿਰ ਬਹੁਤ ਲੱਗੂ। ਚੱਲ ਮੈਗੀ ਬਣਾ ਜੀ, ਮੇਰਾ ਢਿੱਡ ਨੀ ਭਰਨਾ। ਉਹ ਕਹਿੰਦਾ ਕੀ ਖਵਾਏਂਗੀ ਜੀ, ਜੋ ਤੁਸੀਂ ਕਹੋਗੇ। ਇਹ ਆ ਵੀ ਹੁਕਮ ਮੋੜਨਾ ਨੀ, ਡੱਕਾ ਤੋੜਨਾ ਨੀ। ਪਰ ਮਹਾਰਾਜ ਨੇ ਅੱਧੇ ਜਿਹੜੀ ਗੱਲ ਆਖੀ ਆ ਉਹ ਆ ਅਸਲੀ ਪਤੀ ਪਤਨੀ। ਏਕ ਜੋਤ ਦੋਈ ਮੂਰਤੀ, ਧਨ ਪਿਰ ਕਹੀਏ ਸੋਈ। ਇਹ ਕਿਸੇ ਨੇ ਨਹੀਂ ਆਖੀ, ਹੋਰ ਕਿਸੇ ਗੁਰਮਤ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ। ਮਹਾਰਾਜ ਕਿਰਪਾ ਕਰੇ ਗੁਰਮਨ ਸਿੰਘ ਤੇ ਪ੍ਰਭਜੋਤ ਕੌਰ ਆ ਰਿਸ਼ਤਾ ਅਪਣਾਉਣ। ਮਹਾਰਾਜ ਇਹਨਾਂ ਦੀ ਝੋਲੀ ਦੇ ਵਿੱਚ ਦੁਨੀਆਂ ਭਰ ਦੀਆਂ ਖੁਸ਼ੀਆਂ ਖੇੜੇ ਪਾ ਦੇਵੇ। ਮੈਂ ਇਹੀ ਅਰਦਾਸ ਬੇਨਤੀ ਕਰਦਾ। ਇਹ ਪਰਿਵਾਰਾਂ ਵੇਖਦੇ ਹਾਂ ਆਪਾਂ, ਜਦੋਂ ਪ੍ਰਭਜੋਤ ਕੌਰ ਬੁੱਟਰ ਪਰਿਵਾਰ ਦੇ ਗ੍ਰਹਿ ਵਿਖੇ ਨੂੰ ਰਾਣੀ ਬਣ ਕੇ ਜਾਣਾ, ਸਰਬਜੀਤ ਵੇਖੇ ਅਤੇ ਬੀਬਾ ਕੁਲਦੀਪ ਕੌਰ ਵੇਖੇ, ਉਹਨਾਂ ਨੂੰ ਮਾਣ ਮਹਿਸੂਸ ਹੋਵੇ ਜਿਹੜੀ ਸਾਨੂੰ ਨੂੰ ਰਾਣੀ ਮਿਲੀ ਆ, ਧੀਆਂ ਤੋਂ ਵੱਧ ਕੇ ਮਿਲੀ। ਜਦੋਂ ਗੁਰਮਨ ਸਿੰਘ ਜੰਡੂ ਪਰਿਵਾਰ ਦੇ ਗ੍ਰਹਿ ਵਿਖੇ ਹਰਜਿੰਦਰ ਸਿੰਘ ਤੇ ਬੀਬਾ ਪਰਮਜੀਤ ਕੌਰ ਦੇ ਅੱਗੇ ਆਵੇ, ਇਹਨਾਂ ਦੀ ਛਾਤੀ ਚੌੜੀ ਹੋਵੇ। ਜਿਹੜਾ ਸਾਨੂੰ ਜਵਾਈ ਮਿਲਿਆ ਉਹ ਪੁੱਤਾਂ ਤੋਂ ਵੀ ਵੱਧ ਕੇ ਮਿਲਿਆ। ਇਹੀ ਅਰਦਾਸ ਸਤਿਗੁਰੂ ਮਹਾਰਾਜ ਅੱਗੇ ਦਾਤਾ। ਇਹ ਜ਼ਿੰਦਗੀ ਇਹਨਾਂ ਦੀ ਖੁਸ਼ੀਆਂ ਖੇੜੇ ਨਾਲ ਭਰਦੇ ਪਮਾਲ ਦਾ ਜੱਥਾ ਇੰਜ ਗਾ ਰਿਹਾ।

0: ਸਕਲ ਧਰਮ ਹੈ ਗ੍ਰਿਸਤ ਪ੍ਰਧਾਨ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ ਸੀ ਸਾਰੇ ਧਰਮਾਂ ਤੋਂ ਇਹ ਗ੍ਰਿਸਤ ਮਾਰਗ ਸ਼੍ਰੋਮਣੀ ਆ, ਜਿਹਦੇ ਤੇ ਇਸ ਭਾਗ ਭਰੀ ਜੋੜੀ ਨੇ ਚੱਲਣਾ। ਪਿਆਰ ਦੀਆਂ ਤੰਦਾਂ ਦਿਨੋ ਦਿਨ ਮਜ਼ਬੂਤ ਹੋਣ, ਇਹ ਅਰਦਾਸ ਬੇਨਤੀ ਹੈ। ਦੋਨਾਂ ਪਰਿਵਾਰਾਂ ਨੂੰ ਵਧਾਈਆਂ ਜੀ। ਗੁਰੂ ਘਰ ਦੇ ਮੁੱਖ ਸੇਵਾਦਾਰ ਹਰਭਜਨ ਸਿੰਘ ਜੀ ਅਠਵਾਲ, ਉਹ ਵੀ ਦੋਨਾਂ ਪਰਿਵਾਰਾਂ ਨੂੰ ਜਿੱਥੇ ਜੀਓ ਆਇਆ ਮੁਬਾਰਕਾਂ ਦਿੰਦੇ ਨੇ। ਗੁਰੂ ਮਹਾਰਾਜ ਚੜ੍ਹਦੀ ਕਲਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਜਨਾ
1: ਇੱਕ ਓਂਕਾਰ ਗੁਰਬਲ ਸਾਹਿਬ,
2: ਬਹੁਤ ਬਹੁਤ ਧੰਨਵਾਦ।
1: ਮਹੱਲਾ ਚੌਦਾਂ ਸਲੋਕ
2: ਪੰਥ ਪ੍ਰਸਿੱਧ ਢਾਡੀ ਜੱਥਾ
1: ਸਲੋਕ ਮਹੱਲਾ,
2: ਗਿਆਨੀ ਰਸ਼ਪਾਲ ਸਿੰਘ ਜੀ ਪਮਾਲ
1: ਸ੍ਰੀ ਰਾਮ
2: ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਬਹੁਤ ਹੀ ਰਸਮਿੰਨੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕੀਤੀਆਂ ਨੇ ਅਤੇ ਸਤਿਗੁਰਾਂ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ।
1: ਸੱਚਾ ਜੀ ਆਕਾਰ
2: ਸਾਧ ਸੰਗਤ ਜੀ ਇੱਥੇ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਸੋ ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈਆਂ ਜੀ। ਕੜਾ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ, ਬੜੇ ਪਿਆਰ ਸਤਿਕਾਰ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਥੱਲੇ ਅਰੇਂਜਮੈਂਟ ਹੋਇਆ ਆਪ ਜੀ ਨੇ ਉੱਥੇ ਪਹੁੰਚਣਾ ਹੈ। ਪਰਿਵਾਰਾਂ ਵੱਲੋਂ ਲੰਗਰ ਪ੍ਰਸ਼ਾਦਾ ਤਿਆਰ ਹੈ, ਜ਼ਰੂਰ ਛੱਕ ਕੇ ਜਾਣਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਕਿਰਪਾ ਕਰਕੇ ਸਰਵਣ ਕਰ ਦਿਓ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ, ਇਸ ਕਰਕੇ ਮਹਾਰਾਜ ਦੀ ਹਜ਼ੂਰੀ ਵਿੱਚ ਗੱਲਾਂ ਬਾਤਾਂ ਕਰਨ ਤੋਂ, ਇੱਕ ਦੂਜੇ ਨੂੰ ਮਿਲਣ ਗਿਲਣ ਤੋਂ, ਵਧਾਈਆਂ ਵਿੱਚ ਸਾਂਝੇ ਕਰਨ ਤੋਂ ਪਰਹੇਜ਼ ਰੱਖਿਓ, ਮਹਾਰਾਜ ਵੱਲ ਪਿੱਠ ਨਹੀਂ ਕਰਨੀ ਕਿਸੇ ਨੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ ਫੋਰ ਕੋਆਪਰੇਸ਼ਨ, ਕਿਉਂਕਿ ਅਸੀਂ ਇੱਥੇ ਆਏ ਹਾਂ ਖੁਸ਼ੀਆਂ ਲੈਣ, ਮਹਾਰਾਜ ਦੀਆਂ ਖੁਸ਼ੀਆਂ ਲੈਣੀਆਂ ਨੇ, ਮਹਾਰਾਜ ਦੀ ਨਾਰਾਜ਼ਗੀ ਨਹੀਂ ਲੈਣੀ ਹੈਗੀ। ਇਸ ਕਰਕੇ ਸਾਧ ਸੰਗਤ ਜੀ ਕਿਸੇ ਨੇ ਵੀ ਗੱਲਾਂ ਬਾਤਾਂ ਨਹੀਂ ਮਾਰਨੀਆਂ, ਜਿਵੇਂ ਜਿਵੇਂ ਦੇਗ ਮਿਲੀ ਜਾਂਦੀ ਹੈ ਪਿਆਰ ਨਾਲ ਮੱਥਾ ਟੇਕੋ, ਨਮਸਕਾਰ ਕਰੋ ਅਤੇ ਕਿਰਪਾ ਕਰਕੇ ਥੱਲੇ ਚੱਲ ਕਰਕੇ ਆਪ ਸ਼ਬਦ ਬਣੀ ਛਕੋ, ਵਧਾਈਆਂ ਸਾਂਝੇ ਕਰ ਲਿਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ ਐਵਰੀਬਡੀ ਫੋਰ ਬੀਇੰਗ ਹੇਅਰ ਫੋਰ ਕਮਿੰਗ ਹੇਅਰ ਟੁਡੇ ਐਂਡ ਵੀ ਆਰ ਵਿਸ਼ਿੰਗ ਯੂ ਅ ਲਵਲੀ ਕਪਲ।
1: ਸੋ ਦਾ ਬੇ ਦਰ ਵੀ
2: ਫਰਜਣੀ ਦਾ ਚੀ ਗਾਜ਼ ਗਾਨ ਵੀ ਹੁੰਦੇ ਕਹਦੇ ਐਂਡ ਯੂ ਰੋਡ ਜੋਇਟ ਟੂ ਬਨਾਉਂਸ ਯਰ ਸਸਪਰ ਟਵਾਈ। ਸੋ ਗੁੱਡ ਲੱਕ ਫॉर द ਫਿਊਚਰ, ਜਿੱਥੇ ਹੁਣ ਗ੍ਰਸਤ ਜੀਵਨ ਦੇ ਵਿੱਚ ਪਰਪੱਕ ਹੋਣਾ ਹੈ ਉੱਥੇ ਨਾਲ ਨਾਲ ਸਤਿਗੁਰਾਂ ਦੀ ਸੇਵਾ ਵਾਸਤੇ ਵੀ ਤੱਕ ਰਹੇ
1: ਪਰਿਵਾਰ ਤੇ
2: ਪਿਛੇ ਸੇਵਾ ਵੀ ਕਰਨੀ ਹੈ, ਸੇਵਾ ਵੀ ਕਰਨੀ ਹੈ, ਦੈਟਸ ਗੋਇੰ ਟੂ ਬ੍ਰਿੰਗ ਪਿਉਰਿਟੀ ਇਨਟੂ ਯਰ ਰਿਲੇਸ਼ਨਸ਼ਿਪ
1: ਕਰਕੇ
2: ਵਸਿਆ ਸੋਈ ਆਉਣ ਵਾਲੇ ਜੀਵਨ ਕਾਲ ਦੇ ਅੰਦਰ ਗੁਰੂ ਵਾਲੇ ਵੀ ਪੰਡ ਹੈ ਬੁਲਾਓ ਫਤਿਹ ਗਜਵਾ ਜੀ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੋ ਗੁਰਮਹਾਰਾ ਦੇ ਤੇ ਨਾਮ ਕੁਰਬਾਣਾ ਤੂੰ ਆਪੇ ਆਵਰਦਾ ਚੋਜ ਬਣਾਉਣਾ। ਸੁਰਗ ਮਹੱਲਾ ਤੀਜਾ ਕਲਮ ਸਾਜ ਨਹੀਂ ਕਿਹਾ ਸਦਾਈਏ ਹਿਰਦੇ ਵੀ ਲਿਖ ਲਿਓ ਸਦਾ ਸਾਹਿਬ ਕੇ ਰੰਗ ਹੈ ਕਬਜ਼ਾ ਤੋੜ ਨਿਯਮ। ਕਲਮ ਸਾਜ ਨਹੀਂ ਜਾਏ ਸੀ ਲਿਖਿਆ ਵੀ ਨਾਲੇ ਜਾਏ ਨਾਂਗ ਸੋ ਪ੍ਰੀਤ ਨਾ ਜਾਏ ਤੁਰ ਛੜੀ ਚੇ ਪਾਏ। ਮਹੱਲਾ ਤੀਜਾ ਨਦਰੀ ਆਪਦਾ ਨਾਲ ਨਾ ਚੱਲੀ ਵੇਖੋ ਕੁਮ ਪਾਏ ਸਗ ਸੱਚ ਦੜਾਇਆ ਸੱਚ ਰਹਿ ਲੜਾਈ ਨਾਂਗ ਸ਼ਬਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ। ਹਰ ਅੰਦਰ ਬਾਹਰ ਏਕ ਤੂੰ ਇੱਕੇ ਜਾਣੇ ਭੇਜੋ ਜਾਣਦਾ ਮਨ ਮੇਰੇ ਅਚੇਤ ਸੋ ਡਰੇ ਭਵ ਕੁਮਾਮ ਦਾ ਧਰਮੀ ਉਹ ਸੇ ਸੱਚਾ ਆਪਣੇ ਆਪ ਸਰੀਏ ਕੇਤ ਜਿੰਨਾ ਨਾਂਗ ਸੱਚ ਪਛਾਣ ਸੱਚ ਰਲੇ ਤੁਰਕ ਮਹੱਲਾ ਤੀਜਾ ਕਲਮ ਲਾਓ ਸੁਹਾਣੀ ਕਾਗਜ਼ ਵੀ ਜਾਓ ਲਿਖਣ ਵਾਲਾ ਜਲ ਬੋਲੋ ਜਿੰਨਾ ਲਿਖਿਆ ਤੂੰ ਜਾ ਪਾਓ ਨਾਨਕ ਬੁਗਲਿਆ ਕਮਾਉਣਾ ਆਉਣਾ ਕਰਨਾ ਜਾਏ ਮਹੱਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਪਾਇਆ ਨਾਲ ਪਿਆਰੋ ਨਾਨਕ ਵੇਣਾ ਵੇ ਗੋਦਿਰਣੀ ਪੜਵੜ ਹੋਏ ਕੁਵਾਰ ਪੌੜੀ ਹਰ ਕੀ ਵੜਿਆਈ ਵੱਡੀ ਹਰ ਕੀਰਤਨ ਹਰ ਕਾ ਹਰ ਕੀ ਵੜਿਆਈ ਵੜਿਆ ਨਾਉ ਹੈ ਧਰਮ ਕਾ ਹਰ ਕੀ ਵੜਿਆਈ ਵੱਡੀ ਹੈ ਜਾਂ ਫਲ ਜੀ ਕਾ ਹਰ ਕੀ ਵੜਿਆ ਵੱਡੀ ਜਾਂ ਸ਼ੁਰਦੀ ਚੁਲ ਕਾ ਹਰ ਕੀ ਵਡਿਆਈ ਵੱਡੀ ਜਾਂ ਮੁਨਸ਼ਿਆ ਦਾਨ ਦੇਵ ਕਾ ਸੁਖ ਮਹੱਲਾ ਤੀਜਾ ਹੋਂ ਕਰਦੀ ਸਾਹਿਬ ਹੋਈ ਸੰਭੋ ਕਿਸ ਦੇ ਨਾਲ ਦੂਜੇ ਭਾਈ ਦੁੱਖ ਪਾਇਆ
3: ਅਟ ਰਮਈਆ ਮਨ ਵਸੇ ਕਿਉਂ ਪਾਈਏ ਕਿਤ ਪਤ ਗੁਰ ਪੂਰਾ ਸਤਿਗੁਰ ਭੇਟੀਏ ਹਰ ਆਏ ਵਸੇ ਮਨ ਚਿੱਤ ਮੈਂ ਧਰ ਨਾਮੇ ਆਧਾਰ ਹੈ ਹਰ ਨਾਮੇ ਤੇ ਗਤ ਮਤ ਮੈਂ ਹਰ ਹਰ ਨਾਮ ਵਿਸਾ ਹੈ ਹਰ ਨਾਮੇ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਓ ਜਨਕੋ ਪੂਰਵ ਲਿਖਿਆ ਸੇ ਆਏ ਮਿਲੇ ਗੁਰ ਪਾਸ, ਸੇਵਕ ਭਾਈ ਬਣ ਜਾ ਰਿਹਾ ਮਿੱਤਰਾ, ਗੁਰ ਹਰਿ ਨਾਮ ਪ੍ਰਗਾਸ, ਧੰਨ ਧੰਨ ਵਣਜ ਵਪਾਰੀਆ, ਜਨ ਵੱਖਰ ਲੱਦੜਿਆ ਹਰ ਰਾਸ, ਗੁਰਮੁਖਾਂ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ, ਜਨ ਨਾਨਕ ਗੁਰ ਤਿਨ ਜਨ ਨਾਨਕ ਗੁਰ ਤਿਨ ਪਾਇਆ, ਜਿਨ ਆਪ ਤੁਠਾ ਗੁਣਤਾਸ, ਹਰ ਧਿਆਵ ਹੋ ਸਾ ਸਿਗਰਾਸ, ਮਨ ਪ੍ਰੀਤ ਲਗੀ ਤਿਨ ਗੁਰਮੁਖਾਂ, ਹਰ ਨਾਮ ਜਿਨਾ ਹਰੈ ਰਾਸ, ਹਰਹਾਉ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ, ਸਲੋਕਾਂ ਨਾਲ ਸਲੋਕ ਮਹੱਲਾ ਤੀਜਾ, ਰਾਗਾਂ ਵਿੱਚ ਸ੍ਰੀ ਰਾਗ ਹੈ, ਜੇ ਸੱਚ ਧਰੇ ਪਿਆਰ, ਸਦਾ ਹਰ ਸੱਚ ਮਨ ਵਸੇ, ਨਿਸ਼ਚਲ ਮਤਿ ਅਪਾਰ, ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ, ਜੇਵਾ ਸੱਚੀ ਮਨ ਸੱਚਾ, ਸੱਚਾ ਸਰੀਰ ਆਕਾਰ, ਨਾਨਕ ਸੱਚੇ ਸਤਿਗੁਰ ਸੇਵੀਏ, ਸਦਾ ਸੱਚ ਵਪਾਰ, ਮਹੱਲਾ ਤੀਜਾ, ਹੋਰ ਬਿਰਹਾ ਸਭ ਧਾਤ ਹੈ, ਜਬ ਲਗ ਸਾਹਿਬ ਪ੍ਰੀਤ ਨਾ ਹੋਏ, ਇਹੋ ਮਨ ਮਾਇਆ ਮੋਹਿਆ, ਵੇਖਣ ਸੁਣ ਨਾ ਹੋਏ, ਸਹਿ ਦੇਖੇ ਬਿਨ ਪ੍ਰੀਤ ਨਾ ਉਪਜੇ, ਅੰਧਾ ਕਿਆ ਕਰੇ, ਨਾਨਕ ਜਨ ਅਖੀਲੀਤੀਆ, ਸੋਈ ਸੱਚਾ ਦੇ ਪੌੜੀ, ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ, ਹਰ ਹਰ ਇੱਕ ਸੇ ਦਾ ਹੈ ਅਮਰ ਇੱਕੋ ਹਰ ਚਿੱਤ ਧਰ, ਹਰ ਤਿਸ ਬਿਨ ਕੋਈ ਨਾਹੇ ਡਰ, ਭਰਮ ਪੋ ਦੂਰ ਕਰ, ਹਰ ਤਿਸੇ ਨੂੰ ਸਲਾਹੇ ਜਦੋਂ ਰੱਖੇ ਬਾਹਰ ਘਰ, ਹਰ ਜਿਸ ਨੂੰ ਹੋਏ ਦਿਆਲ ਸੋ ਹਰ ਜਾਪੋ ਬਿਖਮ ਧਰ, ਸਲੋਕ ਮਹੱਲਾ ਪਹਿਲਾ, ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇੱਕ ਜਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ, ਮਹੱਲਾ ਪਹਿਲਾ, ਸਹਿਤ ਸਬੂਰੀ ਸਾਧਕਾ ਸਬਰ ਤੋਸਾ ਮਲਾਇਕਾ ਦੇਦਾਰ, ਪੂਰੇ ਪਾਇਸਾ ਥਾਉ ਨਹੀਂ ਖਾਇਕਾ ਪੌੜੀ, ਸਭ ਆਪੇ ਤੋਦੋ ਉਪਾਇ ਕਹਿ ਆਪਕਾਰੇ ਲਾਈ, ਤੂੰ ਆਪੇ ਵੇਖ ਵਿਸਦਾ ਆਪਣੀ ਵਡਿਆਈ, ਹਰ ਤੁਦਹੋਂ ਬਾਹਰ ਕਿਛ ਨਾਹੀਂ, ਤੂੰ ਸੱਚਾ ਸਾਈ, ਤੂੰ ਆਪੇ ਆਪ ਵਰਦਾ ਸਭਨੀ ਹੀ ਥਾਈ,
1: ਸਭ ਤੇਰਾ ਤੂੰ ਸਭ ਸਾਧਾ ਸਭ ਨਾਰਾਸ,
2: ਸਾਧ ਸੰਗਤ ਜੀ
1: ਨਿਤ ਕਰ ਅਰਦਾਸ,
2: ਜਿਸ ਤੋਂ ਸਾਧ ਸੰਗਤ ਜੀ ਦਿਸ ਇਜ਼ ਜਸਟ ਅ ਰਿਮਾਈਂਡਰ, ਜਿਹੜੀ ਬੇਨਤੀ ਮੈਂ ਕੀਤੀ ਸੀ ਜਾਣ ਲੱਗਿਆ
1: ਨੂੰ
2: ਕਿ ਮਹਾਰਾਜ ਦਾ ਸਤਿਕਾਰ ਮੁੱਖ ਰੱਖੋ ਜੀ, ਆਈ ਨੋ ਸਾਰਿਆਂ ਨੂੰ ਖੁਸ਼ੀ ਹੈ ਪਰ ਕਿਸੇ ਆਪਣੀ ਖੁਸ਼ੀ ਦੇ ਚੱਕਰ ਤੇ ਅਸੀਂ ਮਹਾਰਾਜ ਦੀ ਨਾਰਾਜ਼ਗੀ ਨਾ ਲੈ ਲਈਏ, ਸੋ ਬੀਬੀਆਂ ਨੂੰ ਬੇਨਤੀ ਹੈ ਕਿ
1: ਪਲੀਜ਼
2: ਪ੍ਰਸ਼ਾਦ ਲੈ ਲਿਆ ਥੱਲੇ ਚੜ ਕਰਕੇ ਮਿਲ ਲਿਓ, ਪਲੀਜ਼ ਕੀਪ ਔਨ ਵਾਕਿੰਗ ਆਊਟ, ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸੋ ਨਾਲ ਨਾਲ ਹੁਣ ਵਧੀ ਚੱਲੋ, ਸ਼ਗਨ ਤੁਸੀਂ ਪਾ ਸਕਦੇ ਹੋ, ਬਾਕੀਆਂ ਨੂੰ ਬੇਨਤੀ ਹੈ ਜੀ ਪਲੀਜ਼ ਨਮਸਕਾਰ ਕਰੋ ਤੇ ਪ੍ਰਸ਼ਾਦਾ ਪਾਣੀ ਛਕੋ ਜੀ, ਗੱਲਾਂ ਬਾਤਾਂ ਨਹੀਂ ਮਾਰਨੀਆਂ, ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
3: ਇਹਦਾ ਮਨ ਕਰ ਮਕਸੂਦ, ਜਹ ਤਰ ਦੇਖਾਂ ਤਹ ਤਰ ਮੌਜੂਦ, ਮਹੱਲਾ ਤੀਜਾ, ਗੁਰਸਭਾ ਏਵ ਨਾ ਪਾਈਏ ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜਾਮਣ ਰਹੇ ਹਦੂਰ, ਪੌੜੀ ਸਪਤ ਦੀਪ ਸਪਤ ਸਾਗਰਾ, ਨਵਖੰਡ ਚਾਰ ਵੇਦ ਦਾ ਸਿਸ਼ਟ ਪੁਰਾਣਾ, ਹਰ ਸਭਨਾ ਵਿੱਚ ਤੂੰ ਵਰਦਾ ਹਰ ਸਭਨਾ ਪਾਣਾ, ਸਭ ਤੁਜਿਹ ਧਿਆਵੇ ਜੀ ਜੰਤ ਹਰ ਸਾਰਗ ਪਾਣਾ, ਜੋ ਗੁਰਮੁਖ ਹਰ ਆਰਾਧ ਦੇ ਤਿਨ ਹੋ ਕਰਬਾਣਾ, ਤੂੰ ਆਪੇ ਆਪ ਵਰਦਾ ਕਰ ਚੋਜ ਵਿੜਾਣਾ, ਸਲੋਕ ਮਹੱਲਾ ਤੀਜਾ, ਕਲੋ ਮਸਾਜਨੀ ਕਿਆ ਸਦਾਈਏ, ਹਿਰਦੇ ਹੀ ਲਿਖ ਲਿਓ ਸਦਾ ਸਾਹਿਬ ਕੇ ਰੰਗ ਰਹੇ, ਕਬੂ ਨਾ ਤੂੜ ਸੁਨੇਹੋ, ਕਲੋ ਮਸਾਈਨੀ ਜਾਇਸੀ ਲਿਖਿਆ ਪੀ ਨਾਲੇ ਜਾਏ, ਨਾਨਕ ਸਹਿ ਪ੍ਰੀਤ ਨਾ ਜਾਇਸੀ, ਜੋ ਤੁਰ ਛੋਡੀ ਸੱਚੇ ਪਾਏ, ਮਹੱਲਾ ਤੀਜਾ, ਨਦਰੀ ਆਪਦਾ ਨਾਲ ਨਾ ਚੱਲੀ, ਵੇਖੋ ਕੋਵ ਪਾਏ, ਨਾ ਸਤਿਗੁਰ ਸੱਚ ਦੜਾਇਆ, ਸੱਚ ਰਹੋ ਲਿਵਲਾਏ, ਨਾਨਕ ਸਭ ਦੀ ਸੱਚ ਹੈ ਕਰਮੀ ਪੱਲੇ ਪਾਏ, ਪੌੜੀ ਹਰ ਅੰਦਰ ਬਾਹਰ ਇੱਕ ਤੂੰ, ਤੂੰ ਜਾਣੇ ਭੇਤ, ਜੋ ਕੀਚੇ ਸੋ ਹਰ ਜਾਂਦਾ, ਮੇਰੇ ਮਨ ਹਰ ਚੇਤ, ਸੋ ਡਰੇ ਜੇ ਪਾਪ ਕਮਾਉਂਦਾ, ਧਰਮੀ ਵਿਗਸੇਦ, ਤੂੰ ਸੱਚਾ ਆਪ ਨਿਉ ਸੱਚ ਤਾਂ ਡਰੀਏ ਕੇਤ, ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ, ਸਲੋਕ ਮਹੱਲਾ ਤੀਜਾ, ਕਲਮ ਜਲੋ ਸਣ ਮਸਵਾਣੀਏ, ਕਾਗਦ ਵੀ ਜਲ ਜਾਓ, ਲਿਖਣ ਵਾਲਾ ਜਲ ਬਲੋ, ਜਨ ਲਿਖਿਆ ਦੂਜਾ ਪਾਓ, ਨਾਨਕ ਪੂਰਵ ਲਿਖਿਆ ਕਮਾਉਣਾ, ਅਵਰ ਨਾ ਕਰਨਾ ਜਾਏ, ਮਹੱਲਾ ਤੀਜਾ, ਹੋਰ ਕੂੜ ਪੜ੍ਹਨਾ ਕੂੜ ਬੋਲਣਾ, ਮਾਇਆ ਨਾਲ ਪਿਆਰ, ਨਾਨਕ ਵਿਣ ਨਾਵੇਂ ਕੋ ਥਿਰ ਨਹੀਂ, ਪੜ ਪੜ ਹੋਏ ਖੁਆਰ ਪੌੜੀ, ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹੈ ਹਰ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਿਉ ਹੈ ਧਰਮ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਕਿਹਾ ਚੁਗਲ ਕਾ, ਹਰ ਕੀ ਵਡਿਆਈ ਵੱਡੀ ਹੈ ਅਪੁੱਛਿਆ ਦਾਨ ਦੇਵ ਕਾ, ਸਲੋਕ ਮਹੱਲਾ ਤੀਜਾ, ਹਉ ਹਉ ਕਰਤੀ ਸਾਮੂਈ ਸੰਪੋ ਕਿਸੇ ਨਾ ਨਾਲ, ਦੂਜੇ ਭਾਈ ਦੁੱਖ ਪਾਇਆ ਸਭ ਜੋ ਹੀ ਜਮਕਾਲ, ਨਾਨਕ ਗੁਰਮੁਖਿ ਉਭਰੇ ਸਾਚਾ ਨਾਮ ਸਮਾਲ ਮਹੱਲਾ ਪਹਿਲਾ। ਗਲੀ ਅਸੀਂ ਚੱਗੀਆਂ ਅਚਾਰੀ ਬੁਰੀਆਂ, ਮਨੁੱਖ ਸੁਧਾ ਕਾਲੀਆ, ਬਾਹਰ ਚਿੱਟ ਵਿਹਾਰ, ਰੀਸਾਂ ਕਰੇ ਤਿਨਾੜੀਆਂ, ਜੋ ਸੇਵੇ ਦਰ ਖੜੀਆ, ਨਾਲ ਖਸਮੇ ਰਤੀਆਂ, ਮਾਣ ਹੈ ਸੁਖ ਰਲੀਆ, ਹੁੰਦੇ ਤਾਣੇ ਨਿਤਾਣੀਆਂ, ਰਹਿ ਨਿਮਾਨਣੀਆ, ਨਾਨਕ ਜਨਮ ਸਖਾਰਤਾ, ਜੇ ਤਿਨਕੇ ਸੰਗ ਮਿਲਾਹਾ ਪੌੜੀ, ਤੂੰ ਆਪੇ ਜਲ ਮੀਨਾ ਹੈ, ਆਪੇ ਆਪੇ ਹੀ ਆਪ ਜਾਲ, ਤੂੰ ਆਪੇ ਜਲ ਵਤਾਇਦਾ ਆਪੇ ਵਿੱਚ ਸੇਵਾਲ, ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ, ਤੂੰ ਆਪੇ ਮੁਕਤ ਕਰਾਈਦਾ ਇੱਕ ਨਿਮਖ ਘੜੀ ਕਰ ਖਿਆਲ, ਹਰ ਤੁਧੋਂ ਬਾਹਰ ਕਿਛ ਨਹੀਂ ਗੁਰਸਬਦੀ ਵੇਖ ਨਿਹਾਲ। ਸਲੋਕ ਮਹੱਲਾ ਤੀਜਾ। ਹੁਕਮ ਨਾ ਜਾਣੇ ਬਹੁਤਾ ਰੋਵੇ, ਅੰਦਰ ਧੋਖਾ ਨੀਂਦ ਨਾ ਸੋਵੇ, ਜੇ ਤਨ ਖਸਮੇ ਚਲੇ ਰਜਾਈ, ਦਰ ਕਰ ਸੋਭਾ ਮੈਲ ਬਲਾਈ, ਨਾਨਕ ਕਰਮੀ ਇਹ ਮਤ ਪਾਈ, ਗੁਰਪ੍ਰਸਾਦੀ ਸੱਚ ਸਮਾਈ। ਮਹੱਲਾ ਤੀਜਾ। ਮਨਮੁਖ ਨਾ ਵਿਹੂਣੀਆਂ ਰੰਗ ਕੁਸੰਭਾ ਦੇਖ ਨਾ ਭੁੱਲ, ਇਸਕਾ ਰੰਗ ਦਿਨ ਥੋੜਿਆ ਸ਼ੋਸ਼ਾ ਇਸਦਾ ਮੁੱਲ, ਦੂਜੇ ਲੱਗੇ ਪਚਮੋਏ ਮੂਰਖ ਅੰਧ ਗਵਾਰ, ਬਿਸਟਾ ਅੰਦਰ ਕੀੜਸੇ ਪੈ ਪਚਹੇ ਵਾਰੋ ਵਾਰ, ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੇ ਸਹਿਜ ਸੁਭਾਏ, ਭਗਤੀ ਰੰਗ ਨਾ ਉਤਰੈ ਸਹਿਜੇ ਰਹੇ ਸਮਾਏ ਪੌੜੀ, ਸਿਸ਼ਟ ਪਾਈ ਸਭ ਤੁਧ ਆਪੇ ਰਿਜਕ ਸੰਭਾਇਆ, ਇੱਕ ਵਲਛਲ ਕਰਕੇ ਖਾਮ ਦੇ ਮੋਹ ਕੂੜਕ ਸੱਤ ਨੇ ਢਾਇਆ, ਤੁਧੇ ਆਪੇ ਭਾਵੇ ਸੋ ਕਰੇ ਤੁਧੇ ਉੱਤੇ ਕੰਮ ਹੋਏ ਲਾਇਆ, ਇੱਕ ਨਾ ਸੱਚ ਬੁਝਾਇਨ ਤਿੰਨਾ ਅਤੁੱਟ ਭੰਡਾਰ ਦੇਵਾਇਆ, ਹਰ ਚੇਤ ਖਾਹੇ ਤਿੰਨਾ ਸਫਲ ਹੈ ਅਚੇਤਾ ਹੱਥ ਤੜਾਇਆ। ਸਲੋਕ ਮਹੱਲਾ ਤੀਜਾ। ਪੜ ਪੜ ਪੰਡਤ ਵੇਦ ਵਖਾਣ ਹੈ ਮਾਇਆ ਮੋਹ ਸੁਆਏ, ਦੂਜੇ ਭਾਈ ਹਰਨਾਮ ਵਿਸਾਰਿਆ ਮਨ ਮੂਰਖ ਮਿਲੇ ਸਜਾਏ, ਜਨ ਜੀਓ ਪਿਣ ਦਿੱਤਾ ਤਿਸ ਕਬ ਹੂੰ ਨਾ ਚੇਤੇ, ਜੋ ਦੇਣ ਦਾ ਰਿਜਕ ਸੰਭਾਹੇ, ਜਮਕਾ ਫਾਹਾ ਗਲੋਂ ਨਾ ਕੱਟੀਏ ਫਿਰ ਫਿਰ ਆਵੈ ਜਾਏ, ਮਾਨਮੁਖ ਕਿਛੂ ਨਾ ਸੂਜੇ ਅੰਦਲੇ ਪੂਰਵ ਲਿਖਿਆ ਕਮਾਏ, ਪੂਰੇ ਭਾਗ ਸਤਿਗੁਰ ਮਿਲੇ ਸੁਖਦਾਤਾ ਨਾਮ ਵਸੇ ਮਨ ਆਏ, ਸੁਖ ਮਾਣੇ ਸੁਖ ਪੈਨਣਾ ਸੁਖੇ ਸੁਖ ਵਿਹਾਏ, ਨਾਨਕ ਸੋ ਨਾਓ ਮਨੋਂ ਨਾ ਵਿਸਾਰੀਏ, ਜਤਰ ਸੱਚੇ ਸੋਭਾ ਪਾਏ। ਮਹੱਲਾ ਤੀਜਾ। ਸਤਿਗੁਰ ਸੇਵ ਸੁਖ ਪਾਇਆ, ਸੱਚ ਨਾਮ ਗੁਣਤਾਸ, ਗੁਰਮਤੀ ਆਪ ਪਛਾਣਿਆ, ਰਾਮ ਨਾਮ ਪ੍ਰਗਾਸ, ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ, ਜੀਓ ਪਿੰਡ ਸਭ ਤਿਸਕਾ ਸਿਫਤ ਕਰੇ ਅਰਦਾਸ, ਸੱਚੇ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ, ਜਪ ਤਪ ਸੰਜਮ ਮਨੇ ਮਹਿ ਬਿਨ ਨਾਵੇਂ ਤ੍ਰਿਗ ਜੀਵਾਸ, ਗੁਰਮਤੀ ਨਾਉ ਪਾਈਏ ਮਨਮੁਖ ਮੋਏ ਵਿਨਾਸ, ਜਿਉ ਭਾਵੇ ਤੋ ਰਾਖ ਤੂੰ ਨਾਨਕ ਤੇਰਾ ਦਾਸ, ਪੌੜੀ ਸਭ ਕੋ ਤੇਰਾ ਤੂੰ ਸਫਸਦਾ ਤੂੰ ਸਭਨਾ ਰਾਸ, ਸਭ ਤੁਧੇ ਪਾਸੋਂ ਮੰਗਦੇ ਨਿਤ ਕਰੇ ਅਰਦਾਸ, ਜਿਸ ਤੂੰ ਦੇਹੇ ਤੇ ਸਭ ਕੁਛ ਮਿਲੇ ਇੱਕ ਨਾ ਦੂਰ ਹੈ ਪਾਸ, ਤੁਧ ਬਾਜੋ ਥਾਓ ਕੋ ਨਾਹੀਂ ਜਿਸ ਪਾਸੋਂ ਮੰਗੀਏ, ਮਨ ਵੇਖੋ ਕੋ ਨਿਰਜਾਸ, ਸਭ ਤੋਂ ਦੇਹ ਨੂੰ ਸਲਾਹ ਦੇ ਦਰ ਗੁਰਮੁਖਾਂ ਨੂੰ ਪ੍ਰਗਾਸ। ਸਲੋਕ ਮਹੱਲਾ ਤੀਜਾ। ਪੰਡਤ ਪੜ ਪੜ ਉੱਚਾ ਕੂਕਦਾ ਮਾਇਆ ਮੋਹੇ ਪਿਆਰ, ਅੰਤਰ ਬ੍ਰਾਹਮਣਾ ਚੀਨੀ ਮਨ ਮੂਰਖ ਗਵਾਰ, ਦੂਜੇ ਭਾਈ ਜਗਤ ਪਰਬੋਧਾ ਨਾ ਬੂਝੇ ਵਿਚਾਰ, ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ। ਮਹੱਲਾ ਤੀਜਾ। ਜਿਨੀ ਸਤਿਗੁਰ ਸੇਵਿਆ ਤਿਨੀ ਨਾਉ ਪਾਇਆ, ਬੂਝੋ ਕਰ ਵਿਚਾਰ, ਸਦਾ ਸ਼ਾਂਤ ਸੁਖ ਮਨ ਵਸੈ ਚੂਕੇ ਕੂਕ ਪਕਾਰ, ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰਸਬਦੀ ਵਿਚਾਰ, ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਓ ਹੇਤ ਪਿਆਰ, ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ, ਜਿਸ ਹਰ ਭਾਵੇ ਤਿਸ ਗੁਰ ਮਿਲੇ ਸੋ ਹਰ ਨਾਮ ਧਿਆਏ, ਗੁਰਸਬਦੀ ਹਰ ਪਾਈਏ ਹਰ ਪਾਰ ਲਗਾਏ, ਮਨ ਹਟਕਿਨੇ ਨਾ ਪਾਇਓ ਪੁੱਛੋ ਵੇਦਾਂ ਜਾਏ, ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ। ਸਲੋਕ ਮਹੱਲਾ ਤੀਜਾ। ਨਾਨਕ ਸੋ ਸੂਰਾ ਵਰੀ ਆਮ ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ, ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ, ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ, ਸੋ ਹੁਣ ਸੱਚ ਦੁਆਰ ਨਾਮ ਪਿਆਰਿਆ, ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ, ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ, ਆਪੋ ਦੂਜੇ ਲੱਗ ਖਸਮ ਵਿਸਾਰਿਆ, ਨਾਨਕ ਬਿਨ ਨਾਵੇਂ ਸਭ ਦੁੱਖ ਸੁੱਖ ਵਿਸਾਰਿਆ। ਮਹੱਲਾ ਤੀਜਾ। ਗੁਰਪੂਰੇ ਹਰ ਨਾਮ ਦੜਾਇਆ, ਤਨ ਵਿੱਚੋਂ ਪਰਮ ਚੁਕਾਇਆ, ਰਾਮ ਨਾਮ ਹਰ ਕੀਰਤ ਗਾਈ, ਕਰ ਚਾਨਣ ਮੰਗ ਦਿਖਾਇਆ, ਹੋਮੇ ਮਾਰੇ ਕਲਿਵ ਲਾਗੀ ਅੰਤਰ ਨਾਮ ਵਸਾਇਆ, ਗੁਰਮਤੀ ਜਮਜੋਹੀ ਨਾ ਸਾਕੇ ਸਾਚੇ ਨਾਮ ਸਮਾਇਆ, ਸਭ ਆਪੇ ਆਪ ਵਰਤੇ ਕਰਤਾ ਜੋ ਭਾਵੇ ਸੋ ਨਾਏ ਲਾਇਆ, ਜਨ ਨਾਨਕ ਨਾਮ ਲਏ ਤਾਂ ਜੀਵੇਂ ਬਿਨ ਨਾਵੇਂ ਖਿਨ ਮਰ ਜਾਇਆ, ਪੌੜੀ ਜੋ ਮਿਲਿਆ ਹਰ ਦੀਵਾਨ ਸਿਉਂ ਸੋ ਸਭਨੀ ਦੀ ਬਾਣੀ ਮਿਲਿਆ, ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸਕੇ ਮੋਹ ਡਿੱਠੇ ਸਭ ਪਾਪੀ ਤਰਿਆ, ਉਸ ਅੰਤਰ ਨਾਮ ਨਿਦਾਨ ਹੈ ਨਾਮੋ ਪਰਵਰਿਆ, ਨਾਉ ਪੂਜੀਏ ਨਾ ਮੰਨੀਏ ਨਾ ਕਿਲਵਕ ਸਭ ਹੇਰਿਆ, ਜਿੰਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਅਸਥਿਰ ਜਗ ਰਿਹਾ। ਸਲੋਕ ਮਹੱਲਾ ਤੀਜਾ। ਆਤਮਾ ਦਿਓ ਪੂਜੀਏ ਗੁਰ ਕੇ ਸਹਿਜ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਕਰ ਹੀ ਪਰਚਾ ਪਾਏ ਆਤਮਾ ਡੋਲ ਨਾ ਡੋਲੀ ਗੁਰ ਕੇ ਪਾਏ ਸੁਭਾਏ ਗੁਰਬਿਣ ਸਹਿਜ ਨਾ ਆਵੇ ਲੋਭ ਮੈਲ ਨਾ ਵਿੱਚੋਂ ਜਾਏ ਖੇਲ ਪਰ ਹਰ ਨਾਮ ਮਨ ਵਸੇ ਸਭ ਅਰਸਾ ਤੀਰਥ ਨਾਏ ਸੱਚੇ ਮੈਲ ਨਾ ਲੱਗੀ ਮਨ ਲਾਗੇ ਦੂਜੇ ਪਾਏ ਧੋਤੀ ਮੂਲ ਨਾ ਉਤਰੇ ਜੇ ਅਰਸਰ ਤੀਰਥ ਨਾਏ ਮਾਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ ਨਾਨਕ ਮੈਲਾ ਊਜਲ ਤਾਂ ਥੀਏ ਜਾਂ ਸਤਿਗੁਰ ਮਾਹੇ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਏ ਕਦੋ ਸਮਝਾਇਆ ਜਾਏ ਮਨਮੁਖ ਲਾਇਆ ਨਾਰਲੇ ਪਈਏ ਕਿਰਤ ਫਿਰਾਏ ਲੈਬ ਧਾਤ ਦੋ ਰਾਹ ਹੈ ਹੁਕਮੀ ਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸਬਦ ਕਸਵੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮੰਜ ਸਮਾਏ ਮਨ ਜੋ ਇੱਛੇ ਸੋ ਲਹੇ ਸੱਚੇ ਸਬਦ ਸੁਭਾਏ ਅੰਮ੍ਰਿਤ ਨਾਮ ਸਦ ਪੁੰਜੀਏ ਗੁਰਮੁਖ ਕਾਰ ਕਮਾਏ ਵਿਣ ਮੰਨੇ ਜੇ ਹੋਰੀ ਨਾਲ ਲੁਜਣਾ ਜਾਸੀ ਜਨਮ ਗਵਾਏ ਮਨਮੁਖੀ ਮਨ ਹਟ ਹਾਰਿਆ ਕੂੜ ਕਸਤ ਕਮਾਏ ਗੁਰਪ੍ਰਸਾਦੀ ਮਨ ਜਣੇ ਹਰ ਸੇਤੀ ਲਿਵਲਾਏ ਨਾਨਕ ਗੁਰਮੰਗ ਸੱਚ ਕਮਾਵੇ ਮਨਮੁਖ ਆਵੇ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਿੰਨ ਜਨ ਲੈ ਹਿਰਦੇ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਠ ਊਤਮ ਗੁਰਬਚਨੀ ਸਹਿਜੇ ਚਾਖੀ ਤੈ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਿਉਂ ਸਹਿ ਸੂਰਜ ਰਹਿਣ ਕਿਰਾਖੀ ਅਦਿਸ਼ਟ ਗੋਚਰ ਅਲੱਖ ਨਿਰੰਜਨ ਸੋ ਦੇਖਿਆ ਗੁਰਮੁਖਿਆਖੀ ਸਲੋਕ ਮਹੱਲਾ ਤੀਜਾ ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੇ ਲਾਏ ਵਿੱਚੋਂ ਆਪ ਗਵਾਏ ਕੇ ਰਹਿਣ ਸੱਚ ਲਿਵਲਾਏ ਸਤਿਗੁਰ ਜਿਨੀ ਨਾ ਸੇਵਿਓ ਤਿਨ ਬਿਰਥਾ ਜਨਮ ਗਵਾਏ ਨਾਨਕ ਜੋ ਤਿਸ ਪਾਵੇ ਸੋ ਕਰੇ ਕਹਿਣਾ ਕਿਛੁ ਨਾ ਜਾਏ ਮਹੱਲਾ ਤੀਜਾ ਮਾਨਵੇ ਕਾਰੀ ਵੇੜਿਆ ਵੇਕਾਰਾ ਕਰਮ ਕਮਾਏ ਦੂਜੇ ਭਾਈ ਅਗਿਆਨੀ ਪੂਜਦੇ ਦਰਗ ਹੈ ਮਿਲੇ ਸਜਾਏ ਆਤਮ ਦਿਓ ਪੂਜੀਏ ਬਿਨ ਸਤਿਗੁਰ ਬੂਜ ਨਾ ਪਾਏ ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੇ ਸੋ ਥਾਏ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪ ਹੋ ਮਨ ਮੇਰੇ ਜਿਤ ਸਿਮਰ ਸਭ ਕਿਲਵਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਤੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੇ ਹਰ ਤਿਤ ਮੁਖ ਨਾਮ ਜਪਾਤੀ ਸਲੋਕ ਮਹੱਲਾ ਤੀਜਾ ਸਤਿਗੁਰ ਜੀ ਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ ਲੱਖ ਚੁਰਾਸੀ ਹੀ ਫਿਰ ਪਿਆ ਮਰ ਜੰਮੇ ਹੋਏ ਖੁਆਰ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸਚਰਤੇ ਗੁਰ ਸਬਦ ਸਿਉਂ ਤਨ ਸੱਚੀ ਸਦਾ ਲਿਵ ਹੋਏ ਨਾਨਕ ਜਿਸਨੂੰ ਮੇਲੇ ਨਾ ਵਿਛੜੇ ਸਹਿਜ ਸਮਾਵੇ ਸੋਏ ਮਹੱਲਾ ਤੀਜਾ ਸੋ ਭਗੌਤੀ ਜੋ ਭਗਵੰਤੇ ਜਾਣੇ ਗੁਰਪ੍ਰਸਾਦੀ ਆਪ ਪਛਾਣੇ ਧਾਪਤ ਰਾਖੇ ਇਕਤ ਕਰਿਆਣੇ ਜੀਵਤ ਮਰੇ ਹਰ ਨਾਮ ਵਖਾਣੇ ਐਸਾ ਭਗੌਤੀ ਉੱਤਮ ਹੋਏ ਨਾਨਕ ਸੱਚ ਸਮਾਵੇ ਸੋਏ ਮਹੱਲਾ

ਦੀ ਦੂਜਾ ਜੋ ਸਰ ਸਾਈ ਨਾਨਵੇਂ ਸੋ ਸਰ ਦੀ ਜੇ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾਂ ਮੁੰਡੋ ਪੁਲੀ ਨਾਨਕਾ ਫਿਰ ਫਿਰ ਜਨਮੁ ਆਸ ਕਸਤੂਰੀ ਕਹਿ ਭੁੱਲੜੇ ਗੰਦੇ ਡੋਂ ਪਈ ਆਸ ਪੌੜੀ ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲਏ ਛਡਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਭਾ ਗੀਤ ਨਨਿੰਦਕ ਦੁਸਤਾ ਪੈਰੀ ਪਾਏ ਨਾਨਕ ਨਾਮ ਅਰਾਧ ਸਭਨਾ ਤੇ ਵੱਡਾ ਸਭ ਨਾਵੇ ਅੱਗੇ ਆਣ ਨਿਵਾਏ ਸਲੋਕ ਮਹੱਲਾ ਤੀਜਾ ਵੇਸ ਕਰੇ ਕਰੂਪ ਕਲੱਖਣੀ ਮਨ ਖੋਟੇ ਕੁੜਿਆਰ ਪਿਰਕੇ ਭਾਣੇ ਨਾ ਚੱਲੇ ਹੁਕਮ ਕਰੇਗਾ ਵਾਰ ਗੁਰਕੇ ਭਾਣੇ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟ ਨਾ ਸਕੀਏ ਜੋ ਤੁਰ ਲਿਖਿਆ ਕਰਤਾਰ ਮਨ ਤਨ ਸੌਂਪੇ ਕੰਤ ਕੋ ਸਭ ਦੇ ਧਰੇ ਪਿਆਰ ਬਿਣ ਨਾਵੇਂ ਕਿਨੇ ਨਾ ਪਾਇਆ ਦੇਖੋ ਰਿਦੇ ਵਿਚਾਰ ਨਾਨਕ ਸਾਸ ਵਾਲਿਓ ਸੋ ਲੱਖਣੀ ਜੇ ਰਾਵੀ ਸਿਰਜਣ ਹਾਰ ਮਹੱਲਾ ਤੀਜਾ ਮਾਇਆ ਮੋਗ ਵਾਰ ਹੈ ਤਿਸਦਾ ਨਾ ਦਿਸੇ ਔਰ ਵਾਰ ਨਾ ਪਾਰ ਮਨਮੁਖ ਅਗਿਆਨੀ ਮਹਾ ਦੁੱਖ ਪਾਈ ਦੇ ਡੁੱਬੇ ਹਰ ਨਾਮ ਵਿਸਾਰ ਭਲਕੇ ਉੱਠਬੋ ਕਰਮ ਕਮਾਵੇ ਦੂਜੇ ਭਾਈ ਪਿਆਰ ਸਤਿਗੁਰ ਸੇਵੇ ਆਪਣਾ ਭੌਜਲੀ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੇ ਸੱਚ ਨਾਮ ਔਰ ਧਾਰ ਪੌੜੀ ਹਰ ਜਲ ਥਲ ਮਈਅਲ ਭਰਪੂਰ ਦੂਜਾ ਨਾ ਹੈ ਕੋਏ ਹਰ ਆਪ ਬਹਿ ਕਰੇ ਨਿਆਓ ਕੁੜਿਆਰ ਸਾ ਮਾਰ ਕਢੋਏ ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਉ ਕੀ ਹੋਏ ਸਭ ਹਰ ਕੀ ਕਰੋ ਉਸਤਰਜਨ ਗਰੀਬ ਅਨਾਥ ਰੱਖ ਲਈ ਹੋਏ ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਦੰਡ ਦੀ ਹੋਏ ਸਲੋਕ ਮਹੱਲਾ ਤੀਜਾ ਮਨਮੁਖ ਮੈਲੀ ਕਾਮਣੀ ਕੁਲੱਖਣੀ ਕੋ ਨਾਰ ਪਰ ਛੋਡਿਆ ਕਰੇ ਆਪਣਾ ਪਰ ਪੁਰਖੇ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਵੇਂ ਕਰੂਪ ਕਸੋਣੀ ਪਰ ਹਰ ਛੋਡੀ ਪਾਤਾਰ ਮਹੱਲਾ ਤੀਜਾ ਸਬਦ ਰਤੀ ਸੁਹਾਗਣੀ ਸਤਿਗੁਰ ਕੇ ਭਾਈ ਪਿਆਰ ਸਦਾ ਰਾਵੇ ਪਰੇ ਆਪਣਾ ਸੱਚੇ ਪ੍ਰੇਮ ਪਿਆਰ ਅਤ ਸੁਆਲਿਓ ਸੁੰਦਰੀ ਸੋਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ ਹਰ ਤੇਰੀ ਸਭ ਕਰ ਹੈ ਉਸ ਤੋਂ ਜਿਨ ਫਾਥੇ ਕਾਢਿਆ ਹਰ ਤੁਦਨੋਂ ਕਰੇ ਸਭ ਨਮਸਕਾਰ ਜਿਨ ਪਾਪੇ ਤੇ ਰਾਖਿਆ ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ ਹਰ ਅਹੰਕਾਰੀਆਂ ਮਾਰ ਨਿਵਾਏ ਮਨਮੁਖ ਮੂੜ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ ਸਲੋਕ ਮਹੱਲਾ ਤੀਜਾ ਸਤਿਗੁਰ ਕੇ ਭਾਣੇ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੇ ਮੇਟ ਨਾ ਸਕੈ ਕੋਈ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੂਝੈ ਕੋਏ ਮਹੱਲਾ ਤੀਜਾ ਨਾਨਕ ਹਰ ਨਾਮ ਜਿਨੀ ਅਰਾਧਿਆ ਆਂਦਨ ਹਰ ਲਿਵਤਾਰ ਮਾਇਆ ਬੰਦੀ ਖਸਮ ਕੀ ਤਿਨ ਅੱਗੇ ਕਮਾਵੇ ਕਾਰ ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ ਗੁਰਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੋਖ ਦੁਆਰ ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜਾਂਦਾਰ ਗੁਰਮੁਖ ਜਿਨੀ ਅਰਾਧਿਆ ਤਿਨੀ ਤਰਿਆ ਭੌਜਲ ਸੰਸਾਰ ਸਭ ਔਗੁਣ ਗੁਣੀ ਮਿਟਾਇਆ ਗੁਰ ਆਪੇ ਬਖਸਣ ਹਾਰ ਪੌੜੀ ਹਰ ਕੀ ਭਗਤਾ ਪ੍ਰਤੀਤ ਹਰ ਸਭ ਕੁਛ ਜਾਣਦਾ ਹਰ ਜੇਬੜ ਨਾਹੀਂ ਕੋਈ ਜਾਣ ਹਰ ਧਨ ਵਿਚਾਰਦਾ ਕਾੜਾ ਅੰਦੇਸਾ ਕਿਉਂ ਕੀਜੇ ਜਾਂ ਨਾਹੀਂ ਅਧਰਮ ਮਾਰਦਾ ਸੱਚਾ ਸਹਿਬ ਸੱਚ ਨਿਉ ਪਾਪੀ ਨਰ ਹਾਰਦਾ ਸਲਾਹੋ ਭਗਤੋ ਕਰ ਜੋੜ ਹਰ ਭਗਤ ਜਨ ਧਾਰਦਾ ਸਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾਂ ਔਰ ਧਾਰ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮਿਲ ਲਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰਸੇਵਾ ਤੇ ਹਰ ਪਾਈਏ ਜਾਕੋ ਨਦਰ ਕਰੇ ਮਾਨਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ ਹੋਮੇ ਮਾਰ ਮਿਲਾਇਨ ਗੁਰ ਕੇ ਸ਼ਬਦ ਤਰੇ ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵੇਖਾ ਲੀਅਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਕਾ ਲੀਅਨ ਹਰ ਭਗਤਾਂ ਨੂੰ ਦੇ ਆਨੰਦ ਥਰ ਕਰੀ ਬਹਾ ਲੀਅਨ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਘੋਰ ਚਾਲੀਅਨ ਹਰ ਭਗਤਾਂ ਨੂੰ ਦੇ ਪਿਆਰ ਕਰਿਆਂਗ ਨਿਸਤਾਰੀਅਨ ਸਲੋਕ ਮਹੱਲਾ ਪਹਿਲਾ ਕੁਬੁੱਧ ਡੂਮਣੀ ਕੁਦਾਇਆ ਕਸੈਣ ਪਰ ਨਿੰਦਾ ਕੜਚੂੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕਾਢੀ ਕਿਆ ਥਰੀ ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਾ ਨਾਵਣ ਨਾ ਹੋ ਜਪੇਹੀ ਨਾਨਕ ਅੱਗੇ ਉੱਤਮ ਸੇਹੀ ਜੇ ਪਾਪਾਂ ਪੰਦ ਨਾ ਦੇਈ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਸੰਤਾਂ ਸੰਗ ਨਿਦਾਨ ਅੰਮ੍ਰਿਤ ਚਾਖੀਏ ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਏ ਨਾਨਕ ਹਰ

ਗੁਣ ਗਾਏ ਅਲਖ ਪ੍ਰਭ ਲਾਖੀਏ ਸਲੋਕ ਮਹੱਲਾ ਤੀਜਾ ਜਿਉ ਪਿਣ ਸਭ ਤਿਸਕਾ ਸਭਸੇ ਦੇ ਆਧਾਰ ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਾਤਾਰ ਹੋਮ ਬਲਿਹਾਰੀ ਤਿਨ ਕੋ ਜਿਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਕਸਾ ਦੇ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲੀਏ ਉਲਟੀ ਪਈ ਨਾਮਨਿਧ ਖਰਚੋ ਖਾਓ ਅਠਾਰਾਂ ਸਿੱਧੀ ਪਿੱਛੇ ਲਗੀਆਂ ਫਿਰਨ ਨਿਜ ਘਰ ਵਸੇ ਨਿਜ ਥਾਏ ਅਣਹੈ ਧੁਣੀ ਸਦਵਾਜ ਦੇ ਉਨਮਨ ਹਰ ਲੇ ਬੁਲਾਏ ਨਾਨਕ ਹਰ ਭਗਤ ਤਿਨਾ ਕੇ ਮਨ ਵਸੇ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਹੋ ਢਾਡੀ ਹਰ ਪ੍ਰਭ ਖਸਮ ਕਾ ਹਰ ਕੇ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦ ਕਹਿ ਕਿਥ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੇ ਹਰ ਨਾਮ ਜਪਾਇਆ ਨਾਨਕ ਪੈਨਾਇਆ ਸੁਧ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ ਏਕ ਸੁਆਨ ਕਹਿ ਕਰ ਗਾਵਣਾ ਜਨਨੀ ਜਾਨ ਸੁਧ ਬੜਾ ਹੋਤ ਹੈ ਇਤਨਾ ਕੁਨਾ ਜਾਣੇ ਜੇ ਦਿਨ ਦਿਨ ਆਪਦ ਘੜਤ ਹੈ ਮੋਰ ਮੋਰ ਕਰ ਅਦੇ ਕਲਾੜ ਧਰ ਪੇਕਤ ਹੀ ਜਮਰਾਓ ਹੱਸੈ ਐਸਾ ਤੈਂ ਜਗ ਪਰ ਮਲਾਇਆ ਕੈਸੇ ਬੂਝੇ ਜਾਂ ਮੋਹਿਆ ਹੈ ਮਾਇਆ ਰਹਾਓ ਕਹਿਤ ਕਬੀਰ ਛੋੜ ਵਿਖਿਆ ਰਸ ਇਤ ਸੰਗਤ ਨਹਿਚੋ ਮਰਨਾ ਰਮਈਆ ਜਪੋ ਪੁਰਾਣੀ ਅਨੰਤ ਜੀਵਨ ਬਾਣੀ ਇਨ ਬਿਧ ਭਵ ਸਾਗਰ ਤਰਨਾ ਜਾਂ ਤਿਸ ਪਾਵੇ ਤਾਂ ਲਾਗੇ ਪਾਓ ਪਰਮ ਭਲਾਵਾ ਵਿੱਚੋਂ ਜਾਏ ਉਪਜੇ ਸਹਿਜ ਗਿਆਨ ਮਤ ਜਾਗੇ ਗੁਰਪ੍ਰਸਾਦ ਅੰਤਰ ਲਿਵ ਲਾਗੇ ਇਤ ਸੰਗਤ ਨਾਹੀ ਮਰਨਾ ਹੁਕਮ ਪਛਾਣਤਾ ਖਸਮੇ ਮਿਲਣਾ ਰਹਾਓ ਦੂਜਾ ਸ੍ਰੀ ਰਾਗ ਤਰਲੋਚਨ ਕਾ ਮਾਇਆ ਮੋਹ ਮਨ ਆਗਲੜਾ ਪ੍ਰਾਣੀ ਜਰਾ ਮਨ ਭਉ ਵਿਸਰ ਗਿਆ ਕੁਟੰਬ ਦੇਖ ਬਿਕਸੇ ਕਮਲਾ ਜੋ ਪਰ ਕਰ ਜੋ ਹੇ ਕਪਟਨ ਰਾ ਦੂੜਾ ਆਇਓ ਹੈ ਜਮੇ ਤਣਾ ਤਿਨ ਆਗਲੜੀ ਮੈਂ ਰਹਿ ਨ ਜਾਏ ਕੋਈ ਕੋਈ ਸਾਜਣ ਆਏ ਕਹੇ ਮਿਲ ਮੇਰੇ ਬੀਠਲਾ ਲੈ ਬਾਹੜੀ ਵੱਲ ਆਏ ਮਿਲ ਮੇਰੇ ਰਮਈਆ ਮੈਂ ਲੈ ਛਡਾਏ ਰਹਾਓ ਅਨੇਕ ਅਨੇਕ ਭੋਗ ਰਾਜ ਵਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਿਆ ਮਾਇਆ ਮੂਠਾ ਚੇਤ ਸਨਾਹੀ ਜਨਮ ਗਵਾਇਓ ਆਲਸੀਆ ਬਿਖਮ ਘੋਰ ਪੰਥ ਚਾਲਣਾ ਪ੍ਰਾਣੀ ਰਵ ਸਸਤੈ ਨਾ ਪ੍ਰਵੇਸ ਮਾਇਆ ਮੋਤਾ ਵਿਸਰ ਗਿਆ ਜਾਂ ਤਜਲੀਏ ਸੰਸਾਰ ਆਜ ਮੇਰੇ ਮਨ ਪ੍ਰਗਟ ਪਿਆ ਹੈ ਪੇਖਲੀਏ ਧਰਮ ਰਾਓ ਤਹਿ ਕਰ ਦਲ ਕਰਨ ਮਹਾਂਬਲੀ ਤਿਨ ਆਗਲੜੀ ਮੈਂ ਰਹਿ ਨਾ ਜਾਏ ਜੇ ਕੋ ਮੂੰਹ ਉਪਦੇਸ਼ ਕਰਤ ਹੈ ਤਾਂ ਬੰਤ ਰਤੜਾ ਨਾਰਾਇਣਾ ਇਹ ਜੀ ਤੂੰ ਆਪੇ ਸਭ ਕੁਛ ਜਾਣਦਾ ਬਦਰਤ ਲੋਚਨਾ ਰਾਮਾਈਆ ਸ੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰਜ ਏਕ ਸੁਨੋਰੇ ਪੰਡਿਆ ਅਬ ਕਿਛ ਕਹਿਣ ਨਾ ਜਾਈ ਸੁਰ ਨਰ ਗਣ ਗੰਧਰਵ ਜਨ ਮੋਹੇ ਤਰੇ ਭਵਨ ਮੇਖਲੀ ਲਾਈ ਰਾਜਾ ਰਾਮ ਅਨਹਦ ਕਿੰਗਰੀ ਬਾਜੇ ਜਾ ਕੇ ਰਿਸ਼ਟ ਨਾਦ ਲਿਵ ਲਾਗੇ ਰਹਾਓ ਪਾਠੀ ਗਣ ਸਿੰਘਿਆ ਚੁੰਗਿਆ ਕਣਕ ਕਲਸਿਕ ਪਾਇਆ ਤਿਸਮੇ ਧਾਰ ਚੋਏ ਅਤ ਨਿਰਮਲ ਰਸਮੈ ਰਸਨ ਚੁਆਇਆ ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਪਵਨ ਮੈਂ ਏਕੋ ਜੋਗੀ ਕਹੋ ਕਮਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪ੍ਰਖੋਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਭਰਮ ਪੁਲਾਣੀ ਮਨ ਰਾਮ ਰਸਾਇਣ ਮਾਤਾ ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ ਪਹਿਰਿਆਂ ਕੇ ਕਰ ਗਾਵਣਾ ਇਕਿਉਂ ਕਰ ਸਤਿਗੁਰ ਪ੍ਰਸਾਦ ਰੇ ਨਰ ਗਰਭ ਕੁੰਡਲ ਜੈ ਵਿਆਸ ਤੋਰਦ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਦਮਦਨ ਅਹਿਨਸ ਏਕ ਅਗਿਆਨ ਸੋ ਨਾਗਾ ਤੇ ਦਿਨ ਸੰਭਲ ਕਸ਼ਟ ਮਹਾਂ ਦੁੱਖ ਅਵਚਿਤ ਅਧਿਕ ਵਿਸਾਰਿਆ ਗਰਭ ਛੋੜ ਮਿੱਤਰ ਮੰਡਲ ਆਇਆ ਤਉ ਨਰ ਹਰ ਮਨੋ ਵਿਸਾਰਿਆ ਫਿਰ ਪਛਤਾਵੇਗਾ ਮੁੜਿਆ ਤੂੰ ਕਵਨ ਕੁਮਤ ਪਰ ਲਾਗਾ ਚੇਤ ਰਾਮ ਨੇ ਜੰਪਰ ਜਾਹੇਗਾ ਜਨ ਵਿਚਰੇ ਅਨਰਾਧਾ ਰਹਾਓ ਬਾਲ ਵਿਨੋਦ ਚਿੰਦ ਰਸ ਲਾਗਾ ਖਿਨ ਖਿਨ ਮੋਹੇ ਵਿਆਪੇ ਰਸਮੀ ਸਮੀਤ ਅੰਮ੍ਰਿਤ ਬਿਖ ਚਾਕੀ ਤੋ ਪੰਚ ਪ੍ਰਗਟ ਸੰਤਾਪੇ ਜਪ ਤਪ ਸੰਜਮ ਛੋੜ ਸੁਕ੍ਰਿਤ ਮਤ ਰਾਮ ਨਾਮ ਨਾ ਆਰਾਧਿਆ ਉਛਲਿਆ ਕਾਮ ਕਾਲ ਮਤ ਲਾਗੀ ਤੋ ਆਣ ਸਕਤ ਗਲ ਬਾਂਧਿਆ ਤਰਨ ਤੇਜ ਪ੍ਰੈਮੁਖ ਜੋਹੇ ਸਰਬ ਸਰਨਾ ਪਛਾਣਿਆ ਉਨਮਤ ਕਾਮ ਮਹਾ ਬਿਖ ਭੂਲੇ ਪਾਪ ਪੁੰਨ ਨਾ ਪਛਾਣਿਆ ਸੁਤ ਸੰਪਤ ਦੇਖੇ ਮਨ ਗਰਬਿਆ ਰਾਮ ਹਿਰਦੇ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤੋ ਭੁਗ ਤੋ ਭਾਗਮੁਖ ਜਨਮ ਵੇਗੋਇਆ ਪੁੰਡਰ ਕੇਸ ਕੁਸਮ ਤੇ ਤੋਲੇ ਸਪਤ ਪਤਾਲ ਕੀ ਬਾਣੀ ਲੋਚਨ ਸਮਰਹਿ ਬੁੱਧ ਬਲ ਨਾਠੀ ਤਾਂ ਕਾਮ ਭਾਵ ਸਮਾਧਾਣੀ ਤਾਂ ਤੇ ਵਿਖੇ ਭਈ ਮਤ ਭਾਵ ਸਕਾਇਆ ਕਮਲ ਕੁਮਲਾਣਾ ਅਵਗਿਤ ਬਾਣ ਛੋੜ ਮਿੱਤਰ ਮੰਡਲ ਤੋ ਪਾਸ਼ੇ ਪਛਤਾਣਾ ਨਿਕੁਟੀ ਦੇਹ ਦੇਖ ਤਨੇ ਉਪਜੇ ਮਾਨ ਕਰ ਤਨੇ ਬੂਝੈ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ ਥਾਕਾ ਤੇਜ ਉਡਿਆ ਮਨ ਪੰਖੀ ਕਰੇ ਅੰਗਣਾ ਸੁਖਾਹੀ ਬੇਣੀ ਕਹੇ ਸੁਨੋਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਲ ਜਲ ਤਰੰਗ ਜੈਸਾ ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਣ ਨਾਮ ਕੈਸੇ ਹੁੰਤਾ ਰਹਾਓ ਤੁਮ ਜੋ ਨਾਇਕ ਆਸ਼ੋ ਅੰਤਰਜਾਮੀ ਪ੍ਰਭ ਤੇ ਜਾਣ ਜਾਣੀ ਜੇ ਜਨਤੇ ਸੁਆਮੀ
ਸਰੀਰ ਅਰਾਧੈ ਮੋਹ ਕੋ ਵਿਚਾਰਦੇ ਹੂ ਰਵਿਦਾਸ ਸਮਦਲ ਸਮਝਾਵੇ ਕੋ। ਰਾਗਮਾ ਚੌਪਦੇ ਕਰ ਪਹਿਲਾ ਮਹੱਲਾ ਚੌਥਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤੇ ਯੁਨੀ ਸਹਿ ਭੰਗੁਰ ਪ੍ਰਸਾਦ ਹਰ ਹਰ ਨਾਮੇ ਹਰ ਮਨ ਪਾਇਆ ਵਡਭਾਗੀ ਹਰ ਨਾਮ ਧਿਆਇਆ ਗੁਰਪੂਰੇ ਹਰ ਨਾਮ ਸਿੱਧ ਪਾਈ ਕੋਈ ਵਿਰਲਾ ਗੁਰਮਤ ਚੱਲੈ ਜੀਉ ਮੈਂ ਹਰ ਹਰ ਖਰਚ ਲਿਆ ਬਣ ਪਾਲੈ ਮੇਰਾ ਪ੍ਰਾਣ ਸਿਖਾਈ ਸਦਾ ਨਾਲ ਚੱਲੈ ਗੁਰਪੂਰੇ ਹਰ ਨਾਮ ਦੜਾਇਆ ਹਰ ਨਿਚਲ ਹਰ ਤਨ ਪਾਲੈ ਜੀਉ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾਇਆ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵੈ ਚੱਲੈ ਜੀਉ ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ ਹੋ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜੀਉ ਕਿਰਪਾ ਕਰੋ ਗੁਰ ਮੇਲੋ ਜਾਂ ਨਾਨਕ ਹਰ ਤਨ ਪੱਲੈ ਜੀਉ ਮਾਝ ਮਹੱਲਾ ਚੌਥਾ ਮਧਸੂਦਨ ਮੇਰੇ ਮਨ ਤਨ ਪ੍ਰਾਣਾ ਹੋ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਪਰ ਪਿਆਰਾ ਦੱਸੈ ਜੀਉ ਹੋ ਮਨ ਤਨ ਖੋਜੀ ਭਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪਰ ਵੱਸੈ ਜੀਉ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਾਂ ਬਾਰਕ ਦੀਨ ਕਰੋ ਪ੍ਰਤਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਾਸੈ ਜੀਉ ਮੈਂ ਬਿਨ ਗੁਰ ਦੇਖਿਆ ਨੀਂਦ ਨਾ ਆਵੈ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੈ ਹਰ ਹਰ ਦਇਆ ਕਰੋ ਗੁਰ ਮੇਲੋ ਜਨ ਨਾਨਕ ਗੁਰ ਮਿਲ ਰਹੱਸੈ ਜੀਉ ਮਾਝ ਮਹੱਲਾ ਚੌਥਾ ਹਰ ਗੁਣ ਪੜੀਏ ਹਰ ਗੁਣ ਗੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਏ ਮਿਲ ਸਤਸੰਗਤ ਹਰ ਗੁਣ ਗਾਏ ਜਗ ਭੌਜਲ ਦੁੱਤਰ ਧਰੀਏ ਜੀਉ ਆਓ ਸਖੀ ਹਰ ਮੇਲ ਕਰੇਹਾ ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ ਮੈਂ ਦੱਸੇ ਹਰ ਨਰ ਹਰੀਏ ਜੀਉ ਮੇਰੀ ਬੇਦਨ ਹਰ ਗਰ ਪੂਰਾ ਜਾਣੇ ਹੋ ਰਹਿ ਨਾ ਸਕਾਂ ਬਿਨ ਨਾਮ ਵਖਾਣੇ ਮੈਂ ਔਖਦ ਮੰਤਰ ਦੀਜੇ ਗੁਰਪੂਰੇ ਮੈਂ ਹਰ ਹਰ ਨਾਮ ਉਧਾਰੀਏ ਜੀਉ ਹਮ ਚਾਤ੍ਰਿਕ ਦੀਨ ਸਤਿਗੁਰ ਸਰਨਾਈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨਿਧ ਹਮ ਜਲ ਕੇ ਮੀਨੇ ਜਨ ਨਾਨਕ ਜਲ ਮਿਲ ਮਰੀਏ ਜੀਉ ਮਾਝ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਪੀਜੇ ਜੀਉ ਮਿਲ ਸਤਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਪਾਵੇ ਮਿਲ ਸਤਿਗੁਰੇ ਅੰਮ੍ਰਿਤ ਪੀਜੈ ਜੀਉ ਵਡਭਾਗੀ ਹਰ ਸੰਗਤ ਪਾਵ ਹੈ ਭਾਗਹੀਨ ਭਰਮ ਝੋਟਾ ਖਾਵ ਹੈ ਬਿਨ ਭਾਗਾ ਸਤਸੰਗ ਨਾ ਲੱਭੇ ਬਿਨ ਸੰਗਤ ਮੈਲ ਪ੍ਰੀਜੈ ਜੀਉ ਮਾਏ ਮੈਂ ਆਏ ਮਿਲਹੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰੇ ਗੁਰਮਤਿ ਨਾ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਪੀਜੈ ਜੀਉ ਮਾਝ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਾਤਾ ਹਰ ਰਸ ਪੀ ਆਇਆ ਹਰ ਹਰ ਨਾਮੁਖ ਹਰ ਹਰ ਬੋਲੀ ਮਨ ਹਰ ਰਸ ਟੁਲ ਟੁਲ ਪਾਉਦਾ ਜੀਉ ਆਵੋ ਸੰਤ ਮੈਂ ਗਲ ਮਿਲਾਈਏ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰਬਾਣੀ ਮੁਖ ਚਾਹੁਦਾ ਜੀਉ ਵਡਭਾਗੀ ਹਰ ਸੰਤ ਮਿਲਾਇਆ ਗੁਰਪੂਰੇ ਹਰ ਰਸ ਮੁਖ ਪਾਇਆ ਭਾਗਹੀਨ ਸਤਿਗੁਰ ਨਹੀਂ ਪਾਇਆ ਮਨਮੁਖ ਗਰਭ ਜੋਨੀ ਨਿਤ ਪਾਉਦਾ ਜੀਉ ਆਪ ਦਇਆਲ ਦਇਆ ਪ੍ਰਤਾਰੀ ਮਲ ਹੋਮੇ ਵਿਖਿਆ ਸਭ ਨਿਵਾਰੀ ਨਾਨਕ ਹੱਟ ਪਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਉ ਮਾਝ ਮਹੱਲਾ ਚੌਥਾ ਹਉ ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮੇ ਗੋਚਰ ਸੁਆਮੀ ਮਿਲ ਸਤਿਗੁਰ ਹਰ ਰਚ ਕੀਚੈ ਜੀਉ ਤਨ ਤਨ ਹਰ ਜਨ ਜਨ ਹਰ ਪ੍ਰਭ ਜਾਤਾ ਜਾਏ ਪੁਛਾਂ ਜਨ ਹਰ ਕੀ ਬਾਤਾਂ ਪਾਪ ਮਲੋਵਾ ਮਲ ਮਲ ਤੋਵਾਂ ਮਿਲ ਹਰ ਜਨ ਹਰ ਰਸ ਪੀਚੈ ਜੀਉ ਸਤਿਗੁਰ ਦਾਤੇ ਨਾਮ ਦੜਾਇਆ ਵਡਭਾਗੀ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਅਜੇ ਅੰਮ੍ਰਿਤ ਬੋਲੀ ਗੁਰਪੂਰੇ ਅੰਮ੍ਰਿਤ ਲੀਚੈ ਜੀਉ ਹਰ ਸਤਸੰਗਤ ਸਤਿਪੁਰਖ ਮਿਲਾਈਏ ਮਿਲ ਸਤਸੰਗਤ ਹਰ ਨਾਮ ਧਿਆਈਏ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰ ਨਾਮ ਪ੍ਰੀਚੈ ਜੀਉ ਮਾਝ ਮਹੱਲਾ ਚੌਥਾ ਆਵੋ ਭੈਣੇ ਤੁਸੀਂ ਮਿਲੋ ਪਿਆਰੀਆ ਜੋ ਮੇਰਾ ਪ੍ਰੀਤਮ ਦੱਸੇ ਤਿਸ ਕੈ ਹੋ ਵਾਰੀਐ ਮਿਲ ਸਤਸੰਗਤ ਲੱਦਾ ਹਰ ਸੱਜਣ ਹੋ ਸਤਿਗੁਰ ਬਿਟੋਂ ਕਮਾਈਆ ਜੀਉ ਜੈ ਜੈ ਦੇਖਾਂ ਤੈ ਤੈ ਸੁਆਮੀ ਤੂੰ ਕਟ ਕਰ ਰਵਿਆ ਯੰਤਰ ਜਾਮੀ ਗੁਰਪੂਰੇ ਹਰ ਨਾਲ ਦਿਖਾ ਲਿਆ ਹੋ ਸਤਿਗੁਰ ਬਿਟੋਂ ਵੱਧ ਸਦਵਾਰਿਆ ਜੀਉ ਏਕੋ ਪਵਨ ਮਾਟੀ ਸਭ ਏਕਾ ਸਭ ਏਕਾ ਜੋਤ ਸਬਾਈਆ ਸਭ ਏਕਾ ਜੋਤ ਵਰਤੇ ਪਿੰਨ ਪਿੰਨ ਨਰ ਲਈ ਕਿਸੇ ਦੀਰ ਲਾਈਆ ਗੁਰਪ੍ਰਸਾਦੀ ਇੱਕ ਨਦਰੀ ਆਇਆ ਹੋ ਸਤਿਗੁਰ ਬਿਟੋਂ ਬਤਾਇਆ ਜੀਉ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰਸਿੱਖਾਂ ਕਹਿ ਮਨ ਪਿਆਰੀ ਪਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰ ਉਪਕਾਰੀਆ ਜੀਉ ਸਤਿ ਚੌਪਦੇ ਮਹੱਲੇ ਚੌਥੇ ਕੇ ਮਾਝ ਮਹੱਲਾ ਪੰਜਵਾਂ ਚੌਪਦੇ ਕਰ ਪਹਿਲਾ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰੇ ਕੀ ਨਿਆਈ ਤ੍ਰਿਖਾ ਨ ਉਤਰੇ ਸੰਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਉ
ਔ ਕੋਲੀ ਜੀਉ ਕੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਉ ਰਹਾਉ, ਤੇਰਾ ਮੁਖ ਸੁਹਾਵਾ ਜੀਉ ਸਹਿ ਤੁਣ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਤਣ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮਰਾਰੇ ਜੀਉ, ਔ ਕੋਲੀ ਔ ਕੋਲ ਕਮਾਈ, ਗੁਰਸੱਜਣ ਮੀਤ ਮਰਾਰੇ ਜੀਉ ਰਹਾਉ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਹਿ ਤੋਤ ਭਗਵੰਤਾ, ਮੋਏ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰਦਰਬਾਰੇ ਜੀਉ, ਔ ਕੋਲੀ ਜੀਉ ਕੋਲ ਕਮਾਈ, ਤੇ ਸੱਚੇ ਗੁਰਦਰਬਾਰੇ ਜੀਉ ਰਹਾਉ, ਭਾਗ ਹੁਆ ਗੁਰਸੰਤ ਮਿਲਾਇਆ, ਪ੍ਰਭ ਵਿਨਾਸੀ ਕਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਉ, ਔ ਕੋਲੀ ਜੀਉ ਕੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ। ਰਾਗ ਮਾਝ ਮਹੱਲਾ ਪੰਜਵਾਂ, ਸਾਰੁੱਤ ਸੁਹਾਵੀ ਜਦ ਤੁਤ ਸੰਭਾਲੀ, ਸੋ ਕੰਮ ਸਹੇਲਾ ਜੋ ਤੇਰੀ ਕਾਲੀ, ਸੋਰੇ ਦਾ ਸਹੇਲਾ ਜਦ ਤੂੰ ਬਿਠਾ, ਸਭਨਾ ਕਿਸਦਾ ਤਾਰਾ ਜੀਉ, ਤੂੰ ਸਾਚਾ ਸਾਹਿਬ ਬਾਪ ਹਮਾਰਾ, ਨੌਨੇ ਤੇਰੇ ਅਖੁੱਟ ਭੰਡਾਰਾ, ਜਿਸ ਤੂੰ ਦੇਸੋ ਤ੍ਰਿਪਤ ਅਗਾਵੇ, ਸੋਈ ਭਗਤ ਤੁਮਾਰਾ ਜੀਉ, ਸਭ ਕੋ ਆਸੇ ਤੇਰੀ ਬੈਠਾ, ਕਟ ਕਟ ਅੰਤਰ ਤੂੰ ਹੈ ਉੱਠਾ, ਸਭੇ ਸਾਂਝੀ ਵਾਲ ਸਦਾਇਣ, ਤੂੰ ਕਿਸੇ ਇਹਨਾਂ ਦੇ ਸਹਿ ਬਾਰਾ ਜੀਉ, ਤੂੰ ਆਪੇ ਗੁਰਮੁਖ ਮੁਕਤ ਕਰਾਹੇ, ਤੂੰ ਆਪੇ ਮਨਮੁਖ ਜਨਮ ਪਵਾ ਹੈ, ਨਾਨਕ ਦਾਸ ਤੇਰੇ ਬਲਿਹਾਰੇ, ਸਭ ਤੇਰਾ ਖੇਲ ਦਸਹਰਾ ਜੀਉ। ਮਾਝ ਮਹੱਲਾ ਪੰਜਵਾਂ, ਅਣਹਦ ਵਾਜੇ ਸਹਿ ਸਹੇਲਾ, ਸਬਦ ਆਨੰਦ ਕਰੇ ਸਦਕੇਲਾ, ਸਹਿਜ ਗੁਫਾ ਮੈਂ ਤਾੜੀ ਲਾਈ, ਆਸਣ ਯੂਚ ਸਵਾਰਿਆ ਜੀਉ, ਫਿਰ ਕਰ ਆਪਣੇ ਗ੍ਰਹਿ ਮੈਂ ਆਇਆ, ਜੋ ਲੋੜੀਂਦਾ ਸੋਈ ਪਾਇਆ, ਤ੍ਰਿਪਤ ਅਗਾਏ ਰਿਹਾ ਹੈ ਸੰਤੋ, ਗੁਰ ਅਨੁਭਵ ਪੁਰਖ ਦਿਖਾਰਿਆ ਜੀਉ, ਆਪੇ ਰਾਜਨ ਆਪੇ ਲੋਗਾ, ਆਪ ਨਿਰਵਾਣੀ ਆਪੇ ਭੋਗਾ, ਆਪੇ ਤਖਤ ਬਹੇ ਸਚ ਨਿਆਈ, ਸਭ ਚੂਕੀ ਕੂਕ ਪਕਾਰਿਆ ਜੀਉ, ਜਿਹਾ ਡਿੱਠਾ ਮੈਂ ਤੇਹੋ ਕਹਿਆ, ਤਿਸ ਰਸ ਆਇਆ ਜਨ ਭੇਦ ਲਿਆ, ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜੀਉ। ਮਾਝ ਮਹੱਲਾ ਪੰਜਵਾਂ, ਜਿਤ ਕਰ ਪਿਰ ਸੁਹਾਗ ਬਣਾਇਆ, ਤਿਤ ਕਰ ਸਖੀਏ ਮੰਗਲ ਗਾਇਆ, ਆਨੰਦ ਵਿਨੋਦ ਤਿਤੇ ਕਰ ਸੋਹੇ, ਜੋਗਤਨ ਕੰਤ ਸਿਗਾਰੀ ਜੀਉ, ਸਾਗੁਣਵੰਤੀ ਸਾਵਣ ਭਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ, ਰੂਪਵੰਤ ਸਾ ਸੁਗੜ ਵਿਚੱਕਣ, ਜੋਤਨ ਕੰਤ ਪਿਆਰੀ ਜੀਉ, ਆਚਾਰਵੰਤ ਸਾਈ ਪ੍ਰਧਾਨੇ, ਸਭ ਸਿੰਗਾਰ ਬਣੇ ਤਿਸ ਗਿਆਨੇ, ਸਾ ਕੁਲਵੰਤੀ ਸਾ ਸਵਰਾਈ, ਜੋ ਪਿਰਕੈ ਰੰਗ ਸਵਾਰੀ ਜੀਉ, ਮਹਿਮਾ ਤਿਸ ਕੀ ਕਹਿਣ ਨਾ ਜਾਏ, ਜੋ ਪਿਰ ਮੇਲ ਲਈ ਅੰਗ ਲਾਏ, ਥਿਰ ਸੁਹਾਗ ਵਰੇ ਅਗਮੇ ਗੋਚਰ, ਨਾਨਕ ਜਨ ਨਾਨਕ ਪ੍ਰੇਮ ਸਾਧਾਰੀ ਜੀਉ। ਮਾਝ ਮਹੱਲਾ ਪੰਜਵਾਂ, ਖੋਜਤ ਖੋਜਤ ਦਰਸ਼ਨ ਚਾਹੇ, ਭਾਤ ਭਾਤ ਬਨ ਬਨ ਅਵਗਾਹੇ, ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜੀਉ ਆਣ ਮਿਲਾਵੇ ਜੀਉ, ਖੜ ਸ਼ਾਸਤਰ ਬਿਜਰਤ ਮੁਖ ਗਿਆਨਾ, ਪੂਜਾ ਤਿਲਕ ਤੀਰਥ ਸਨਾਨਾ, ਨਿਵਲੀ ਕਰਮ ਆਸਨ ਚੌਰਾਸੀ, ਇਨਮੈਂ ਸਾਥਨਾ ਆਵੇ ਜੀਉ, ਅਨੇਕ ਬਰਖ ਕੀ ਇਹ ਜਪਤਾਪਾਂ, ਗਮਨ ਕੀਆ ਧਰਤੀ ਪਰਮਾਤਾ, ਏਕ ਖਿਨ ਹਿਰਦੇ ਸਾਥਨਾ ਆਵੇ, ਜੋਗੀ ਬੌੜ ਬੌੜੀ ਹੁਟਤਾਵੇ ਜੀਉ, ਕਰ ਕਿਰਪਾ ਮੋਈ ਸਾਧ ਮਿਲਾਇਆ, ਮਨ ਤਨ ਸੀਤਲ ਧੀਰਜ ਪਾਇਆ, ਪ੍ਰਭ ਅਵਿਨਾਸੀ ਵਸਿਆ ਕਟ ਪੀਤਰ, ਹਰ ਮੰਗਲ ਨਾਨਕ ਗਾਵੈ ਜੀਉ। ਮਾਝ ਮਹੱਲਾ ਪੰਜਵਾਂ, ਪਾਰ ਬ੍ਰਹਮ ਅਪਰੰਪਰ ਦੇਵਾ, ਅਗਮ ਗੋਚਰ ਲਖ ਪੇਵਾ, ਦੀਨ ਦਿਆਲ ਗੋਪਾਲ ਗੋਬਿੰਦਾ, ਹਰ ਧਿਆਵੋ ਗੁਰਮੁਖ ਗਾਤੀ ਜੀਉ, ਗੁਰਮੁਖ ਮਧ ਸੂਦਨ ਨਿਸਤਾਰੇ, ਗੁਰਮੁਖ ਸੰਗੀ ਕ੍ਰਿਸ਼ਨ ਮਰਾਰੇ, ਦਿਆਲ ਦਮੋਦਰ ਗੁਰਮੁਖ ਪਾਈਏ, ਹੋਰ ਕਿਤੇ ਨਾ ਭਾਤੀ ਜੀਉ, ਨਿਰਹਾਰੀ ਕੇਸਵ ਨਰਵੈਰਾ, ਕੋਟ ਜਨਾ ਕੇ ਪੂਜੇ ਪੈਰਾ, ਗੁਰਮੁਖ ਹਿਰਦੇ ਜਾ ਕੇ ਹਰ ਹਰ, ਸੋਈ ਭਗਤੇ ਕਾਤੀ ਜੀਉ, ਅਮੋਘ ਦਰਸ਼ਨ ਬੇਅੰਤ ਪਾਰਾ, ਵੜ ਸਮਰੱਥ ਸਦਾ ਦਾ ਤਾਰਾ, ਗੁਰਮੁਖ ਨਾਮ ਜਪੀਏ ਤਾਂ ਤਰੀਏ, ਗਤ ਨਾਨਕ ਵਿਰਲੀ ਜਾਤੀ ਜੀਉ। ਮਾਝ ਮਹੱਲਾ ਪੰਜਵਾਂ, ਕਿਹਾ ਕਰਨਾ ਦਿੱਤਾ ਲੈਣਾ, ਗਰੀਬਾਂ ਨਾਥਾ ਤੇਰਾ ਮਾਣਾ, ਸਭ ਕੁਛ ਤੂੰ ਹੈ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋਬਲ ਜਾਈ ਜੀਉ, ਭਾਣੇ ਉੱਜੜ ਭਾਣੇ ਰਾਹਾ, ਭਾਣੇ ਹਰ ਗੁਣ ਗੁਰਮੁਖ ਗਵਾਹਾ, ਭਾਣੇ ਭਰਮ ਭਵੇ ਬੋਜੂਨੀ, ਸਭ ਕੁਛ ਤਿਸੇ ਰਜਾਈ ਜੀਉ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਭਾਣਾ, ਅਗਮ ਗੋਚਰ ਬੇਅੰਤ ਅਥਾਹਾ, ਤੇਰੀ ਕੀਮਤ ਕਹਿਣ ਨਾ ਜਾਈ ਜੀਉ, ਖਾਗ ਸੰਤਨ ਕੀ ਦੇਹੋ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ, ਦਰਸ਼ਨ ਪੇਖਤ ਮਨ ਅਗਾਵੇ, ਨਾਨਕ ਮਿਲਣ ਸੁਭਾਈ ਜੀਉ। ਮਾਝ ਮਹੱਲਾ ਪੰਜਵਾਂ, ਦੁੱਖ ਤਦੇ ਜਾ ਵਿਸਰ ਜਾਵੇ, ਭੁੱਖ ਵਿਆਪੇ ਬਹੁ ਵਿਧਾਵੇ, ਸਿਮਰਤ ਨਾਮ ਸਦਾ ਸੁਹੇਲਾ, ਜਸ ਦੇਵੇ ਦੀਨ ਦਇਆਲਾ ਜੀਉ, ਸਤਿਗੁਰ ਮੇਰਾ ਵੜ ਸਮਰੱਥਾ, ਜੀਏ ਸੰਭਾਲੀ ਤਾਂ ਸਭ ਦੁੱਖ ਲੱਥਾ, ਚਿੰਤਾ ਰੋਗ ਗਈ ਹੋ ਪੀੜਾ, ਆਪ ਕਰੇ ਪ੍ਰਤਪਾਲਾ ਜੀਉ, ਬਾਰਕ ਵਾਂਗੀ ਹੋ ਸਭ ਕੁਛ ਮੰਗਾ, ਦੇ ਦੇ ਤੋਟ ਨਹੀਂ ਪਰ ਰੰਗਾ, ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਿਆਲ ਗੋਪਾਲਾ ਜੀਉ,
ਹੋ ਬਲਿਹਾਰੀ ਸਤਿਗੁਰ ਪੂਰੇ, ਜਨ ਬੰਧਨ ਕਾਟੇ ਸਗਲੇ ਮੇਰੇ, ਹਿਰਦੇ ਨਾਮ ਦੇ ਨਿਰਮਲ ਮਕੀਏ, ਨਾਨਕ ਰੰਗ ਰਸਾਲਾ ਜੀਓ, ਮਾਜ ਮਹੱਲਾ ਪੰਜਵਾਂ, ਲਾਲ ਗੋਪਾਲ ਦਿਆਲ ਰੰਗੀਲੇ, ਗਹਿਰ ਗੰਭੀਰ ਬੇਅੰਤ ਗੋਵਿੰਦੇ, ਊਚ ਥਾ ਬੇਅੰਤ ਸੁਆਮੀ, ਸਿਮਰ ਸਿਮਰ ਹੋ ਜੀਵਾਂ ਜੀਓ, ਦੁੱਖ ਭੰਜਨ ਨਿਧਾਨ ਅਮੋਲੇ, ਨਿਰਭਉ ਨਿਰਵੈਰ ਅਥਾ ਅਤੋਲੇ, ਅਕਾਲ ਮੂਰਤ ਯੁਨੀ ਸੰਭਉ, ਮਨ ਸਿਮਰਤ ਠੰਡਾ ਥੀਵਾਂ ਜੀਓ, ਸਦਾ ਸੰਗੀ ਹਰ ਰੰਗ ਗੋਪਾਲਾ, ਊਚ ਨੀਚ ਕਰੇ ਪ੍ਰਤਪਾਲਾ, ਨਾਮ ਰਸਾਇਣ ਮੰਤ੍ਰ ਤਾਇਨ, ਗੁਰਮੁਖੇ ਅੰਮ੍ਰਿਤ ਪੀਵਾਂ ਜੀਓ, ਦੁੱਖ ਸੁਖ ਪਿਆਰੇ ਤੁਦ ਧਿਆਈ, ਇਹ ਸਮਤ ਗੁਰੂ ਤੇ ਪਾਈ, ਨਾਨਕ ਕੀ ਧਰ ਤੂੰ ਹੈ ਠਾਕੁਰ, ਹਰ ਰੰਗ ਭਾਰ ਪ੍ਰੀਵਾਂ ਜੀਓ, ਮਾਝ ਮਹੱਲਾ ਪੰਜਵਾਂ, ਤਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸਫਲ ਦਰਸ਼ਨ ਨੇਤਰ ਪੇਖਤ ਤਰਿਆ, ਧਨ ਮੂਤ ਚਸੇ ਪਲਕੜੀਆਂ, ਤਨ ਸੋ ਹੋਏ ਸੰਜੋਗਾ ਜੀਓ, ਉਦਮ ਕਰਤ ਮਨ ਨਿਰਮਲ ਹੋਆ, ਹਰ ਮਾਰਗ ਚਲਤ ਭਰਮ ਸਗਲਾ ਖੋਇਆ, ਨਾਮ ਨਿਦਾਨ ਸਤਿਗੁਰੂ ਸੁਣਾਇਆ, ਮਿਟ ਗਏ ਸਗਲੇ ਰੋਗਾ ਜੀਓ, ਅੰਤਰ ਬਾਹਰ ਤੇਰੀ ਬਾਣੀ, ਤੁਦ ਆਪ ਕਥੀ ਤੈ ਆਪ ਵਖਾਣੀ, ਗੁਰ ਕਹਿਆ ਸਭ ਏਕੋ ਏਕੋ, ਅਵਰ ਨ ਕੋਈ ਹੋਏਗਾ ਜੀਓ, ਅੰਮ੍ਰਿਤ ਰਾਸਰ ਗੁਰਤੀ ਪੀਆ, ਹਰ ਪੈਨਣ ਨਾਮ ਭੋਜਨ ਥੀਆ, ਨਾਮ ਰੰਗ ਨਾਮ ਚੋਈ ਤਮਾਸੇ, ਨੌ ਨਾਨਕ ਕੀਨੇ ਭੋਗਾ ਜੀਓ, ਮਾਝ ਮਹੱਲਾ ਪੰਜਵਾਂ, ਸਗਲ ਸੰਤਨ ਪੈ ਵਸਤਿਕ ਮੰਗੋ, ਕਰੋ ਬੇਨੰਤੀ ਮਾਣ ਤਿਆਗੋ, ਵਾਰ ਵਾਰ ਜਾਈ ਲਖਵਰੀਆ, ਦਿਓ ਸੰਤਨ ਕੀ ਧੂਰਾ ਜੀਓ, ਤੁਮ ਦਾਤੇ ਤੁਮ ਪਰਖ ਵਿਦਾਤੇ, ਤੁਮ ਸਮਰੱਥ ਸਦਾ ਸੁਖਦਾਤੇ, ਸਭ ਕੋ ਤੁਮ ਹੀ ਤੇ ਵਰਸਾਵੇ, ਅਵਸਰ ਕਰੋ ਹਮਾਰਾ ਪੂਰਾ ਜੀਓ, ਦਰਸ਼ਨ ਤੇਰੇ ਭਵਨ ਪਨੀਤਾ, ਆਤਮ ਗੜ ਬਿਖਮ ਤੇ ਨਾਹੀ ਜੀਤਾ, ਤੁਮ ਦਾਤੇ ਤੁਮ ਪਰਖ ਵਿਦਾਤੇ, ਤੁਮ ਜੇਵੜੇ ਅਵਰਨਾ ਸੂਰਾ ਜੀਓ, ਰੇਨ ਸੰਤਨ ਕੀ ਮੇਰੇ ਮੁਖ ਲਾਗੀ, ਦੁਰਮਤ ਬਿਨਸੀ ਕੁਮਦ ਅਭਾਗੀ, ਸੱਚ ਕਰ ਬੈਸ ਰਹੇ ਗੁਣ ਗਾਏ, ਨਾਨਕ ਬਿਨਸੇ ਕੂਰਾ ਜੀਓ, ਮਾਝ ਮਹੱਲਾ ਪੰਜਵਾਂ, ਵੇਸਰ ਨਾਹੀ ਏਵੜ ਦਾਤੇ, ਕਰ ਕਿਰਪਾ ਭਗਤਨ ਸੰਗਰਾਤੇ, ਦਿਨ ਸਰੈਣ ਜਿਓ ਤੁਦ ਧਿਆਈ, ਇਹੋ ਦਾਨ ਮੋਇ ਕਰਨਾ ਜੀਓ, ਮਾਟੀ ਅੰਧੀ ਸੁਰਤ ਸਮਾਈ, ਸਭ ਕੁਛ ਦੀਆ ਭਲੀਆ ਜਾਈ, ਅਨੰਦ ਬਿਨੋਜ ਤੋਈ ਤਮਾਸੋਜ ਤਮਾਸੇ, ਤੁਧ ਭਾਵੇ ਸੋ ਹੋਣਾ ਜੀਓ, ਜਿਸਦਾ ਦਿੱਤਾ ਸਭ ਕੁਛ ਲੈਣਾ, ਸ਼ਤੀਹੀ ਅੰਮ੍ਰਿਤ ਭੋਜਨ ਖਾਣਾ, ਸੇ ਸੁਖਾਲੀ ਸੀਤਲ ਪਵਣਾ, ਸਹਿਜ ਖੇਲ ਰੰਗ ਕਰਨਾ ਜੀਓ, ਸਾ ਬੁੱਧ ਦੀਜੈ ਜਿਤ ਵਿਸਰੇ ਨਾਹੀਂ, ਸਾ ਮਤ ਦੀਜੈ ਜਿਤ ਤੁਧ ਧਿਆਈ, ਸਾ ਸਾਸ ਤੇਰੇ ਗੁਣ ਗਾਵਾਂ, ਓਠ ਨਾਨਕ ਗੁਰ ਚਰਨਾ ਜੀਓ, ਮਾਝ ਮਹੱਲਾ ਪੰਜਵਾਂ, ਸਿਫਤ ਸਲਾਹਣ ਤੇਰਾ ਹੁਕਮ ਰਜਾਈ, ਸੋ ਗਿਆਨ ਧਿਆਨ ਜੋ ਤੁਧ ਪਾਈ, ਸੋਈ ਜਪ ਜੋ ਪ੍ਰਭ ਜੀਓ ਭਾਵੇ, ਭਾਣੇ ਪੂਰ ਗਿਆਨਾ ਜੀਓ, ਅੰਮ੍ਰਿਤ ਨਾਮ ਤੇਰਾ ਸੋਈ ਗਾਵੇ, ਜੋ ਸਾਹਿਬ ਤੇਰੇ ਮਨ ਭਾਵੇ, ਤੂੰ ਸੰਤਨ ਕਾ ਸੰਤ ਤੁਮਾਰੇ, ਸੰਤ ਸਾਹਿਬ ਮਨ ਮਾਨਾ ਜੀਓ, ਤੂੰ ਸੰਤਨ ਕੀ ਕਰੇ ਪ੍ਰਤਪਾਲਾ, ਸੰਤ ਖੇਲੇ ਤੁਮ ਸੰਗ ਗੋਪਾਲਾ, ਆਪਣੇ ਸੰਤੋਦ ਕਰੇ ਪਿਆਰੇ, ਤੂੰ ਸੰਤਨ ਕੇ ਪ੍ਰਾਨਾ ਜੀਓ, ਊਣ ਸੰਤਨ ਕਹਿ ਮੇਰਾ ਮਨ ਕਰਵਾਨੇ, ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ, ਤਿਨਕੇ ਸੰਗ ਸਦਾ ਸੁਖ ਪਾਇਆ, ਹਰਸ ਨਾਨਕ ਤ੍ਰਿਪਤ ਅਗਾਨਾ ਜੀਓ, ਮਾਝ ਮਹੱਲਾ ਪੰਜਵਾਂ, ਤੂੰ ਜਲ ਨਿਧ ਹਮੀ ਤੁਮਾਰੇ, ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤੇ ਹਾਰੇ, ਤੁਮਰੀ ਆਸ ਪਿਆਸਾ ਤੁਮਰੀ, ਤੁਮ ਹੀ ਸੰਗ ਮਨ ਲੀਨਾ ਜੀਓ, ਜਿਉਂ ਬਾਰਕ ਪੀ ਖੀਰ ਅਗਾਵੇ, ਜਿਉਂ ਨਰ ਨਿਰਧਨ ਧਨ ਦੇਖ ਸੁਖ ਪਾਵੇ, ਤ੍ਰਿਖਾਵੰਤ ਜਲ ਪੀਵਤ ਠੰਡਾ, ਤਿਉਂ ਹਰ ਸੰਗ ਇਹ ਮਨ ਪੀਣਾ ਜਿਉ, ਜਿਉਂ ਅੰਧਿਆਰੇ ਦੀ ਪਰਗਾਸਾ ਪਰਤਾ, ਚਿਤਵਤ ਪੂਰਨ ਆਸਾ, ਮਿਲ ਪ੍ਰੀਤਮ ਜਿਉਂ ਹੋਤ ਆਨੰਦਾ, ਤਿਉਂ ਹਰ ਰੰਗ ਮਨ ਰੰਗੀਨਾ ਜਿਉ, ਸੰਤਨ ਮੋਕੋ ਹਰ ਮਾਰਗ ਪਾਇਆ, ਸਾਧ ਕਿਰਪਾਲ ਹਰ ਸੰਗ ਗਜਾਇਆ, ਹਰ ਹਮਰਾ ਹਮ ਹਰ ਕੇ ਦਾਸੇ, ਨਾਨਕ ਸ਼ਬਦ ਗੁਰੂ ਸਚ ਦੀਨਾ ਜਿਉ, ਮਾਝ ਮਹੱਲਾ ਪੰਜਵਾਂ, ਹਰ ਹਮਰਾ ਹਮ ਹਰ ਕੇ ਦਾਸ, ਮਾਝ ਮਹੱਲਾ ਪੰਜਵਾਂ, ਅੰਮ੍ਰਿਤ ਨਾਮ ਸਦਾ ਨਿਰਮਲਿਆ, ਸੁਖਦਾਈ ਦੁੱਖ ਬਿਡਾਰਨ ਹਰੀਆ, ਅਵਰ ਸਾਧ ਚਗ ਸਗਲੇ ਦੇਖੇ, ਮਨ ਹਾਰਾ ਸਭ ਤੇ ਮੀਠਾ ਜੀਓ, ਜੋ ਜੋ ਪੀਵੈ ਸੋ ਤ੍ਰਿਪਤਾਵੇ, ਅਮਰ ਹੋਵੇ ਜੋ ਨਾਮ ਰਸ ਪਾਵੇ, ਨਾਮ ਨਿਦਾਨ ਤਿਸੇ ਪ੍ਰਾਪਤ, ਜੇ ਸ਼ਬਦ ਗੁਰੂ ਮਨ ਬੂਠਾ ਜੀਓ, ਜਿਨ ਹਰਸ ਪਾਇਆ ਸੋ ਤ੍ਰਿਪਤ ਅਗਾਨਾ, ਜਿਨ ਹਰ ਸਾਧ ਪਾਇਆ ਸੋ ਨਾਹੀਂ ਡਲਾਨਾ, ਤਿਸੇ ਪ੍ਰਾਪਤ ਹਰ ਹਰ ਨਾਮਾ, ਜਿਸ ਮਸਤਕ ਭਾਗੀ ਠਾ ਜੀਓ, ਹਰ ਇੱਕ ਸਾਥ ਆਇਆ ਵਰਸਾਣੇ, ਬਹੁ ਤੇਰੇ ਤਿਸ ਲਗ ਮਗਤ ਭਾਈ ਕਨੇਰੇ, ਨਾਮ ਨਿਦਾਨਾ ਗੁਰਮੁਖ ਪਾਈਏ, ਕੋ ਨਾਨਕ ਵਿਰਲੀ ਡੀਠਾ ਜੀਓ, ਮਾਝ ਮਹੱਲਾ ਪੰਜਵਾਂ, ਨਿਧ ਸਿੱਧ ਰਿਧ ਹਰ ਹਰ ਹਰ ਮੀਰੇ, ਜਨਮ ਪਦਾਰਥ ਗੈਰ ਗੰਭੀਰੇ, ਲਾ ਕੋਟ ਖੁਸ਼ੀਆਂ ਰੰਗਰਾਵੇ, ਜੋ ਗੁਰ ਲਾਗਾ ਪਾਈ ਜੀਓ, ਦਰਸ਼ਨ ਭੇਖਤ ਭਏ ਪੁਨੀਤਾ, ਸਗਲ ਉਦਾਰੇ ਭਾਈ ਮੀਤਾ, ਅਗਮ ਗੋਚਰ ਸੁਆਮੀ ਆਪਣਾ, ਗੁਰ ਕਿਰਪਾ ਤੇ ਸਚ ਧਿਆਈ ਜੀਓ, ਜਾ ਕੋ ਖੋਜੇ ਸਰਵੋ ਪਾਏ, ਵਡਭਾਗੀ ਦਰਸ਼ਨ ਕੋ ਵਿਰਲਾ ਪਾਏ, ਊਚ ਪਾਰੇ ਗੋਚਰ ਥਾਨਾ, ਉਹ ਮਹਿਲ ਗੁਰੂ ਦੇ ਖਾਈ ਜੀਓ,
ਗਹਿਰੰਗ ਵੀਰ ਅੰਮ੍ਰਿਤ ਨਾਮ ਤੇਰਾ, ਮੁਗਤ ਪਿਆਜ ਸ੍ਰੀਦੇਵ ਸੇਰਾ, ਗੁਰਬੰਧਨ ਤਿਨਕੇ ਸਗਲੇ ਕਾਟੇ, ਜਨ ਨਾਨਕ ਸਹਿਜ ਸਮਾਈ, ਜੀਉ ਮਾਝ ਮਹੱਲਾ ਪੰਜਵਾਂ, ਪ੍ਰਭ ਕਿਰਪਾ ਤੇ ਹਰ ਹਰ ਧਿਆਵੋ, ਪ੍ਰਭੂ ਦਇਆ ਤੇ ਮੰਗਲ ਗਾਵੋ, ਊਠ ਤੇ ਬੈਠ ਸੋਵਤ ਜਾਗਤ ਹਰ ਧਿਆਈਏ ਸਗਲ ਅਵਰਦਾ ਜੀਉ, ਨਾਮ ਔਖਦ ਮੋਕੋ ਸਾਧੂ ਦੀਆ, ਕਿਲਬ ਕਾਟੇ ਨਿਰਮਲ ਥੀਆ, ਅਨੰਦ ਪਿਆ ਨਿਕਸੀਸਾ ਪੀਰਾ, ਸਗਲ ਬਿਨਾਸੇ ਦਰਦਾ ਜੀਉ, ਜਿਸ ਕਾ ਅੰਗ ਕਰੇ ਮੇਰਾ ਪਿਆਰਾ, ਸੋ ਮੁਕਤਾ ਸਾਗਰ ਸੰਸਾਰਾ, ਸਤ ਕਰੇ ਜਿਨ ਗੁਰੂ ਪਛਾਤਾ, ਸੋ ਕਾਹੇ ਕਉ ਡਰਦਾ ਜੀਉ, ਜਪਤੇ ਸਾਧੂ ਸੰਗਤ ਪਾਏ, ਗੁਰ ਭੇਟ ਹੋ ਗਈ ਬੁਲਾਏ, ਸਾਸ ਸਾਸ ਹਰ ਗਾਵੇ, ਨਾਨਕ ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਉ, ਮਾਝ ਮਹੱਲਾ ਪੰਜਵਾਂ, ਓਤ ਪੋਤ ਸੇਵਕ ਸੰਗ ਰਾਤਾ, ਪ੍ਰਭ ਪ੍ਰਤ ਪਾਲੇ ਸੇਵਕ ਸੁਖਦਾਤਾ, ਪਾਣੀ ਪੱਖਾ ਪੀਸੋ ਸੇਵਕ ਕੈ ਠਾਕੁਰ ਹੀ ਕਾ ਆਹਾਰ ਜੀਉ, ਕਾਢ ਸਿਲਕ ਪ੍ਰਭ ਸੇਵਾ ਲਾਇਆ, ਹੁਕਮ ਸਾਹਿਬ ਕਾ ਸੇਵਕ ਮਨ ਪਾਇਆ, ਸੋਈ ਕਮਾਵੇ ਜੋ ਸਾਹਿਬ ਭਾਵੇ, ਸੇਵਕ ਅੰਤਰ ਬਾਹਰ ਮਾਹਰ ਜੀਉ, ਤੂੰ ਦਾਨਾ ਠਾਕੁਰ ਸਾਹਿਬ ਦੇ ਜਨ ਹੈ, ਠਾਕੁਰ ਕੇ ਸੇਵਕ ਹਰ ਰੰਗ ਮਾਣੇ, ਜੋ ਕਿਛੁ ਠਾਕੁਰ ਕਾ ਸੋ ਸੇਵਕ ਕਾ, ਸੇਵਕ ਠਾਕੁਰ ਹੀ ਸੰਗ ਜਾ ਹਰ ਜੀਉ, ਆਪਣੇ ਠਾਕੁਰ ਜੋ ਪਹਿਰਾਇਆ, ਬਹੁਰ ਨਾ ਲੇਖਾ ਪੁੱਛ ਬੁਲਾਇਆ, ਤਿਸ ਸੇਵਕ ਕਹਿ ਨਾਨਕ ਕੁਰਬਾਣੀ, ਸੋ ਗਹਿਰ ਗਭੀਰਾ ਗੌਹਰ ਜੀਉ, ਮਾਝ ਮਹੱਲਾ ਪੰਜਵਾਂ, ਸਭ ਕਿਛੁ ਕਰ ਮੈਂ ਬਾਹਰ ਨਾਈ, ਬਾਹਰ ਢੋਲੇ ਸੋ ਭਰਮ ਭਲਾਹੀ, ਗੁਰਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਉ, ਚਿਮ ਚਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸਭ ਵਿਚਾਰਾ, ਆਨੰਦ ਵਿਨੋਦ ਕਰੇ ਦਰ ਰਾਤੀ, ਸਦਾ ਸਦਾ ਹਰ ਕੇਲਾ ਜੀਉ, ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੂਕਾ ਹਰਿਆ, ਸਮੱਤ ਪਾਏ ਨਾਮ ਤੇ ਆਏ, ਗੁਰਮੁਖ ਹੋਏ ਮੇਲਾ ਜੀਉ, ਜਲ ਤਰੰਗ ਜਿਉਂ ਜਲੇ ਸਮਾਇਆ, ਤਿਉਂ ਜੋਤੀ ਸੰਗ ਜੋਤ ਮਿਲਾਇਆ, ਕਹੁ ਨਾਨਕ ਭਰਮ ਕਟੇ ਕਿਵਾੜਾ, ਬੋੜ ਨ ਹੋਈਏ ਜੌਲਾ ਜੀਉ, ਮਾਝ ਮਹੱਲਾ ਪੰਜਵਾਂ, ਤਿਸ ਕੁਰਬਾਣੀ ਜਿਨ ਤੋਂ ਸੁਣਿਆ, ਤਿਸ ਬਲਹਾਰੀ ਜਿਨ ਰਸਣਾ ਪਣਿਆ, ਵਾਰ ਵਾਰ ਜਾਈ ਤਿਸ ਵਿੱਟੋਂ, ਜੋ ਮਨ ਤਨ ਤੁਧ ਅਰਾਧੇ ਜੀਉ, ਤਿਸ ਚਰਨ ਬਖਾਲੀ ਜੋ ਤੇਰੇ ਮਾਰਗ ਚਾਲੇ, ਨੈਣ ਨਿਹਾਲੀ ਤਿਸ ਪੁਰਖ ਦਿਆਲੇ, ਮਨ ਦੇ ਮਾਂ ਤੁਸੀਂ ਆਪਣੇ ਸਾਜਨ, ਜਿਨ ਗੁਰਮਿਲ ਸੋ ਪ੍ਰਭ ਲਾਦੇ ਜੀਉ, ਸੇਵੜ ਭਾਗੀ ਜਿਨ ਤੁਮ ਜਾਣੇ, ਸਭਕੇ ਮਦੇ ਲਿਪਤ ਨਿਰਵਾਣੇ, ਸਾਧ ਕੇ ਸੰਗ ਹੁਣ ਭੋਜਲ ਧਰਿਆ, ਸਗਲ ਦੂਤ ਹੁਣ ਸਾਦੇ ਜੀਉ, ਤਿਨਕੀ ਸਰਨ ਭਰਿਆ ਮਨ ਮੇਰਾ, ਮਾਨ ਤਾਣ ਤਜ ਮੋਹ ਅੰਧੇਰਾ, ਨਾਮ ਦਾਨ ਦੀਜੇ ਨਾਨਕ ਕੋ, ਤਿਸ ਪ੍ਰਭ ਅਗਮੈ ਗਾਦੇ ਜੀਉ, ਮਾਝ ਮਹੱਲਾ ਪੰਜਵਾਂ, ਤੂੰ ਪੇੜ ਸਾਖ ਤੇਰੀ ਫੁੱਲੀ, ਤੂੰ ਸੂਖਮ ਹੋਆ ਅਸਤੂਲੀ, ਤੂੰ ਜਲ ਨੇ ਤੂੰ ਫੇਨ ਬੁੱਧ ਵਧਾ, ਤੁਧ ਬਿਨੇ ਅਵਰ ਨਾ ਭਾਲੀਏ ਜੀਉ, ਤੂੰ ਸੂਤ ਮਣੀਏ ਪੀ ਤੂੰ ਹੈ, ਤੂੰ ਕੰਠੀ ਮੇਰ ਸਰ ਤੂੰ ਹੈ, ਆਦ ਮੱਧ ਅੰਤ ਪ੍ਰਭ ਸੋਈ, ਅਵਰ ਨਾ ਕੋਏ ਦਿਖਾਲੀਏ ਜੀਉ, ਤੂੰ ਨਿਰਗੁਣ ਸਰਗੁਣ ਸੁਖਦਾਤਾ, ਤੂੰ ਨਿਰਬਾਣ ਰਸੀਆ ਰੰਗਰਾਤਾ, ਆਪਣੇ ਕਰਤੱਵ ਆਪੇ ਜਾਣੇ, ਆਪੇ ਤੁਧ ਸੰਭਾਲੀਏ ਜੀਉ, ਤੂੰ ਠਾਕੁਰ ਸੇਵਕ ਫਣੇ ਆਪੇ, ਤੂੰ ਗੁਪਤ ਪ੍ਰਗਟ ਪ੍ਰਵਿਆਪੇ, ਨਾਨਕ ਦਾ ਸਦਾ ਗੁਣ ਗਾਵੈ, ਇੱਕ ਨਦਰੀ ਇੱਕ ਭੋਰੀ ਨਦਰ ਨਿਹਾਲੇ ਜੀਉ, ਮਾਝ ਮਹੱਲਾ ਪੰਜਵਾਂ, ਸਫਲ ਸੋ ਬਾਣੀ ਜਿਤ ਨਾਮ ਵਖਾਣੀ, ਗੁਰਪ੍ਰਸਾਦ ਕਿਨ ਵਿਰਲੇ ਜਾਣੀ, ਧਨ ਸੋ ਵੇਲਾ ਜਿਤ ਹਰ ਗਾਵਦ ਸੁਣਨਾ, ਆਏ ਤੇ ਪਰਵਾਨਾ ਜੀਉ, ਸੇ ਨੇਤਰ ਪਰਵਾਨ ਜਿਨੀ ਦਰਸ਼ਨ ਪੇਖਾ, ਸੇ ਕਰ ਭਲੇ ਜਿਨੀ ਹਰ ਜਸ ਲੇਖਾ, ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਉਹ ਬਲਤਨ ਸੰਗ ਪਛਾਣਾ ਜੀਓ, ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਗ ਖਿਨ ਮਾਹੇ ਉਧਾਰੇ, ਕਿਲਵ ਕਾਠ ਹੁਆ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜੀਓ, ਦੋਏ ਕਰ ਜੋੜ ਇੱਕ ਬਿਨੋਂ ਕਰੀਜੈ, ਕਰ ਟੇ ਕਿਰਪਾ ਡੁੱਬਦਾ ਪੱਥਰ ਲੀਜੇ, ਨਾਨਕ ਕੋ ਪ੍ਰਭ ਭਈ ਕਿਰਪਾਲਾ, ਪ੍ਰਭ ਨਾਨਕ ਮਨ ਭਾਣਾ ਜੀਓ, ਮਾਝ ਮਹੱਲਾ ਪੰਜਵਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ, ਸੂਖ ਪਿਆ ਦੁੱਖ ਦੂਰ ਪਰਾਨਾ, ਸੰਤ ਰਸਨ ਹਰ ਨਾਮ ਬਖਾਨਾ, ਜਲ ਤਲ ਨੀਰ ਭਰੇ ਸਰ ਸੂਪਰ, ਵਿਰਥਾ ਕੋਈ ਨਾ ਜਾਏ ਜੀਉ, ਦਇਆ ਧਾਰੀ ਤਨ ਸਰਜਨ ਹਾਰੇ, ਜਲ ਥਲ ਨੀਰ ਭਰੇ ਸਰ ਸੂਭਰ, ਵਿਰਥਾ ਕੋਈ ਨਾ ਜਾਏ ਜੀਉ, ਦਇਆ ਧਾਰੀ ਤਨ ਸਰਜਨ ਹਾਰੇ, ਜੀ ਜਨ ਸਗਲੇ ਪ੍ਰਤ ਪਾਰੇ, ਮਿਹਰਬਾਨ ਕਿਰਪਾਲ ਦਿਆਲਾ, ਸਗਲੇ ਤ੍ਰਿਪਤ ਅਗਾਏ ਜੀਉ, ਵੰਤਰਨ ਤ੍ਰੈ ਭਵਨ ਕੀ ਤੋਣ ਹਰਿਆ, ਕਰਨ ਹਾਰ ਖਿਨ ਪੀਤਰ ਕਰਿਆ, ਗੁਰਮੁਖ ਨਾਨਕ ਤਿਸੇ ਅਰਾਧੇ, ਮਨ ਕੀ ਆਸ ਪੁਜਾਏ ਜੀਉ, ਮਾਝ ਮਹੱਲਾ ਪੰਜਵਾਂ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਉ ਕਿਹਾ ਕਾੜਾ ਜੀਉ, ਤੁਮਰੀ ਕਿਰਪਾ ਤੇ ਤੁਧ ਪਛਾਣਾ।

ਨਾਮ ਧਿਆਏ ਮਹਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸਿਤਲਾਇਆ। ਗੁਰਪੂਰੇ ਵੱਜੀ ਵਧਾਈ ਨਾਨਕ।

ਸੋਈ ਸੁੱਖ ਸੈਣਾ, ਜਿੱਥੇ ਰੱਖੇ ਬਖੰਡ ਤਾਈ, ਤੂੰ ਸਭਨਾ ਕੇ ਪ੍ਰੀਤ ਪਾਲਾ ਜੀਓ, ਸਿਮਰ ਸਿਮਰ ਨਾਨਕ ਸੁੱਖ ਪਾਇਆ, ਆਠ ਪੈਰ ਤੇਰੇ ਗੁਣ ਗਾਇਆ, ਸਗਲ ਮਨੋ

ਸਫਲਾ ਇਹਾ ਹੈ ਕਾਰੀ ਜੀਓ, ਦਿਸ ਤਾਰੇ ਆਪਣਾ ਦਾਸ ਸਵਾਰਿਆ, ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ, ਏਕ ਸਬੀਨ ਹੋਰ ਦੂਜਾ ਨਾਹੀਂ, ਬਾਬਾ ਨਾਨਕ।

ਨਾਨਕ ਨਾਮ ਬਸਿਆ ਜਿਸ ਅੰਤਰ, ਪ੍ਰਵਾਨ ਗ੍ਰਹਿਸਥ ਅਦਾਸਾ ਜੀਉ। ਮਾਜ ਮਹੱਲਾ ਪੰਜਵਾਂ, ਸਿਮਰਤ ਨਾਮ ਹਿਰਦੇ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ। ਸਤ ਸੰਗ ਮੀਰ ਹਰ ਹਰ ਜਪਿਆ, ਬਿਨਸੇ ਆਲਸ ਰੋਗਾ ਜੀਉ। ਜਾ ਕੇ ਗ੍ਰਹਿ ਨਵ ਨਿਧ ਹਰ ਪਾਈ, ਤਿਸ ਮਿਲਿਆ ਜਿਸ

ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੇ ਜਸ ਮਿੱਠਾ ਜੀਓ। ਸਭ ਪਰੋਈ ਇਕਤ ਧਾਗੇ, ਜਿਸ ਲਾਏ ਲੈ ਸੋ ਚਰਨੀ ਲਾਗੇ। ਊਂਦ ਕਮਲ ਜਿਸ

ਨਾਨਕ ਨਾਮ ਧਿਆਏ ਧਿਆਏ ਜੀਵੇ, ਬਿਨਸਿਆ ਪਰਮ ਪੋ ਤੀਠਾ ਜੀਓ। ਮਾਜ ਮਹੱਲਾ ਪੰਜਵਾਂ, ਝੂਠਾ ਮੰਗਣ ਜੇ ਕੋਈ ਮੰਗੇ, ਤਿਸ ਕੋ ਮਰਤੇ ਘੜੀ ਨ ਲਾਗੇ। ਪਾਰ ਬ੍ਰਹਮ ਜੋ ਸਦ ਹੀ ਸੇਵੇ, ਸੋ ਗੁਰ ਮਿਲ ਨਹੀਂ ਚਲ ਕਹਿਣਾ। ਪ੍ਰੇਮ ਭਗਤ ਜਿਸਕੇ ਮਨ ਲਾਗੀ, ਗੁਣ ਗਾਵੇ ਗੁਣ ਗਾਵੇ ਅਨਦਿਨ ਨਿਤ ਜਾਗੀ। ਬਾਂ ਪਕੜ ਜੀ ਸਵਾਮੀ ਮੇਲੇ, ਬਾਂ ਪਕੜਤੀ ਸਵਾਮੀ ਮੇਲੇ, ਜਿਸਕੇ ਮਸਤਕ ਲੈਣਾ। ਚਰਨ ਕਮਲ ਭਗਤ ਮਨ ਬੁੱਠੇ, ਬਿਨ ਪਰਮੇਸ਼

ਦਿਆਲ ਮੇਰੇ ਸਾਹਿਬਾ ਸੱਚੇ ਮਨ ਪਤੇ ਆਵਣਿਆ ਹਾਂ ਵਾਰੀ ਜੀਓ ਬਾਰੀ ਸ਼ਬਦ ਸੁਹਾਵਣਿਆ ਅੰਮ੍ਰਿਤ ਨਾ

ਸੁਰਦ ਸਬਦ ਚਿੱਤ ਲਾਏ ਹੋਮੇ ਮਾਰ ਸਦਾ ਸੁਖ ਪਾਇਆ ਮਾਇਆ ਮੋਚ ਕਾਵਣਿਆ ਹੋ ਵਾਰੀ ਜੀਓ ਵਾਰੀ ਸਤਿਗੁਰ ਕੇਵਲ ਹਾਰਣਿਆ

ਬਣਿਆ ਇਸ ਕਾਇਆ ਅੰਦਰ ਬਸਤ ਅਸੰਖਾ ਗੁਰਮੁਖ ਸਾਚ ਮਿਲੇ ਤਾਂ ਵੇਖਾਂ ਨੌ ਦਰਵਾਜੇ ਦਸਵੇਂ ਮੁਕਤਾ ਅਨਹਦ ਸ਼ਬਦ ਬਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਬਸਾਈ ਅਨ ਦਿਨ ਸਦਾ ਰਹੇ ਰੰਗ ਰਾਤਾ ਦਰ ਸੱਚੇ ਸੋਜੀ ਪਾਵਣਿਆ ਪਾਪ ਪੁੰਨ ਕੀ

ਗੁਰਸਾਖੀ ਮਿਟਿਆ ਅੰਧਿਆਰਾ, ਬਜਰ ਕਪਾਟ ਖੁਲਾਵਣਿਆ, ਹਉਮੈ ਮਾਰ ਮਨ ਵਸਾਇਆ, ਗੁਰਚਰਨੀ

ਬੜ ਭਾਗੀ ਪੂਜਨ ਸਤਿਗੁਰ ਜਿਨ ਸਤਿਗੁਰ ਮਿਲਿਆ ਸੇ ਬੜ ਭਾਗੀ ਪੂਰੇ ਕਰਮ ਮਲਾ ਬਣਿਆ ਪੇੜੀਏ ਤੈਨ ਆਂਦਿਨ ਸੁੱਤੀ ਕਾਂਤ ਬਸਾਰੀ।

ਆਵੇ ਸੱਚ ਸੰਗਾਰ ਬਣਾ ਬਣਿਆ ਲੱਖ 84 ਜੀ ਅਪਾਏ ਜਿਸ ਨੂੰ ਨਦਰ ਕਰੇ ਤਿਸ ਗੁਰ ਮਲਾਏ ਕਿਲ ਬਿਖ ਕਾਟ ਸਦਾ ਜਾਣਾ ਨਿਰਮਲ ਦਰ ਸੱਚੇ ਨਾਮ ਸੁਹਾ ਬਣਿਆ ਲੇਖਾ ਮੰਗੇ ਤਾਂ ਕਿਨੇ ਦੀਏ ਸੁੱਖ ਨਹੀਂ।

ਤਿਸਨਾ ਤਜ ਸਹਿ ਸੁਖ ਪਾਇਆ ਏਕੋ ਮਨ ਬਸਾਵਣੀਆਂ ਹੋ ਵਾਰੀ ਜੀਓ ਬਾਰੀ ਏਕ ਸਿਉ ਚਿਤ ਲਾਵਣੀਆਂ ਗੁਰਮਤੀ ਮਨ ਇਕਤ ਕਰ ਆਇਆ ਸੱਚੇ ਰੰਗ ਰਗਾਵਣੀਆਂ ਰਾਮ ਇਹ ਜਗ ਭੁੱਲਾ ਤੈਂ ਆਪ ਪਲਾਇਆ

ਕਰ ਕਿਰਪਾ ਆਪ ਮਲਾ ਬਣਿਆ, ਮਾਇਆ ਮੋਹ ਇਹੋ ਜਗ ਸੁੱਤਾ, ਨਾਮ ਬਸਾਰ ਅੰਤ ਬੁਗੁੱਤਾ, ਜਿਸ ਤੇ ਸੁੱਤਾ ਸੋ ਜਗਾਏ, ਗੁਰਮਤਿ ਸੋ ਜੀ ਪਾਵਣਿਆ, ਆਪੋ ਪੀਏ ਸੋ ਪਰਮ ਗਵਾਏ, ਗੁਰ ਪ੍ਰਸਾਦ

ਗੁਰ ਕੇ ਸ਼ਬਦ ਮੇਰਾ ਪ੍ਰਭ, ਗੁਰ ਕੈ ਗੁਰ ਕੇ ਸ਼ਬਦ ਮੇਰਾ ਹਰ ਪ੍ਰਭ ਧਿਆਈਏ, ਸਹਿਜੇ ਸੱਚ ਸਮਾਵਣਿਆ ਹੋ ਵਾਰੀ ਜੀਉ ਬਾਰੀ, ਗੁਰ ਸ਼ਬਦ ਮਨ ਬਸਾ ਬਣਿਆ, ਸ਼ਬਦ ਸੂਝੇ ਤਾਂ ਮਨ ਸਿਉ ਰੂਝੇ, ਮਨਸਾ ਮਾਰ ਸਵਾ ਬਣਿਆ ਰਹੋ, ਪੰਚ ਦੂਤ ਮੋਹੇ ਸੰਸਾਰਾ, ਮਨ ਮੁਖ ਅੰਦੇ ਸੋਧ ਨ ਸਾਰਾ, ਗੁਰਮੁਖ ਹੋਵੇ ਸੋ ਆਪਣਾ ਕਰ ਰਾਖੇ, ਪੰਚ ਦੂਤ ਪਛਾ ਬਣਿਆ ਇੱਕ ਗੁਰ।

ਗੁਰਮੁਖ ਸੋਜੀ ਪਾਵਣਿਆਂ ਮਾਜ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਗੁਰਮੁਖ ਬਿਰਲੇ ਕਿੰਨੇ ਚੱਖ ਡਿੱਠੀ ਅੰਤ ਪ੍ਰਗਾਸ ਮਹਾਰਸ ਪੀਵੇ ਦਰ ਸੱਚੇ ਸ਼ਬਦ ਬਿਜਾਵਣਿਆਂ ਹਾਂ ਵਾਰੀ ਜੀਓ ਵਾਰੀ ਗੁਰ ਚਰਨੀ ਚਿੱਤ ਲਾਵਣਿਆਂ ਸਤਿਗੁਰ ਹੈ ਅੰਮ੍ਰਿਤ ਸਾਰੇ ਸਾਚਾ ਮਨ ਨਾਵੇਂ ਮਹਿਲ ਚਕਾਵਣਿਆਂ ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੇਂ ਮਹਿਲ ਚਕਾਵਣਿਆਂ ਰਹੋ ਤੇਰਾ ਸੱਚੇ ਕਿਨੇ ਅੰਤ ਨ ਪਾਇਆ ਗੁਰ ਪ੍ਰਸਾਦ ਕਿਨੇ ਬਿਰਲੇ ਚਿੱਤ ਲਾਇਆ ਤੁਧ ਸਲਾਹੀ

ਆਂਦੇ ਨੇ ਬਾਣੀ ਸ਼ਬਦ ਸੁਣਾਏ ਸੱਚੇ ਰਤ ਰੰਗ ਰਗਾਵਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮਨ ਤਨ ਮੋਇਆ ਸਹਿਜ ਸਵਾਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਲਾ ਬਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕੇ ਸ਼ਬਦ ਸਹਿਜ ਸੁੱਖ ਸਮਾਵੇ ਹਾਂ ਬਲਿਹਾਰੀ ਸਦਾ ਤਿਨ ਬਿਟੋ ਗੁਰ ਸੇਵਾ ਚਿੱਤ ਲਾ ਬਣਿਆ ਸੱਚਾ ਸੱਚੋ ਸੱਚ ਭਤੀਜੇ ਗੁਰ ਪ੍ਰਸਾਦੀ ਅੰਦਰ ਪੀਜੇ ਬੈਸ ਸੁਸਾਨ ਹਰ ਗੁਣ ਗਾਵੇ ਆਪੇ ਕਰ ਸਤ ਮਨਾ ਬਣਿਆ ਜਿਸ ਨੂੰ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਹਉਮੈ ਜਾਏ ਨਾਨਕ ਨਾਮ ਬਸੇ ਮਨ ਅੰਤਰ ਦਰ ਸੱਚੇ ਸੋਭਾ ਪਾਵਣਿਆ ਮਾਜ ਮਹੱਲਾ ਤੀਜਾ ਸਤਿਗੁਰੂ ਸੇਵੀਏ ਵੱਡੀ ਵਡਿਆਈ ਹਰ ਜੀ ਚਿੰਤ ਬਸੇ ਮਨ ਆਈ ਹਰ ਜੀਓ ਸਫਲ ਓ ਬਿਰਖ ਹੈ ਅੰਮ੍ਰਿਤ ਜਨ ਪੀਤਾ ਤਿਸ ਤਿਖਾ ਲਹਾਵਣਿਆ ਹਾਂ ਵਾਰੀ ਜੀਓ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ ਹਰ ਸਤ ਸੰਗਤ ਆਪੇ ਮੇਲੇ ਗੁਰ ਸ਼ਬਦੀ ਹਰ ਗੁਣ ਗਾਵਣਿਆ ਰਹਾਉ ਸਤਿਗੁਰ ਸੇ ਵੀ ਸ਼ਬਦ ਸੁਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹੋਮੇ ਮੈਲ ਗਵਾਏ ਦਰ ਸੱਚੇ ਸੋਭਾ ਪਾਵਣਿਆ ਬਿਨ ਗੁਰ ਨਾਮ ਨ ਪਾਇਆ ਜਾਏ ਸਿੱਧ ਸਾਧਕ ਰਹੇ ਬਿਲਾਏ ਬਿਨ ਗੁਰ ਸੇਵੇ

ਕੂੜ ਕਮਾਵਨ ਦੁੱਖ ਲਾਗੇ ਭਾਰਾ, ਭਰਮ ਭੁੱਲੇ ਫਿਰਨ ਦਿਨ ਰਾਤੀ, ਮਰ ਜਨਮੇ ਜਨਮ ਗਵਾਵਣਿਆ, ਸੱਚਾ ਸਾਈ ਮੈਂ ਅਤ ਪਿਆਰਾ, ਪੂਰੇ ਗੁਰ ਕੇ ਸ਼ਬਦ ਆਧਾਰਾ, ਨਾਨਕ ਨਾਮ ਮਿਲੇ ਬੜਿਆਈ, ਦੁੱਖ ਸੁੱਖ ਸਮ ਕਰ ਜਾਨ।

ਜਾ ਆਈਤੇ ਸਾਚੇ ਸੋ ਆਗੇ ਸਾਚੇ ਮਨ ਸੱਚਾ ਸੱਚੇ ਸ਼ਬਦ ਰਾਚੇ ਸੱਚਾ ਸੇਵੇ ਸੱਚ ਕਮਾਵੇ ਸੱਚੋਂ ਸੱਚ

ਸਭ ਜਮਰੇ ਮਨ ਮਾਰੇ ਆਪਣਾ, ਮੁਕਤੀ ਕਾ ਦਰ ਪਾਵਣਿਆ, ਖਿਲ ਬਿਖ ਕਾਟੇ ਕ੍ਰੋਧ ਨਵਾਰੇ, ਗੁਰ ਕਾ ਸ਼ਬਦ

ਸੱਚ ਬਿਹਾ ਜੇ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ, ਬਿਨ ਰਾਸੀ ਕੋ ਬਥ ਕਿਉਂ ਪਾਏ, ਮਨਮੁਖ ਭੁੱਲੇ ਲੋਗ ਸਵਾਏ, ਬਿਨ ਰਾਸੀ ਸਭ ਖਾਲੀ ਚੱਲੇ, ਖਾਲੀ ਜਾਏ ਦੁੱਖ ਪਾਵਣਿਆ, ਇੱਕ ਸੱਚ ਵੰਝੇ ਗੁਰ ਸ਼ਬਦ ਪਿਆਰੇ, ਆਪ ਤਰੇ

0: তাহলে বা তো মনমুখ মনমুখ পরমাত্মা
1: ਮਹਿਲੀ ਮਹਿਲ ਸਹਿ ਸੁਖ ਪਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਸੁਣ ਸੁਣ ਧਿਆ ਬਣਿਆ ਮਾਜ ਮਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਹੋਏ ਸੁਖਾਏ।

ਤੇ ਮਿੱਠਾ ਕੱਟਿਆ ਕਟਕੁੜ ਬੰਦਾ ਪਾਏ, ਖੁੰਡਾ ਅੰਦਰ ਰੱਖਿਆ ਦੈਨ ਸੁਮਲ ਸਜਾਏ, ਰਸ ਕਾ ਟੱਟਰ ਪਾਈਏ ਤੱਪੇ ਤੇ ਬਿਰਲਾਏ, ਪੀਸੋ ਭੋਗ ਸੰਭਾਲੀਏ ਦਿੱਚੇ ਅੱਗ ਜਲਾਏ, ਨਾਨਕ ਮਿੱਠੇ ਪਤਰੀਏ ਵੇਖੋ ਲੋਕਾਂ ਆਏ ਪਵੜੀ, ਇੱਕ ਨਾ ਮਨ ਨਚੇਤੇ ਆਸ ਕਨੇਰਿਆ।

ਪਹਿਲਾਂ ਪਹਿਲਾਂ ਜਾਂ ਤੂੰ ਵੱਡਾ ਸਭੜੇ ਆਈਆਂ ਚੰਗੇ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮੇ ਵਿੱਚ ਰੱਖੈ ਨਾਨਕ ਸੱਚਾ ਆਪ ਪੌੜੀ ਸਤਿਗੁਰ ਸੇਵਨ ਸੰਗ ਭਰਮ ਚੁਕਾਈਐ ਸਤਿਗੁਰ ਆਖੇ ਕਾਰ ਸੁਕਾਰ ਕਮਾਈਐ ਸਤਿਗੁਰ ਹੋਇ ਦਿਆਲ ਤ ਨਾਮ ਤੇ ਆਈਐ ਲਾਹਾ ਭਗ ਸੁਸਾਰ ਗੁਰਮੁਖ ਪਾਈਐ ਮਨ ਮੂੜ ਗੁਬਾਰ ਕੂੜ ਕਮਾਈਐ ਸੱਚੇ ਦੇ ਦਰ ਜਾਏ ਸੱਚ ਚਮਾਈਐ ਸੱਚੇ ਅੰਦਰ ਮਹਿਲ ਸੱਚ ਬੁਲਾਈਐ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ ਸ਼ਲੋਕ ਮਹੱਲਾ ਪਹਿਲਾ ਕਲ ਕਾਤੀ ਰਾਜੇ ਕਸਾਈ ਧਨ ਪੰਖਰ ਉੱਡੜਿਆ ਕੂੜੇ ਮਾਵਤ ਸੱਚ ਅੰਦਰਮਾ ਦਿਸੇ ਨਾਹੀ ਕਹਿ ਚੜਿਆ ਹੁਣ ਭਾਲ ਵੀ ਕੁੰਨੀ ਹੋਈ ਅੰਧੇਰੇ ਰਾਨ ਕੋਈ ਵਿੱਚ ਹੋਮੇ ਕਰ ਦੁਖ ਰੋਈ ਕਹੋ ਨਾਨਕ ਕਿਦ ਵਿਦਗਤ ਹੋਈ ਮਹਿਲਾ ਤੀਜਾ ਕਲ ਕੀਰਤ ਪ੍ਰਗਟ ਸਾਨਣ ਸੰਸਾਰ ਗੁਰਮੁਖ ਕੋਈ ਉਤਰੇ ਪਾਰ ਜਿਸ ਨੂੰ ਨਜ਼ਰ ਕਰੇ ਤਿਸ ਦੇਵ ਨਾਨਕ ਗੁਰਮੁਖ ਰਤਨ ਸੁਲੇਵੈ ਪੌੜੀ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ ਭਗਤ ਆਪੇ ਮੇਲੀਅਨ ਜਿਨ ਸੱਚੋ ਸੱਚ ਕਮਾਇਆ ਸੰਸਾਰੀ ਆਪ ਖੁਆਏ ਨੇ ਜਿਨ ਕੂੜ ਬੋਲ ਬੋਲ ਵਿਖਾਇਆ ਚੱਲਣ ਸਾਰ ਨ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ ਭਗਤ ਕਰਨ ਹਰ ਚਾਕਰੀ ਜਿਨ ਅੰਦਰ ਨਾਮ ਤੇ ਆਇਆ ਦਾਸਨ ਦਾਸ ਹੋਏ ਕਹਿ ਜਿਨ ਵਿੱਚੋਂ ਆਪ ਗਵਾਇਆ ਉਹਨਾਂ ਖਸਮੇ ਦੇ ਦਰ ਮੁਖੀ ਉਜਲੈ ਸੱਚੇ ਸ਼ਬਦ ਸੁਹਾਇਆ ਸ਼ਲੋਕ ਮਹੱਲਾ ਪਹਿਲਾ ਸਭਾਹੀ ਸਲਾਹ ਜਿਨੀ ਧਿਆਇਆ ਇੱਕ ਮਨ ਸੇ ਪੂਰੇ ਸ਼ਾਹ ਵਕਤੇ ਉੱਪਰ ਲੜਮੂਏ ਦੂਜੇ ਬਹੁਤੇ ਰਾਹ ਮਨ ਕੀ ਮੱਤੀ ਖਿੰਡੀਆਂ ਬਹੁਤ ਪਏ ਇਸ ਗਾ ਗੋਤੇ ਖਾਣ ਨਿਕਲੇ ਤੀਜੇ ਮੂੰਹੀ ਗਰਾਹ ਭੁੱਖ ਤਿੱਖਾ ਦੋਏ ਪੌਂਕੀਆਂ ਖਾਧਾ ਹੋਏ ਸਵਾਹ ਪੀ ਖਾਣੇ ਸਿਉਂ ਦੋਸਤੀ ਚੌਥੇ ਆਈ ਊਂਗ ਅੱਖੀ ਮੀਟ ਪਵਾਰ ਗਿਆ ਪੀ ਉੱਠ ਰਚਾ ਪੀ ਉੱਠ ਰਚਣ ਬਾਦ ਸਹਿਬਰਿਆਂ ਕੀ ਪਿੜ ਬੱਧੀ ਸਭੇ ਵੇਲਾ ਵਕਤ ਸਭ ਜੇ ਅੱਠੀ ਪਾ ਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਮ ਸੋਏ ਮਹਿਲਾ ਦੂਜਾ ਸਹੀ ਪੂਰੇ ਸ਼ਾਹ ਜਿੰਨੀ ਪੂਰਾ ਪਾਇਆ ਅੱਠੀ ਵੇ ਬਰਪਾ ਰਹਿਣ ਇਕੱਤੇ ਰੰਗੂ ਦਰਸ਼ਨ ਰੂਪ ਥਾ ਬਿਰਲੇ ਪਾਈਐ ਕਰਮ ਪੂਰੇ ਪੂਰਾ ਗੁਰੂ ਪੂਰਾ ਜਾਕਾ ਬੋਲ ਨਾਨਕ ਪੂਰਾ ਜੇ ਕਰੈ ਘੱਟੇ ਨਾਹੀ ਤੋਲ ਪੌੜੀ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਏ ਪੁੱਠੀ ਧੰਦੇ ਚੋਰ ਮਹਿਲ ਨਾ ਪਾਈਏ ਇਤੇ ਚਿੱਤ ਕਠੋਰ ਸੇਵ ਗਵਾਈਐ ਜਿੱਤ ਘੱਟ ਸੱਚ ਨ ਪਾਏ ਸੁਪੰਨ ਕੜਾਈਏ ਕਿਉਂ ਕਰ ਪੂਰੇ ਵੱਟ ਤੋਲ ਤੁਲਾਈਏ ਕੋਈ ਨਾ ਆਖੇ ਘੱਟ ਮੈਂ ਜਾਈਏ ਲਈਨ ਖਰੇ ਪਰਖ ਦਰ ਬੇਨਾਈਏ ਸੌਦਾ ਇੱਕ ਹੱਠ ਪੂਰੇ ਗੁਰ ਪਾਈਐ ਸ਼ਲੋਕ ਮਹੱਲਾ ਦੂਜਾ ਅੱਠੇ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ ਜਿਸਵੇ ਨੌਨ ਨਾਮ ਏਕ ਭਾਲੇ ਗੁਣੀ ਗਹੀਰ ਕਰਮਵੰਤੀ ਸਲਾਹਿਆ ਨਾਨਕ ਕਰ ਗੁਰਪੀਰ ਚੌਥੇ ਪੈਰ ਸੁਭਾ ਕੇ ਸੁਰਤਿਆਂ ਉਪਜੇ ਚਾਓ ਤਿਨਾ ਦਰਿਆ ਮਸਿਓ ਦੋਸਤੀ ਮਨਮੁਖ ਸੱਚਾ ਨਾਮ ਉੱਥੇ ਅੰਮ੍ਰਿਤ ਵੱਡੀਏ ਵੰਡੀਏ ਕਰਮੀ ਹੋਏ ਪਸਾਓ ਕੰਚਨ ਕਾਇਆ ਕੱਸੀਏ ਬੰਨੀ ਚੜੇ ਚੜਾਓ ਜੇ ਹੋਵੇ ਨਦਰ ਸਰਾਫ ਕੀ ਬੋਲ ਨ ਪਾਈ ਤਾਓ ਸੱਤੀ ਪੈਰੀ ਸੱਤ ਪਲਾ ਬਈਏ ਬੜਿਆ ਪਾਸ ਬਈਏ ਪੜਿਆ ਪਾਸ ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਘੱਟੇ ਰੋਸ ਉੱਥੇ ਖੋਟੇ ਸੱਟੀਏ ਖਰੇ ਕੀਚੇ ਸ਼ਾਬਾਸ਼
ਬੋਲਣ ਫਾਦਰ ਨਾਨਕਾ ਦੁੱਖ ਸੁੱਖ ਖਸਮੇ ਪਾਸ ਮਹਿਲਾ ਦੂਜਾ ਪਾਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਨਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਹਾਲ ਨਾਨਕ ਤੇ ਮਖੂਜਲੇ ਹੋਰ ਕੀਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਭਾਉ ਸਤਿਗੁਰੂ ਦੱਸਿਆ ਨਾਨਕ ਤੇ ਮਖੂਜਲੇ ਹੋਰ ਕੀਤੀ ਸੱਚਾ ਭੋਜਨ ਭਾਉ ਸਤਿਗੁਰ ਦੱਸਿਆ ਸੱਚੇ ਹੀ ਪਤਿਆਏ ਸੱਚ ਵਿਕਸਿਆ ਸੱਚੇ ਕੋਟ ਗਰਾਏ ਨਿਜ ਕਰ ਵਸਿਆ ਸਤਿਗੁਰ ਤੁੱਠੇ ਨਾਉ ਪ੍ਰੇਮ ਰਹੱਸਿਆ ਸੱਚੇ ਦੇ ਦੇ ਵਾਹਣ ਕੂੜ ਨਾ ਜਾਈਏ ਝੂਠੋ ਝੂਠ ਵਖਾਣ ਸੋ ਮਹਿਲ ਖੁਆਈਏ ਸੱਚੇ ਸ਼ਬਦ ਨਿਸਾਨ ਠਾਕ ਨਾ ਪਾਈਏ ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਏ ਸਲੋਕ ਮਹੱਲਾ ਪਹਿਲਾ ਪੈਰਾਂ ਅਗਨਿ ਵੇ ਕਰ ਬਾਂਧਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾਂ ਤੁਰਤੀ ਹਾਕ ਚਲਾਈ ਧਰਤ ਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਇਹ ਬੜਬਦਾਂ ਮਾਵਾ ਨਾਹੀ ਸਭਸੇ ਨੱਥ ਚਲਾਈ ਇਹ ਤਾਣ ਹੋਵੇ ਮਨ ਅੰਤਰ ਕਰੀ ਪਿਆਖ ਕਰਾਈ ਜੇ ਵੜ ਸਾਹਿਬ ਤੇ ਵਰਦਾਤੀ ਦੇ ਦੇ ਕਰੇ ਰਜਾਈ ਨਾਨਕ ਨਜ਼ਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ ਮਹਿਲਾ ਦੂਜਾ ਆਖਣ ਆਖ ਨ ਰੱਜੀਆਂ ਸੁਣ ਨ ਰੱਜੇ ਕੰਨ ਕੰਨੀ ਦੇਖ ਨ ਰੱਜੀਆਂ ਗੁਣ ਗਾਹ ਇੱਕ ਗਵਨ ਭੁੱਖਿਆਂ ਭੁੱਖ ਨ ਉਤਰੇ ਗੱਲੀ ਭੁੱਖ ਨ ਜਾਏ ਨਾਨਕ ਭੁੱਖਾ ਤਾਂ ਰੱਜੇ ਜਾਂ ਗੁਣ ਕਹਿ ਗੁਣੀ ਸਮਾਏ ਪੌੜੀ ਬਿਨ ਸੱਚੇ ਸਭ ਕੂੜ ਕੂੜ ਕਮਾਈਐ ਬਿਨ ਸੱਚੇ ਕੁੜਿਆਰ ਬੰਨ ਚਲਾਈਐ ਬਿਨ ਸੱਚੇ ਤਨਸ਼ਾਰ ਛਾਰ ਰਲਾਈਐ ਬਿਨ ਚੱਸੇ ਸਭ ਭੁੱਖ ਜ ਪੈਂਜੇ ਖਾਈਏ ਬਿਨ ਸੱਚੇ ਦਰਬਾਰ ਕੂੜ ਨ ਪਾਈਐ ਕੂੜੇ ਲਾਚ ਲੱਗ ਮਹਿਲ ਖਵਾਈਏ ਸਭ ਜ ਠੱਗਿਓ ਠੱਗ ਆਈਏ ਜਾਈਐ ਤਨਵੇਂ ਤ੍ਰਿਸ਼ਨਾ ਅੱਗ ਸ਼ਬਦ ਬਜਾਈਐ ਸ਼ੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਪੱਕਾ ਸਦਾ ਪੱਕੇ ਕਰਮ ਧਿਆਨ ਪੱਤ ਕੇ ਸਾਧ ਖਾਂਦਾ ਲਹੇ ਦਾਨਾ ਕੇ ਸਰਦਾਮ ਮਹਿਲਾ ਪਹਿਲਾ ਸੋਨੇ ਕਾ ਬਿਰਖ ਪਤ ਪਰਵਾਲਾ ਫੁੱਲ ਜਵੇ ਹਰ ਲਾਲ ਤਿਤ ਫਲ ਰਤਨ ਲੱਗੇ ਮੁਖ ਭਾਗਤ ਹਿਰਦੇ ਹਿਰਦੇ ਨਿਹਾਲ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ ਅਠਸਰ ਤੀਰਥ ਗੁਰ ਕੀ ਚਾਨੀ ਪੂਜੇ ਸਦਾ ਵਸੇਖ ਅੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇ ਦੰਜੇ ਨਾਨਕਾ ਤਰੀਏ ਚਰਨ ਕਰਮੀ ਲੱਗ ਪੌੜੀ ਜੀਵ ਤੇ ਅਮਰ ਮਾਰ ਨ ਪੱਛੋ ਤਾਈਐ ਝੂਠਾ ਏ ਸੰਸਾਰ ਕਿਨ ਸਮਝਾਈਐ ਸੱਚ ਨ ਧਰੇ ਪਿਆਰ ਧੰਦੇ ਤਾਈਐ ਕਾਲ ਬੁਲਾਖੈ ਕਾਲ ਸਿਰ ਦੁਨਿਆਈਏ ਹੁਕਮੀ ਸਿਰ ਜੰਦਾਰ ਮਾਰੇ ਦਾਈਐ ਆਪੇ ਦੇ ਪਿਆਰ ਮਨ ਵਸਾਈਏ ਮੋਹਤ ਨ ਚੱਸਾ ਬਿਲੰਬ ਭਰੀਏ ਪਾਈਐ ਗੁਰਪ੍ਰਸਾਦੀ ਬੁੱਝ ਸੱਚ ਸਮਾਈਐ ਸੋਕ ਮਹੱਲਾ ਪਹਿਲਾ ਤੁੰਮੀ ਤੁੰਮਾ ਵਿਸ ਅੱਖ ਧਤੂਰਾ ਨਿੰਮ ਫਲ ਮਨਮੁਖ ਵਸੇ ਤਿਸ ਜਿਸ ਤੂੰ ਚਿੱਤ ਨ ਆਵਹੀਂ ਨਾਨਕ ਕਹੀਏ ਕਿਸ ਹੰਢਣ ਕਰਮ ਬਾਰੇ ਮਹਿਲਾ ਪਹਿਲਾ ਮਤ ਪਖੇਰੂ ਕਿਰਤ ਸਾਥ ਕਬ ਉਤਮ ਕਬ ਨੀਚ ਕਬ ਚੰਦਨ ਕਬ ਅੱਖ ਡਾਲ ਕਬ ਉੱਚੀ ਪ੍ਰੀਤ ਨਾਨਕ ਹੁਕਮ ਚਲਾਈਐ ਸਹਿਬ ਲੱਗੀ ਰੀਤ ਪੌੜੀ ਕਿਤੇ ਕਹੇ ਵਖਾਣ ਕਹਿ ਕਹਿ ਜਾਵਣਾ ਵੇਦ ਕਹੇ ਵਖਿਆਣ ਅੰਤ ਨ ਪਾਵਣਾ ਪੜੀਏ ਨਾਹੀ ਭੇਦ ਬੁੱਝਿਆ ਪਾਵਣਾ ਖੜ ਦਰਸ਼ਨ ਕੇ ਭੇਖ ਕਿਸੇ ਸੱਚ ਸਮਾਵਣਾ ਸੱਚਾ ਪੁਰਖ ਲੱਖ ਸ਼ਬਦ ਸੁਹਾਵਣਾ
ਮੰਨੇ ਨਾ ਬਿਸੰਖ ਦਰਗਹਿ ਪਾਵਣਾ, ਖਾਲਕੂ ਆਦੇਸ਼ ਢਾਡੀ ਗਾਵਣਾ, ਨਾਨਕ ਜੁਗ ਜੁਗ ਏਕ ਬੰਨ ਵਸਾਵਣਾ। ਸਲੋਕ ਮਹੱਲਾ ਦੂਜਾ। ਮੰਤਰੀ ਹੋਏ ਅਠੂਆ, ਨਾਗੀ ਲੱਗਾ ਜਾਏ, ਆਪਣੇ ਹੱਥੀ ਆਪਣਾ ਦੇ ਕੂਚਾ ਆਪੇ ਲਾਏ। ਹੁਕਮ ਪਿਆ ਤੁਰ ਖਸਮ ਕਾ, ਹੱਥੀ ਹੂੰ ਧੋਖਾ ਖਾਏ, ਗੁਰਮੁਖ ਸਿਉ ਮਨ ਮੁਖੜੈ ਡੂਬੇ ਹੱਕ ਨਿਆਏ। ਦੋਹਾਂ ਸਿਰਿਆਂ ਆਪੇ ਖਸਮ, ਵੇਖੇ ਕਰ ਵੀ ਉਪਾਏ, ਨਾਨਕੀ ਮੈਂ ਜਾਣੀਏ ਸਭ ਕੁਛ ਤੁਸੀਂ ਰਜਾਏ। ਮਹਿਲਾ ਦੂਜਾ। ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ, ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਣ, ਵਾਟ ਨ ਕਰੀ ਮਾਮਲਾ ਜਾਣੇ ਮਹਿਮਾਨ, ਹੂਣ ਜਾਣ ਗੱਲ ਭੂਲ ਜਾਣ ਗੱਲਾਂ ਕਰੇ ਹਣ ਲਾਏ ਹਣ, ਲੱਭ ਨ ਚੱਲੀ ਸੱਚ ਰਹੇ ਸੋ ਬਿਸ਼ਟ ਪਰਵਾਨ, ਸਰ ਸੰਦੇ ਆਗਾਸ ਕਿਉਂ ਸਰ ਸੰਦੇ ਆਗਾਸ ਕੋ ਕਿਉਂ ਪਹੁੰਚੇ ਬਾਣ, ਅੱਗੇ ਉਹ ਗਮ ਹੈ ਵਹਿੰਦੜ ਜਾਣ ਪੌੜੀ। ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀਆ, ਕਰਨ ਭਗਤ ਦਿਨ ਰਾਤ ਨਰਹਿਨੀ ਵਾਰੀਆ, ਮਹਿਲਾ ਮਾਂਜਨ ਵਾਹ ਸ਼ਬਦ ਸਵਾਰੀਆਂ, ਸੱਚ ਕਹਿਣ ਅਰਦਾਸ ਸੇ ਵਿਚਾਰੀਆਂ, ਸੋਹਣ ਖਸਮੇ ਪਾਸ ਹੁਕਮ ਸੁਧਾਰੀਆਂ, ਸਖੀ ਕਹਿਣ ਅਰਦਾਸ ਮਨੋ ਪਿਆਰੀਆਂ, ਬਿਨਾਂ ਵੇ ਤਿੰਗ ਵਾਸ ਫਿੱਟ ਸੋ ਜੀਵਿਆ, ਸ਼ਬਦ ਸਵਾਰੀ ਆਸ ਅੰਮ੍ਰਿਤ ਪੀਵਿਆ। ਸ਼ਲੋਕ ਮਹੱਲਾ ਪਹਿਲਾ। ਮਾਰੂ ਮੂਨਾ ਤ੍ਰਿਪਤਿਆ, ਅੱਗੀ ਲਹੇ ਨ ਭੁੱਖ, ਰਾਜਾ ਰਾਜ ਨ ਤ੍ਰਿਪਤਿਆ, ਸਾਇਰ ਭਰੇਕੇ ਸੁੱਕ, ਨਾਨਕ ਸੱਚੇ ਨਾਮ ਕੀਤੀ ਪੁੱਛਾਂ ਪੁੱਛ। ਮਹਿਲਾ ਦੂਜਾ। ਨੇਫਲੰਗ ਤਸ ਜਨਮਸ ਜਾਪਤ ਬ੍ਰਹਮ ਨ ਬਿੰਦ ਤੇ, ਸਾਗਰੰਗ ਸੰਸਾਰਸ ਗੁਰਪ੍ਰਸਾਦੀ ਤਰੇ ਕੇ, ਕਰਨ ਕਾਣ ਸਮਰੱਥ ਹੈ ਕਉ ਨਾਨਕ ਵਿਚਾਰ, ਕਾਰਨ ਕਰਤੇ ਵਸ ਹੈ ਜਿਨ ਕਰ ਰੱਖੀ ਧਾਰ। ਪੌੜੀ ਖਸਮੈ ਕੈ ਦਰਬਾਰ ਢਾਡੀ ਵਸਿਆ, ਸੱਚਾ ਖਸਮ ਕਲਾਣ ਕਮਲ ਵਿਕਸਿਆ, ਖਸਮੋ ਪੂਰਾ ਪਾਏ ਮਨੋ ਰਹੱਸਿਆ, ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ, ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ, ਸੱਚਾ ਸ਼ਬਦ ਵਿਚਾਰ ਕਲ ਵਿਦਿਓਸਿਆ, ਢਾਡੀ ਕਥੀ ਅਕਥ ਸ਼ਬਦ ਸਵਾਰਿਆ, ਨਾਨਕ ਗੁਣ ਗੈ ਰਾਸ ਹਰ ਜਿਓ ਮਿਲੇ ਪਿਆਰਿਆ। ਸਲੋਕ ਮਹੱਲਾ ਪਹਿਲਾ। ਖਤਿਓ ਜੰਮੇ ਖਤੇ ਕਰਨ ਤਾਂ ਖਤਿਆਂ ਵਿੱਚ ਪਾਹੇ, ਤੋਤੇ ਮੂਲ ਨਾ ਉਤਰੇ ਜੇ ਸੋ ਧੋਬਣ ਪਾਹੇ, ਨਾਨਕ ਬਖਸ਼ੇ ਬਖਸ਼ੀਏ ਨਾਹੇ ਤਾਂ ਪਾਹੀ ਪਾਹੇ। ਮਹਿਲਾ ਬੋਲਾ। ਮਹਿਲਾ ਪਹਿਲਾ। ਨਾਨਕ ਬੋਲਣ ਚੱਖਣਾ, ਦੁੱਖ ਛੱਡ ਮੰਗੀਏ ਸੁੱਖ, ਸੁੱਖ ਦੋ ਦੋ ਕਰ ਕੱਪੜੇ ਪੈਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀਐ ਤਿੱਥੇ ਚੰਗੀ ਚੁੱਪ। ਪੌੜੀ ਚਾਰੇ ਕੁੰਡਾਂ ਦੇਖ ਅੰਦਰ ਪਾ ਲਿਆ, ਸੱਚੇ ਪੁਰਖ ਲੱਖ ਸਿਰਜ ਨਿਹਾ ਲਿਆ, ਉਜੜ ਭੋਲੇ ਰਾਹ ਗੁਰ ਵੇਖਾ ਲਿਆ, ਸਤਿਗੁਰ ਸੱਚੇ ਵਾਹ ਸੱਚ ਸਮਾ ਲਿਆ, ਪਾਇਆ ਰਤਨ ਕੋ ਰਾਹੋ ਦੀ ਵਾਹ ਵਾ ਲਿਆ, ਸੱਚੇ ਸ਼ਬਦ ਸਲਾਹੇ ਸੁਖੀਏ ਸੱਚ ਵਾ ਲਿਆ, ਨ ਡਰਿਆ ਡਰ ਲੱਗ ਗਰਭ ਸੇ ਗਾ ਲਿਆ।

ਤੀਜਾ ਪੈ ਵਿੱਚ ਜੰਮੇ ਪੈ ਮਰੇ ਪੀਪਾ ਮਨ ਮੈਂ ਹੋਏ ਨਾਨਕ ਪੈ ਵਿੱਚ ਜੇ ਮਰੈ ਸੈਲਾ ਆਇਆ ਸੋਏ ਮੈਲਾ ਤੀਜਾ ਪੈਵਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਣ ਜੇ ਮਰੈ ਮੂੰਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀਐ ਸਤਿਗੁਰ ਹੋਏ ਦਿਆਲ ਨਾ ਕਬੂ ਚੂਰੀਐ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਿਗੁਰ ਹੋਏ ਦਿਆਲ ਤਾਂ ਜਮਕਾ ਡਰ ਕੇ ਹਾ ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਿਗੁਰ ਹੋਏ ਦਿਆਲ ਤਾਂ ਨਵਨਿਧ ਪਾਈਐ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਸ਼ਲੋਕ ਮਹੱਲਾ ਪਹਿਲਾ ਸਿਰ ਖੁਹਾਏ ਪੀਵੇ ਮਿਲਵਾਣੀ ਜੂਠਾ ਮੰਗਮਗ ਖਾਹੀ ਫੋਲ ਫਦੀਹਤ ਮੂੰਹ ਲੈਣ ਪੜਾਸਾਂ ਪਾਣੀ ਦੇਖ ਸਗਾਹੀ ਪੇਡਾ ਵਾਂਗੀ ਸਿਰ ਖੋਹਾਇਨ ਭਰੀਏ ਹੱਥ ਸੁਆਹੀ ਮਾਂ ਪੀਓ ਕਿਰਤ ਗਵਾਇਨ ਟੱਬਰ ਰੋਵਣ ਤਾਹੀ ਉਹਨਾਂ ਪਿੰਡ ਨ ਪੱਤਲ ਕਿਰਿਆ ਨਾ ਦੀਵਾ ਮੋਏ ਕਥਾਹੂੰ ਪਾਹੀ ਅੜਸਠ ਤੀਰਥ ਦੇ ਨਟ ਹੋਈ ਬ੍ਰਾਹਮਣ ਅੰਨ ਨ ਖਾਹੀ ਸਦਾ ਕੁਚੀਲ ਰਹੇ ਦਿਨ ਰਾਤੀ ਮੱਥੇ ਟਿੱਕੇ ਨਾਹੀ ਚੁੰਡੀ ਪਾਏ ਬਹਿਨ ਨਿਤ ਮਰਨੈ ਦੜਦੇ ਵਾਣ ਨ ਜਾਹੀ ਲੱਕੀ ਕਾਸੇ ਹੱਥੀ ਫੁੰਮਣ

ਤੇਰੇ ਬਿਗੁੱਤੇ ਫਿੱਟੇ ਵੱਤੇ ਗੱਲਾਂ ਜੀਆ ਮਾਰਜ ਵਾਲੇ ਸੋਈ ਅਵਰ ਨ ਕੋਈ ਰੱਖੈ ਦਾਨੋ ਤੇ ਸ਼ਨਾਨੋ ਵੰਜੇ ਪਸ ਪਈ ਸਿਰ ਖੁੱਥੇ ਪਾਣੀ ਵਿੱਚੋਂ ਰਤਨ ਪੇ ਪੰਨੇ ਮੇਰ ਕੀਆ ਮਾਧਾਣੀ ਅੜਸੜ ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ ਨਾ ਏ ਨਿਵਾਜਾ ਨਾਤੇ ਪੂਜਾ ਨਾਵਣ ਸਦਾ ਸੁਜਾਣੀ ਮੋਇਆ ਜੀਵਤਿਆਂ ਗਤ ਹੋਵੇ ਜਾਂ ਸਿਰ ਪਾਈਏ ਪਾਣੀ ਨਾਨਕ ਸਿਰ ਖੁੱਤੇ ਸ਼ੈਤਾਨੀ ਇੰਨਾ ਗੱਲ ਨ ਪਾਣੀ ਉੱਠੇ ਹੋਈਏ ਹੋਏ ਬਲਾਵਲ ਜੀਆਂ ਜੁਗਤ ਸਮਾਣੀ ਉੱਠੇ ਅੰਨ ਕਮਾਦ ਕਪਾਹਾਂ ਸਭਸੇ ਪੜਦਾ ਹੋਵੇ ਮੁੱਠੇ ਖਾ ਚਰੇ ਨਿਤ ਸੁਰਹੀ ਸਾਤਨ ਦਹੀਂ ਬਲੋਵੇ ਤਿਤ ਕੇ ਹੋਮ ਜਾਗ ਸਦ ਪੂਜਾ ਪਈਏ ਕਾਰਜ ਸੋਏ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵਡਿਆਈ ਨਾਨਕ ਜੇ ਸਿਰ ਖੁੱਥੇ ਨਾ ਬਣ ਨਾਹੀ ਤਾਂ ਸਤ ਚੱਟੇ ਸਿਰ ਸ਼ਾਈ ਮਹਿਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇਈ ਰਾਤ ਚੰਦ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ ਨਾਨਕ ਤਾਂ ਪਤ ਜਾਣੀਏ ਜਾਂ ਪਤ ਰੱਖੇ ਸੋਏ ਪੌੜੀ ਤੂੰ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਵਾਨ ਹੋ ਰਿਹਾ ਬਣ ਜਾਣਿਆ ਸੱਚ ਜੇ ਮੰਗੇ ਦਾਨ ਸੇ ਤੁਦੇ ਜੇਹਿਆ ਸੱਚ ਤੇਰਾ ਫਰਵਾਨ ਸ਼ਬਦੇ ਸੋਹਿਆ ਮੰਨੀਏ ਗਿਆਨ ਧਿਆਨ ਤੁਦੇ ਤੇ ਪਾਇਆ ਕਰਮ ਪਵੇ ਨਿਸ਼ਾਨ ਨਾ ਚਲੇ ਚਲਾਇਆ ਤੂੰ ਸੱਚਾ ਦਤਾਰ ਨਿਤ ਦੇਵੇ ਚੜੇ ਸਵਾਇਆ ਨਾਨਕ ਮੰਗੇ ਦਾਨ ਜੋ ਤੁਦ ਪਾਇਆ ਸਲੋਕ ਮਹੱਲਾ ਦੂਜਾ ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ ਤਿਨਕੋ ਕਿਆ ਵਿਦੇਸੀ ਹੈ ਜਿਨ ਗੁਰੂ ਨਾਨਕ ਦੇਓ ਮਹਿਲਾ ਪਹਿਲਾ ਆਪ ਬੁਝਾਏ ਸੋਈ ਬੁੱਝੇ ਜਿਸ ਆਪ ਸਜਾਏ ਤੇ ਸਭ ਕੁਛ ਸੂਝੇ ਕਹਿ ਕਹਿ ਕਥਨਾ ਮਾਇਆ ਲੂਝੇ ਹੁਕਮੀ ਸਗਲ ਕਰੀ ਆਕਾਰ ਆਪੇ ਜਾਣੇ ਸਰਵ ਵਿਚਾਰ ਅੱਖਰ ਨਾਨਕ ਅਖਿਓ ਆਪ ਲਹੇ ਭਰਾਂਤ ਹੋਵੇ ਜਿਸ ਦਾਤ ਪੌੜੀ ਉਹ ਟਾਡੀ ਵਿਕਾਰ ਕਾਰੇ ਲਾਇਆ ਰਾਧ ਹੈ ਕੇ ਵਾਰ ਤੁਰੋਂ ਫਰਮਾਇਆ ਢੱਡੀ ਸੱਚੇ ਮਹਿਲ ਕਸ ਬੁਲਾਇਆ ਸੱਚੀ ਸਿਫ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਓ ਸ਼ਬਦ ਵਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਸੁਧ ਰਾਗ ਗੁਆਉੜੀ ਗੁਆਰੇ ਰੀ ਮਹਿਲਾ ਪਹਿਲਾ ਚੌਪ ਦੇ ਧੋਪ ਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਪੁੱਛ ਪਹਾਰਾ ਵੱਡਾ ਧੋਲ ਮਨਮਤ ਹੌਲੀ ਬੋਲੇ ਬੋਲ ਸਿਰ ਸਿਰ ਚੱਲੀਏ ਸਈਏ ਭਾਰ ਨਦਰੀ ਕਰਮੀ ਗੁਰ ਵਿਚਾਰ ਭੈਵਨ ਕੋਏ ਨ ਲੰਘਸ ਪਾਰ ਭੈ ਪੌ ਰਾਖਿਆ ਪਾਏ ਸਵਾਰ ਰਹਾਉ ਭੈ ਤਨ ਅਗਨ ਪਖੇ ਪੈ ਨਾਲ ਭੈ ਭੈ ਪੌ ਘੜੀਏ ਸ਼ਬਦ ਵਿੱਚ ਅਸਵਾਰ ਭੈਵਨ ਕਾੜਦ ਕੱਚ ਨ ਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੇ ਚਾਓ ਸਹਿ ਸਿਆਣ ਪਵੇ ਨਾ ਤਾਓ ਨਾਨਕ ਮਨਮੁਖ ਬੋਲਣ ਵਾਓ ਅੰਧਾ ਅੱਖਰ ਵਾਓ ਦੁਆਓ ਗੌੜੀ ਮਹਿਲਾ ਪਹਿਲਾ ਡਰ ਘਰ ਘਰ ਡਰ ਡਰ ਡਰ ਜਾਏ ਸੋ ਡਰ ਕਿਹਾ ਜੇ ਡਰ ਡਰ ਪਾਏ ਤਿਦ ਵਿਣ ਦੂਜੀ ਨਾਹੀਂ ਜਾਏ ਜੋ ਕਿਛ ਵਰਤੇ ਸਭ ਤੇਰੀ ਰਜਾਏ ਡਰੀਏ ਜੇ ਡਰ ਹੋਵੇ ਹੋਰ ਡਰ ਡਰ ਡਰ ਨਾ ਮਨ ਕਾ ਸੋਰ ਰਹਾਓ

ਤਾਂ ਕੁਦਰਤ ਕਿਵੇਂ ਨਾ ਹੀ ਪਾਏ ਪਾ ਰਹਾਉ। ਸਰਮ ਧਰਮ ਦੋ ਸਸੁਰ ਪਏ, ਕਰਨੀ ਕਾਮਣ ਕਰਮਣ ਲਏ। ਸਾਹਾ ਸੰਯੋਗ ਆਹ ਵਿਯੋਗ, ਸੱਚ ਸੰਤਤ ਕੋ ਨਾਨਕ ਜੋਗ। ਗੌੜੀ ਮਹਿਲਾ ਪਹਿਲਾ, ਪੌਣੇ ਪਾਣੀ ਅਗਨੀ ਕਾ ਫੇਲ, ਚੰਚਲ ਚੱਪਲ ਬੁੱਧ ਕਾ ਖੇਲ। ਨਾ ਦਰਵਾਜੇ ਦਸਮਾ ਦੁਆਰ, ਬੂਝਰ ਗਿਆਨੀ ਇਹੋ ਵਿਚਾਰ। ਕਰਤਾ ਬਖਤਾ ਸੁਨਤਾ ਸੋਈ, ਆ ਵਿਚਾਰੇ ਸੋ ਗਿਆਨੀ ਹੋਈ ਰਹਾਉ। ਦੇਹੀ ਮਾਟੀ ਬੋਲੇ ਪਾਉਣ, ਬੂਝ ਰੇ ਗਿਆਨੀ ਮੂਹੈ ਕੌਣ। ਮੂਹੀ ਸੂਰਤ ਬਾਦ ਅਹੰਕਾਰ, ਉਹ ਨਾ ਮੂਹਾ ਜੋ ਦੇਖਣ ਹਾਰ। ਜੈ ਕਾਰਨ ਤਰਤੀਰਥ ਜਾਈ, ਰਤਨ ਪਦਾਰਥ ਘਟਹੀ ਮਾਹੀ। ਪੜਪੜ ਪੰਡਤ ਬਾਦ ਵਿਖਾਣੇ, ਭੀਤਰ ਹੁੰਦੀ ਵਸਤਰ ਜਾਣੇ। ਉਹ ਨਮੂਆ ਮੇਰੀ ਮੂਹੀ ਬੁਲਾਏ, ਉਹ ਨਮੂਆ ਜੋ ਰਹਿ ਸਮਾਏ। ਕੋ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨ ਆਇਆ। ਗੌੜੀ ਮਹਿਲਾ ਪਹਿਲਾ ਦੱਖਣੀ, ਸਣ ਸਣ ਬੂਝੇ ਮਾਨੇ ਨਾਉ। ਤਾਕੇ ਸਤਬਲਿਹਾਰੇ ਜਾਓ, ਆਪ ਲਾਏ ਠਾਉ ਨਾ ਠਾਉ। ਤੂੰ ਸਮਝਾਵੇ ਮੇਲ ਮਿਲਾਉ, ਨਾ ਮਿਲੇ ਚੱਲੇ ਮੈਂ ਨਾਲ। ਬਿਨ ਨਾਮੇ ਬਾਂਧੀ ਸਵਕਾਰ ਰਹਾਉ। ਖੇਤੀ ਬਣਜ ਨਾਵੇਂ ਕੀ ਓੜ, ਪਾਪ ਪੁੰਨ ਬੀਜ ਕੀ ਪੋੜ। ਕਾਮ ਕ੍ਰੋਧ ਜੀ ਮੈਂ ਚੋੜ, ਨਾਮ ਸਾਰ ਚੱਲੇ ਮਨ ਖੋਟ। ਸਾਚੇ ਗੁਰ ਕੀ ਸਾਚੀ ਸੀਖ, ਤਨ ਮਨ ਸੀਤਲ ਸਾਚ ਪਰੀਖ। ਜਲ ਪੁਰਾਣ ਰਸ ਕਮਲ ਪਰੀਖ, ਸ਼ਬਦ ਰਤੇ ਮਿੱਠੇ ਰਸੀਖ। ਹੁਕਮ ਸੰਜੋਗੀ ਗੜ ਦਸ ਦੁਆਰ, ਪੰਚ ਵਸੇ ਮਿਲ ਜੋਤੇ ਪਾਰ। ਆਪ ਤੁਲੇ ਆਪੇ ਬਣਜਾਰ, ਨਾਨਕ ਨਾਮ ਸਵਾਰਨ ਹਾਰ। ਗੌੜੀ ਮਹਿਲਾ ਪਹਿਲਾ, ਜਾਤੋ ਜਾਏ ਕਹਾਂ ਤੇ ਆਵੇ। ਕਹਿ ਉਬਜੇ ਕਹਿ ਜਾਏ ਸਮਾਵੇ, ਕਿਉਂ ਬਾਂਧਿਓ ਕਿਉਂ ਮੁਕਤੀ ਪਾਵੇ। ਕਿਉਂ ਅਵਨਾਸੀ ਸਹਿ ਸਮਾਵੇ, ਨਾਮ ਹਿਰਦੇ ਅੰਮ੍ਰਿਤ ਮੁਖ ਨਾਮ। ਨਰ ਹਰ ਨਾਮ ਨਰ ਹਰ ਨੇ ਕਾਮ ਰਹਾਉ। ਸਹਿਜੇ ਆਵੇ ਸਹਿਜੇ ਜਾਏ, ਮਨ ਤੇ ਉਬਜੇ ਮਨ ਮਾਹੇ ਸਮਾਏ। ਗੁਰਮੁਖ ਮੁਕਤੋ ਬੰਧਨ ਪਾਏ, ਸ਼ਬਦ ਵਿਚਾਰ ਛੂਟੇ ਹੋਰ ਨਾਏ। ਤਰਬਰ ਪੰਖੀ ਬਹੁ ਨਿਸ ਬਾਸ, ਸੁਖ ਦੁਖੀਆ ਮਨ ਮੋਹ ਵਿਨਾਸ। ਸਾਜ ਵਿਹਾਗ ਤੱਕੇ ਆਗਾਸ, ਦਹਿ ਦਿਸ ਧਾਵੇਂ ਕਰਮ ਲਿਖਿਆਸ। ਨਾਮ ਸੰਜੋਗੀ ਗੋਇਲ ਥਾਟ, ਕਾਮ ਕ੍ਰੋਧ ਫੂਟੇ ਵਿਖਮਾਟ। ਬਿਨ ਵੱਖਰ ਸੂਨੋ ਕਰਹਾਟ, ਗੁਰਮਿਲ ਖੋਲੇ ਬਜਰ ਕਪਾਟ। ਸਾਧੂ ਮਿਲੇ ਪੂਰਬ ਸੰਜੋਗ, ਸੱਚ ਰਹੱਸੇ ਪੂਰੇ ਹਰ ਲੋਗ। ਮਨ ਤਨ ਦੇਲਾ ਸਹਿ ਸੁਪਾਏ, ਨਾਨਕ ਤਿਨਕੇ ਲਾਗੂ ਪਾਏ। ਗੌੜੀ ਮਹੱਲਾ ਪਹਿਲਾ, ਕਾਮ ਕ੍ਰੋਧ ਮਾਇਆ ਮੇਚੀ, ਝੂਠ ਵਿਕਾਰ ਜਾਗੇ ਹਿਤ ਚੀਤ। ਪੂੰਜੀ ਪਾਪ ਲੋਭ ਕੀ, ਤਰ ਤਾਰੀ ਮਨ ਨਾਮ ਸੁਚੀਤ। ਵਾਹ ਵਾਹ ਸਾਚੇ ਮੈਂ ਤੇਰੀ ਟੇਕ, ਹਾਂ ਪਾਪੂ ਤੂੰ ਨਿਰਮਲ ਏਕ ਰਹਾਉ। ਅਗਨ ਪਾਣੀ ਬੋਲੇ ਪੜਵਾਓ, ਜੇ ਵਾ ਇੰਦਰੀ ਏਕ ਸਵਾਓ। ਦਿਸ਼ਟ ਵਿਕਾਰੀ ਨਾਹੀਂ ਪਾਉ ਪਾਓ, ਆ ਮਾਰੇ ਤਾਂ ਪਾਏ ਨਾ। ਸ਼ਬਦ ਮਰੇ ਫਿਰ ਮਨ ਨ ਹੋਏ, ਬਿਨ ਮੂਏ ਕਿਉਂ ਪੂਰਾ ਹੋਏ। ਪ੍ਰਪੰਚ ਵਿਆਪ ਰਿਹਾ ਮਨ ਦੋਏ, ਥਿਰ ਨਾਰਾਇਣ ਕਰੇ ਸੋ ਹੋਏ। ਬੋਹਤ ਚੜੋ ਜਾਂ ਆਵੇ ਠਾਰ, ਠਾਕੇ ਬੋਹਤ ਦਰ ਗੈ ਮਾਰ। ਸੱਚ ਸਲਾਹੀ ਧਨ ਗੁਰਦੁਆਰ, ਨਾਨਕ ਦਰ ਕਰ ਸੋ ਏਕ ਅੰਕਾਰ। ਗੌੜੀ ਮਹਿਲਾ ਪਹਿਲਾ, ਉਲਟਿਓ ਕਮਲ ਬ੍ਰਹਮ ਵਿਚਾਰ। ਅੰਮ੍ਰਿਤ ਧਾਰ ਗਗਨ ਦਸ ਦੁਆਰ, ਤੇ ਬਣ ਬੇਂਦਿਆ ਆਪ ਮਰਾਰ। ਰੇ ਮਨ ਮੇਰੇ ਪਰਮ ਨਕੀਜੇ, ਮਨ ਮਾਨੇ ਅੰਮ੍ਰਿਤ ਰਸ ਪੀਜੈ ਰਹਾਉ। ਜਨਮ ਜੀਤ ਮਰਨ ਮਨ ਮਾਨਿਆ, ਆਪ ਮੂਆ ਮਨ ਮੰਤੇ ਜਾਣਿਆ। ਨਜ਼ਰ ਪਈ ਕਰ ਕਰਤੇ ਜਾਣਿਆ, ਜਸ ਤੀਰਥ ਮੱਜਣ ਨਾਮ। ਦਿੱਖ ਪਥਾਰ ਕਰੂੰ ਕਿਸ ਕਾਮ, ਨਰ ਨਾਰਾਇਣ ਅੰਤਰ ਜਾਮ। ਆਨ ਮਨੋ ਤੋਂ ਪਰਕਰ ਜਾਉ, ਕਿਸ ਜਾਚੂ ਨਾਹੀ ਕੋ ਥਾਉ। ਨਾਨਕ ਗੁਰਮੁ ਸਹਿ ਸਮਾਉ, ਗੌੜੀ ਮਹਿਲਾ ਪਹਿਲਾ। ਸਤਿਗੁਰ ਮਿਲੇ ਸੋ ਮਰਨ ਦਿਖਾਏ, ਮਰਨ ਰਹਿਣ ਰਸ ਅੰਤਰ ਪਾਏ। ਗਰਭ ਨਾਰ ਗਗਨ ਪੁਰ ਪਾਏ, ਮਰਨ ਲਿਖਾਏ ਆਏ ਨਹੀਂ ਰਹਿਣਾ। ਹਰ ਜਪ ਜਾਪ ਰਹਿਣ ਹਰ ਸਰਨ ਰਹਾਉ। ਸਤਿਗੁਰ ਮਿਲੇ ਤਦੁਬ ਦਾ ਭਾਗੇ, ਕਮਲ ਵਿਗਾਸ ਮਨ ਹਰ ਪ੍ਰਭ ਲਾਗੇ। ਜੀਵਤ ਮਰੇ ਮਹਾਂ ਰਸ ਆਗੇ, ਸਤਿਗੁਰ ਮਿਲੀਏ ਸਤ ਸੰਜਮ ਸੁੱਚਾ। ਗੁਰ ਕੀ ਪੌੜੀ ਉੱਚੋ ਉੱਚਾ, ਕਰਮ ਮਿਲੇ ਜਮਕਾ ਪੌ ਮੂਚਾ। ਗੁਰ ਮਿਲੀਏ ਮਿਲੇ ਅੰਕ ਸਮਾਇਆ, ਕਰ ਕਿਰਪਾ ਕਰ ਮਹਿਲ ਦਿਖਾਇਆ। ਨਾਨਕ ਹਉਮੈ ਮਾਰ ਮਿਲਾਇਆ, ਗੌੜੀ ਮਹਿਲਾ ਪਹਿਲਾ। ਕਿਰਤ ਪਿਆ ਨਾ ਮੇਟੇ ਕੋਏ, ਕਿਆ ਜਾਣਾ ਕਿਆ ਆਗੇ ਹੋਏ। ਜੋ ਤਿਸ ਭਾਣਾ ਸੋਈ ਹੂਆ, ਅਵਰਨ ਕਰਨੇ ਬਾਲਾ ਦੂਆ। ਨਾ ਜਾਣਾ ਕਰਮ ਕੇਵਲ ਤੇਰੀ ਦਾਤ, ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਉ। ਤੂੰ ਏਵੜ ਦਾਤਾ ਦੇਵਣ।

0: तोत नाही तुत भगत भंडार किया गर्भ न आवे रास जियो पिंड सब तेरे पास तू मार जबाले बख्श मलाए जो पावी त्यों नाम जपाए तू दाना बीना साचा सिर मेरे गुरमत दे भरोसे तेरे तन में मैल नाही मन राता गुरबची स शब्द पछाता तेरा तन नाम की बढ़ियाई नानक रहना पग सरनाई गौड़ी मैला पहला जन कत कहायो अपियो पियाया अनपै बिसरे नाम समाया क्या डरिए डर डरे समाना पूरे गुर के शब्द पछाना रहाओ जिस न राम हृदय हर रास सहस पाए मिले शबास जाहे सवारे साज बिहाल तुत मन मुख बांधे काल एनस नाम हृदय से पूरे नानक राम मिले परम दूरे गौड़ी मैला पहला जन्म मरे त्रैगुण हितकार चारे वेद कथे अकार तीन वस्त कहे बखियान तुरिया वस्त सतगुर ते हर जान राम भक्त गुण सेवा तरना बौड़ जन्म ना हुए है मन न रहाओ चाद पदार कहे सब कोई सिमर सास पंडित मुख सोई बिन गुरे अर्थ विचार न पाया मुक्त पदार भक्त हर पाया जाके हृदय वसिया हर सोई गुरमुख भक्त प्राप्त तो होई हर की भक्त मुक्त आनंद गुरमत पाए परमानंद जिन पाया गुरदेख दुखाया आसा महे निरास बजाया दीनानंद सर्व सुखदाता नानक हर चरणी मन राता गौड़ी चेती मैला पहला अमृत काया रहे सुकाली बाजी ए संसारो लभ लोभ मुझ पूड़ कमावे बहुत ठावे पारो तू काया मैं रुती देखी जो तर ऊपर शारो सुन सिख सुन सुन सिख मारी सुकर की तरह सी मेरे जीड़े बौड़ने आवे वारी रहाओ तुझे आखा मेरी काया तू सुन सिख मारी निंदा चिंदा करें पराई झूठी लात वारी बेल बरा बेल पराई जो है जीड़े करे चोरी बरियारी हंस चलिया तू पीछे रही है छुट्टर होइए नारी तू काया रही है सुपनंतर तुद क्या कर्म कमाया कर चोरी मैं जा किश लिया ता मन भला पाया पलतन सोभा पलतन टोई अल्लाह जन्म गवाया खरी दुहेली हुई बाबा नानक मेरी जात न पूछे कोई रहो ताजी तुरका सोना रूपा कुप्पड़ केरे पारा किसी नाल न चले नानक चढ़ चढ़ पै गवारा कूजा मेवा मैं सब कुछ आख्या एक अमृत नाम तुम्हारा दे नीम दवालियो सारी पसमंदर की टेरी संचे संचन देई किसी अंध जाने सब मेरी सोयन लंका सोयन माड़ी संपे किसी नकेरी सुनमूर्ख मानिए जाना होग तिसे का पान रहाओ शाओ हमारा ठाकुर पारा हम तिसके बणजारे जियो पिण सब रास तिसे की मारा पे जी वाले गौड़ी चेती महला पहला अवर पंच हम एक जना क्यों राखूं कर बार मना मारे लूटे नीत नीत किसे आगे करी पुकार जना श्री राम नामा उचर मना आगे जमदल बिखम का ना रहाओ असाड़ मरोली राखे द्वारा पीतर बैठी सातना अमृत केल करे नित कावन अवल लुटे सो पंच जना ढाहे मरोली लुटिया द्वेरा सातन पकड़ी एक जना जमडंडा गल संगल पड़िया भाग गए से पंच जना कावन लोड़े सोना रूपा मित्र लोड़न सो खादाता नानक पाप करे तिन कारण जांसी जमपुर बादाता गौड़ी चेती मैला पहला मुंदरा ते कड़ भीतर मुंदरा काया खीजे खिंदाता पंच चले बस कीजे रावल ए बन कीजे डंडाता जोग जुगत इव पापस्था एक शब्द दूजा होर नास कंद मूल मन लाभस्था रहो मुंड मंडाइए जे गुर पाइए हम गुर कीनी गंगाता त्रेपण तारण हार स्वामी एक नची से अंताता कर पटम गली मन लाभ संसा मूल न जावसता एक सचानी जे चला बेला बलोम की तावसता जब से निरंजन रचस मना काहे बोले जोगी कपट कन्हा रहा काया कमली हंस सियाणी मेरी मेरी करत बिहाणी ता परमृत नानक नांगी दांजे फिर पाछे पछताणी ता गौड़ी चेती मेला पहला औखद मंत्र मूल मन एकै जे कर दिल दे कर दिल चित की जय रहे जन्म जन्म के पाप कर्म के काटन हार हाली जय रहे मन एको सह पाई रहे तिर तीन गुणा संसार समावे लखन लखना जाई रे रहाओ शक्कर खंड माया तन मीठी हम तो पांड उचाई रे रात नेरी छूज नाही लजटू कस मूसा पाई रे मन मुख करें तेता दुख लागे गुरमुख मिले वडाई रे जो तन किया सोई होआ कीर्तना मेटिया जाई रे सुबर परे ना होवे ऊणे जो राते रंग लाई रे तिनकी पंख होवे जे नानक तो मूड़ा कुछ पाई रे गौड़ी चेती मेला पहला कत की माई बाप कत के राकिंदू था बूह आए अगन बेम जल पीतर निवजे काहे का उपाय मेरे साहबा कौन जाने गुण तेरे कह न जानी औगण मेरे रहाओ केते रुख बिरख हम चीने केते पशु पाए केते नाग कुली में आए केते पंख उड़ाए हटपटन बिज बंदर भन्ने कर जोरी करियावे अगों देखे पिछों देखे तुझते कहाँ छिपावे तट तीर्थ हम नमखण देखे हटपटन बजारा लके तकड़ी तोलन लागा कट ही मैं बनजारा जेता सागर नीर परे तेते अवगुण हमारे दया करो किस मेरे पावो डुब दे पत्थर तारे जीड़ा अग्न बराबर तपै भीतर वगे काते परमत नानक हुक्म बछाणे सुख होवे दिन राती गौड़ी बिरागण मैला पहला रहण गवाई सो एक दिवस गवाया खाए हीरे जैसा जन्म है कौडी बदले जाए नाम न जाने राम का मूड़े फिर पाशे पछताहे रे रहाओ नंत तन धरनी तरी अनंत न चाहया जाए नंत को चाहन जो गए से आए अनंत गवाए अपन लिया जे मिले तां सब कोई को पांखट होए कर्मा उपर निबड़ै जे लोचे सब कोए नानक करना जिन किया सोई सार करे हुक्म न जापी खसम का किसे वडाई दे गौड़ी बिरागण मैला पहला हरनी होमा बन बसा कंद मूल चुन खाओ गुरप्रसादी मेरा शौ मिलै बार बार हों जाऊं जियो मैं बनजारन राम की तेरा नाम अखर बपार जी रहो कोकल होमा अंब बसा सह शब्द विचार सह सपा मेरा शौ मिलै दर्शन रूप अपार मछली होमा जल बसा जी जन सब सार बार पार मेरा शौ बसे हो मिलूंगी बां पसार नागण हो माँ तर बसा शब्द बसे पौ जाए नानक सदा सुहागणी जिन ज्योति जो समाए गौड़ी पूर्वी दीप की मेला पहला एक ओंकार सदगुर प्रसाद जयकर कीर्ति आखी करते काहू विचारू तिलकर गाहु सोला सिवरे हो सुजन हारू तुम गावो मेरे निरपो का सोहेला हो बारे जाओ जित सोले सदा सुख हो रहा नित नित जिड़े सुमालियन देखे गादे बड़ो हार तेरे दाने कीमत ना पवे तिस दाते कमन सुमार संबत साहा लिखिया मिलकर पावो तेल देहो सजन सीसड़ियां जो हुए साहब से मेल कर करे हो पहुंचा सदड़े नित पवन सदन हारा सिमरिया नानक से दह अवन राह गौड़ी गुआरे री मैला तीजा चौपदी एक ओंकार सतगुर प्रसाद गुर मिलिया हर मेला होई आपे मेल मिलावे सोई मेरा प्रभ सबिद आपे जाने हुक्मे मेले शब्द पछाणे सतगुर पै पै भ्रम पो जाए पै राचे सजरंग समाय रहो गुर मिलिए हर मन वसे सुपाए मेरा पर पारा कीमत नहीं पाए शब्द सलाहे अंत न पारा वार मेरा पर बख्शे बख्शन हार ਗੁਰ ਮਿਲੀਏ ਸਭ ਮਤ ਬੁੱਧ ਹੋਏ, ਮਨ ਨਿਰਮਲ ਵਸੇ ਸਦ ਸੋਏ, ਸੱਚ ਵਸੀਏ ਸਾਚੀ ਸਵਕਾਰ, ਉਤਮ ਕਰਨੀ ਸ਼ਬਦ ਵਿਚਾਰ। ਗੁਰ ਤੇ ਸਾਚੀ ਸੇਵਾ ਹੋਏ, ਗੁਰਮੁਖ ਨਾਮ ਪਛਾਣੇ ਕੋਏ, ਜੀਵੇ ਦਾਤਾ ਦੇ ਬਣਹਾਰ, ਨਾਨਕ ਹਰ ਨਾਮੇ ਲੱਗੇ ਪਿਆਰ, ਗੌੜੀ ਗੁਆਰੇ ਮਹਿਲਾ ਤੀਜਾ। ਗੁਰ ਤੇ ਗਿਆਨ ਪਾਏ ਜਨ ਕੋਏ, ਗੁਰ ਤੇ ਬੂਝੇ ਸੀਜੇ ਸੋਏ, ਗੁਰ ਤੇ ਸਹਿਜ ਸਾਜ ਵਿਚਾਰ, ਗੁਰ ਤੇ ਪਾਏ ਮੁਕਤ ਦੁਆਰ। ਪੂਰੇ ਭਾਗ ਮਿਲੇ ਗੁਰ ਆਏ, ਸੱਚ ਸਹਿਜ ਸਾਜ ਸਮਾਇ ਰਹਾਉ, ਗੁਰ ਮਿਲਿਆ ਤ੍ਰਿਸ਼ਨਾ ਅਗਨ ਬੁਝਾਏ, ਗੁਰ ਤੇ ਸ਼ਾਂਤ ਵਸੇ ਮਨ ਆਏ, ਗੁਰ ਤੇ ਪਵਿੱਤ ਪਾਵਨ ਸੁਚ ਹੋਏ, ਗੁਰ ਤੇ ਸ਼ਬਦ ਮਿਲਾਵਾ ਹੋਏ। ਬਾਜ ਗੁਰੂ ਸਭ ਭਰਮ ਭੁਲਾਈ, ਬਿਨ ਨਾਮੇ ਬਹੁਤਾ ਦੁੱਖ ਪਾਈ, ਗੁਰਮੁਖ ਹੋਵੇ ਸੋ ਨਾਮ ਤੇ ਆਈ, ਦਰਸ਼ਨ ਸੱਚੇ ਸੱਚੀ ਪਦ ਹੋਈ। ਕਿਸਨੂੰ ਕਹੀਏ ਦਾਤਾ ਇੱਕ ਸੋਈ, ਕਿਰਪਾ ਕਰੇ ਸ਼ਬਦ ਮਿਲਾਵਾ ਹੋਈ, ਮਿਲ ਪੀਤਮ ਸਾਚੇ ਗੁਣ ਗਾਵਾਂ, ਨਾਨਕ ਸਾਚੇ ਸਾਜ ਸਮਾਵਾਂ, ਗੌੜੀ ਗੁਆਰੇ ਮਹਿਲਾ ਤੀਜਾ। ਸੋ ਥਾਂ ਸੱਚ ਮਨ ਨਿਰਮਲ ਹੋਏ, ਸੱਚ ਨਿਵਾਸ ਕਰੇ ਸਦ ਸੋਏ, ਸੱਚੀ ਬਾਣੀ ਜੁਗ ਚਾਰੇ, ਜਾਪੇ ਸਭ ਕੁਛ ਸਾਚਾ ਆਪੇ ਆਪੇ, ਕਰਮ ਹੋਵੇ ਸਤਸੰਗ ਮਲਾਏ, ਹਰ ਗੁਣ ਗਾਵੇ ਬੈ ਸੁਥਾਏ ਰਹਾਉ। ਜੋ ਲੋਏ ਜੇ ਵਾ ਦੂਜੇ ਭਾਏ, ਹਰ ਰਸ ਨਚਾਖੇ ਫੀਕਾ ਲਾਏ, ਬਿਨ ਬੂਝੇ ਤਨ ਮਨ ਫੀਕਾ ਹੋਏ, ਬਿਨ ਨਾਮੇ ਦੁਖੀਆ ਚਲਿਆ ਰੋਏ। ਰਸਨਾ ਹਰ ਰਸ ਚਾਖਿਆ ਸਹਿ ਸੁਭਾਏ, ਗੁਰ ਕਿਰਪਾ ਤੇ ਸੱਚ ਸਮਾਏ, ਸੱਚੇ ਰਾਤੀ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੇ ਨਿਰਮਲ ਧਾਰ। ਨਾਮ ਸਮਾਵੇ ਜੋ ਭਾਂਡਾ ਹੋਏ, ਉਹਦੇ ਭਾਂਡੇ ਟਿਕੇ ਨ ਕੋਏ, ਗੁਰ ਸ਼ਬਦੀ ਮਨ ਨਾਮ ਨਿਵਾਸ, ਨਾਨਕ ਸੱਚ ਭਾਂਡਾ ਜੋ ਸ਼ਬਦ ਪਿਆਸ, ਗੌੜੀ ਗੁਆਰੇ ਮਹਿਲਾ ਤੀਜਾ। ਇੱਕ ਗਾਵਤ ਰਹੇ ਮਨ ਸਾਧਨ ਪਾਏ, ਹਉਮੈ ਵਿੱਚ ਗਾਵੇ ਬਿਰਥਾ ਜਾਏ, ਗਾਵਣ ਗਾਵੇ ਜਨ ਨਾਮ ਪਿਆਰ, ਸਾਚੀ ਬਾਣੀ ਸ਼ਬਦ ਵਿਚਾਰ। ਗਾਵਤ ਰਹੇ ਜੇ ਸਤਿਗੁਰ ਪਾਵੇ, ਮੰਤਨ ਰਾਤਾ ਨਾਮ ਸੁਹਾਵੇ ਰਹਾਉ। ਇੱਕ ਆਵੇ ਇੱਕ ਭਗਤ ਕਰੇ, ਨਾਮ ਨ ਪਾਵੇ ਬਿਨ ਸਨੇਹ, ਸੱਚੀ ਪਦ ਗੁਰ ਸ਼ਬਦ ਪਚਾਰ, ਆਪਣਾ ਪਿਰ ਰੱਖਿਆ ਸਦਾ ਅਵਰਤਾਰ। ਭਗਤ ਕਰੇ ਮੂਰਖ ਆਪ ਜਣਾਵੇ, ਨੱਚਣਾ ਟੱਪੇ ਬਹੁਤ ਦੁੱਖ ਪਾਵੇ, ਨੱਚੀਏ ਟੱਪੀਏ ਭਗਤ ਨਾ ਹੋਏ, ਸ਼ਬਦ ਮਰੇ ਭਗਤ ਪਾਏ ਜਨ ਸੋਏ, ਭਗਤ ਬਸ਼ਲ ਭਗਤ ਕਰਾਏ ਸੋਏ, ਸੱਚੀ ਭਗਤ ਵਿੱਚੋਂ ਆਪ ਖੋਏ, ਮੇਰਾ ਪ੍ਰਭ ਸਾਚਾ ਸਭੇ ਜਾਣੇ, ਨਾਨਕ ਬਖਸ਼ੇ ਨਾਮ ਵਖਾਣੇ ਗੌੜੀ ਗੁਆਰੇ ਮੈਂ ਨਾਨਕ ਬਖਸ਼ੇ ਨਾਮ ਪਛਾਣੇ ਗੌੜੀ ਗੁਆਰੇ ਮਹਿਲਾ ਤੀਜਾ। ਮਨ ਮਾਰੇ ਧਾਤ ਮਰ ਜਾਏ, ਬਿਨ ਮੂਹੇ ਕੈਸੇ ਹਰਮਾਏ, ਪਾਏ ਮਨ ਮਰੇ ਦਾਰੂ ਜਾਣੇ ਕੋਏ, ਮਨ ਸ਼ਬਦ ਮਰੇ ਬੂਝੇ ਜਨ ਸੋਏ, ਜਿਸਨੂੰ ਬਖਸ਼ੇ ਦੇ ਵਡਿਆਈ, ਗੁਰਪ੍ਰਸਾਦ ਹਰ ਵਸੇ ਮਨ ਆਈ ਰਹਾਉ। ਗੁਰਮੁਖ ਕਰਨੀ ਕਾਰ ਕਰਮਾਵੇ, ਤਾਂ ਇਸ ਮਨ ਕੀ ਸੋਝੀ ਪਾਵੇ, ਮਨ ਮੈਂ ਮਤ ਮੈਂ ਗੁਰਮੁਖ ਦੁਆਰਾ, ਗੁਰ ਅੰਕੁਸ਼ ਮਾਰ ਜਵਾਲਣੋਂ। ਮਨ ਸਾਧ ਸਾਧੇ ਜਨ ਕੋਏ, ਚਰ ਚਰੇ ਤਾਂ ਨਿਰਮਲ ਹੋਏ, ਗੁਰਮੁਖ ਇਹ ਮਨ ਲਿਆ ਸੁਵਾਰ, ਹਉਮੈ ਵਿੱਚੋਂ ਤਜੇ ਵਿਕਾਰ, ਜੋ ਤੋ ਰਾਖਣ ਮੇਲ ਮਿਲਾਏ, ਕਦੇ ਨਾ ਵਿਛੜੇ ਸ਼ਬਦ ਸਮਾਏ, ਆਪਣੀ ਕਲਾ ਆਪੇ ਹੀ ਜਾਣੇ, ਨਾਨਕ ਗੁਰਮੁਖ ਨਾਮ ਪਛਾਣੇ ਗੌੜੀ ਗੁਆਰੇ ਮਹਿਲਾ ਤੀਜਾ। ਹੋਮੇ ਬਿਸੇ ਜਗ ਬਹੁਰਾਨਾ, ਦੂਜੇ ਪਾਏ ਪਰਮ ਪਲਾਨਾ, ਬਹੁ ਚਿੰਤਾ ਚਿਤਵੇ ਆਪ ਨਾ ਪਛਾਨਾ, ਧੰਦਾ ਕਰਤਿਆਂ ਅੰਧਨ ਵਿਹਾਨਾ। ਹਿਰਦੇ ਰਾਮ ਰਬੋ ਮੇਰੇ ਭਾਈ, ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਉ। ਗੁਰਮੁਖ ਹਿਰਦੇ ਜਿਨ ਰਾਮ ਪਛਾਤਾ, ਜਗ ਜੀਵਨ ਸੇ ਜੁਗ ਝਾਰੇ ਜਾਤਾ, ਹੋਮੇ ਮਾਂ ਗੁਰ ਸ਼ਬਦ ਪਛਾਤਾ, ਕਿਰਪਾ ਕਰੇ ਪ੍ਰਭ ਕਰਮ ਵਿਦਾਤਾ। ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ, ਧਾਵਤ ਵਰਜੇ ਠਾਕਰ ਹਾਏ, ਨਾਮ ਨਵਨੇ ਗੁਰ ਤੇ ਪਾਏ, ਹਰ ਕਿਰਪਾ ਤੇ ਹਰ ਵਸੇ ਮਨ ਆਏ। ਰਾਮ ਨਾਮ ਕਰਦਿਆਂ ਸੁਖ ਸ਼ਾਂਤ ਸਰੀਰ, ਅੰਤ ਵਸੇ ਨ ਲਾਗੇ ਜੰਪੀਰ, ਆਪੇ ਸਾਹਿਬ ਆਪ ਵਜ਼ੀਰ, ਨਾਨਕ ਸੇਵ ਸਦਾ ਹਰ ਗੁਣੀ ਗਹੀਰ, ਗੌੜੀ ਗੁਆਰੀ ਮਹਿਲਾ ਤੀਜਾ। ਸੋ ਕਿਉਂ ਵਿਸਰੇ ਜਿਸ ਕੇ ਜੀ ਪੁਰਾਣਾ, ਸੋ ਕਿਉਂ ਵਿਸੇ ਸਮਾਹੇ ਸਮਾਨਾ, ਜਿਸ ਸੇਵੈ ਦਰਗਹਿ ਪਤ ਪਰਵਾਨਾ, ਹਰ ਕੇ ਨਾਮ ਬਿਟੋਂ ਬਲ ਜਾਊਂ, ਤੂੰ ਵਿਸਰੇ ਤਦ ਹੀ ਮਰ ਜਾਊਂ ਰਹਾ। ਤਿੰਨ ਤੂੰ ਵਿਸਰੇ ਜੇ ਤੁਧ ਆਪ ਭੁਲਾਏ, ਤਿੰਨ ਤੂੰ ਵਿਸਰੇ ਜੇ ਦੂਜੇ ਪਾਏ, ਮਨਮੁਖ ਗਿਆਨੀ ਜੋ ਨੀ ਪਾਏ। ਜਿਨ ਇੱਕ ਮਨ ਤੁੱਠਾ ਸੇ ਸਤਿਗੁਰ ਸੇਵਾ ਲਾਏ, ਜਿਨ ਇੱਕ ਮਨ ਤੁੱਠਾ ਤਿਨ ਹਰ ਮਨ ਵਸਾਏ, ਗੁਰਮਤੀ ਹਰ ਨਾਮ ਸਮਾਏ। ਜਿਨ ਪੋਤੇ ਪੁੰਨ ਸੇ ਗਿਆਨ ਵਿਚਾਰੀ, ਜਿਨ੍ਹਾਂ ਪੋਤੇ ਪੁੰਨ ਤਿਨ ਹਉਮੈ ਮਾਰੀ, ਨਾਨਕ ਜੋ ਨਾਮ ਰਤੇ ਤਿਨ ਕੋਮਲਿਹਾਰੀ, ਗੌੜੀ ਗੁਆਰੀ ਮਹਿਲਾ ਤੀਜਾ। ਤੂੰ ਕਤ ਕਿਉਂ ਕਥਿਆ ਜਾਹੇ, ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ, ਤੇਰੇ ਗੁਣਾਂ ਨੇ ਕੀਮਤ ਨਾ ਪਾਹੇ, ਜਿਸ ਕੀ ਬਾਣੀ ਤਿਸ ਮਾਹੇ ਸਮਾਣੀ, ਤੇਰੀ ਕਤ ਕਥਾ ਗੁਰ ਸ਼ਬਦ ਵਖਾਣੀ ਰਹਾਓ। ਜੈ ਸਤਿਗੁਰ ਤੈ ਸਤਿਸੰਗ ਬਣਾਈ, ਜੈ ਸਤਿਗੁਰ ਸਹਿਜੇ ਹਰ ਗੁਣ ਗਾਈ, ਜੈ ਸਤਿਗੁਰ ਤਹਾਂ ਹਉਮੈ ਸ਼ਬਦ ਜਲਾਈ, ਗੁਰਮੁਖ ਸੇਵਾ ਮੈਲੀ ਥੋਂ ਪਾਏ, ਗੁਰਮੁਖ ਅੰਤਰ ਹਰ ਨਾਮ ਵਸਾਏ, ਗੁਰਮੁਖ ਭਗਤ ਹਰ ਨਾਮ ਸਮਾਏ, ਆਪੇ ਦਾਤ ਕਰੇ ਦਤਾਰ, ਪੂਰੇ ਸਤਿਗੁਰ ਸੁਣ ਲਗੇ ਪਿਆਰ, ਨਾਨਕ ਨਾਮ ਰਤੇ ਤਿਨਕੋ ਜੈਕਾਰ, ਗੌੜੀ ਗੁਆਰੇ ਮਹਿਲਾ ਤੀਜਾ। ਏਕ ਸੀ ਸਰੂਪ ਅਹਰੰਗਾ, ਪੌਣ ਪਾਣੀ ਬਸੰਤਰ ਸਭ ਸਹਿ ਲੰਗਾ, ਪਿੰਨ ਪਿੰਨ ਵੇਖੇ ਹਰ ਪ੍ਰਵਰੰਗਾ, ਏਕ ਚਰਜ ਏਕੋ ਹੈ ਸੋਈ, ਗੁਰਮੁਖ ਵਿਚਾਰੇ ਬਿਰਲਾ ਕੋਈ ਰਹਾਉ, ਸਹਿਜ ਪਰਵੇ ਪਰ ਸਭਨੀ ਥਾਈ, ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ, ਆਪੇ ਸੁਤਿਆਂ ਦੇ ਜੁਗਾਈ, ਤਿਸ ਕੀ ਕੀਮਤ ਕਿਨੇ ਨ ਹੋਈ, ਕਹੇ ਕਹੇ ਕਥਨ ਕਹੇ ਸਭ ਕੋਈ, ਗੁਰ ਸ਼ਬਦ ਸਮਾਵੇ ਬੂਜੇ ਹਰ ਸੋਈ, ਸੁਣ ਸੁਣ ਵੇਖੇ ਸ਼ਬਦ ਮਲਾਏ, ਵੱਡੀ ਵੱਡੀ
1: ਜਾਂ ਲਹਿ ਮਿਲਾਏ, ਕਹੋ ਨਾਨਕ ਹਰ ਹਰ ਗੁਣ ਗਾਏ, ਗੁਣ ਗੁਆਰੇ ਮਹੱਲਾ ਪੰਜਵਾਂ, ਕਰਮ ਪੂਮੈ ਬੋ ਨਾਮ, ਪੂਰਨ ਹੋਏ ਤੁਮਾਰੋ ਕਾਮ, ਫਲ ਪਾ ਮਿਟੇ ਜਮ ਤਰਾਸੋ, ਨਿਤ ਗਾਵੇ ਹਰ ਹਰ ਗੁਣ ਜਾਸੋ, ਹਰ ਹਰ ਨਾਮ ਅੰਤਰ ਉਰ ਧਾਰ, ਸਿੰਘ ਕਾਰਜ ਲਿਓ ਸਵਾਰ ਹਾਓ, ਆਪਣੇ ਪ੍ਰਸ ਹੋਵੋ ਸਾਵਧਾਨ, ਉਥਾ ਤੁੰਦਰਗੇ ਪਾਵੇ ਮਾਣ, ਉਕਤ ਸਿਆਣਪੋ ਸਗਲੀ ਤਿਆਗੋ, ਸੰਜਨਾ ਕੀ ਚਰਨੀ ਲਾਗੋ, ਸਰਬ ਜੀ ਹੈ ਜਾ ਕੇ ਹਾਥ, ਕਦ ਨ ਵਿਛੜੇ ਸਭ ਕੈ ਸਾਥ, ਉਹ ਪਾਪ ਛੋੜ ਗਹੋ ਤਿਸ ਕੀ ਓਟ, ਨਿਮਕ ਮਾਏ ਹੋਵੇ ਤ੍ਰਿਛੋਟ, ਸਦਾ ਨਿਗਟ ਕਰ ਤਿਸ ਨੂੰ ਜਾਣ, ਪ੍ਰਭ ਕੀ ਆਗਿਆ ਸਤਿ ਕਰਮਾਣ, ਗੁਰ ਕੈ ਬਚਨ ਮਿਟਾਓ ਆਪੋ, ਹਰ ਹਰ ਨਾਮ ਨਾਨਕ ਜਪ ਜਾਪੋ, ਗੌੜੀ ਗੁਆਰੇ ਮਹੱਲਾ ਪੰਜਵਾਂ, ਗੁਰ ਕਾ ਬਚਨ ਸਦਾ ਵਿਨਾਸੀ, ਗੁਰ ਕੇ ਬਚਨ ਕੱਟੀ ਜਾਂ ਫਾਸੀ, ਗੁਰ ਕਾ ਬਚਨ ਜੀ ਕੇ ਸੰਗ, ਗੁਰ ਕੇ ਬਚਨ ਚ ਰਾਮ ਕੇ ਰੰਗ, ਜੋ ਗੁਰ ਦੀਆ ਸੋ ਮਨ ਕੇ ਕਾਮ, ਸੰਤ ਕਾ ਕੀਆ ਸਤਿ ਕਰਮਾਣ, ਰਹਾਉ ਗੁਰ ਕਾ ਬਚਨ ਅਟਾਲਿਆ ਛੇਦ, ਗੁਰ ਕੇ ਬਚਨ ਕਟੈ ਪਰਮ ਭੇਦ, ਗੁਰ ਕਾ ਬਚਨ ਕਤ ਹੋ ਨਾ ਜਾਏ, ਗੁਰ ਕੇ ਬਚਨ ਹਰ ਕੇ ਗੁਣ ਗਾਏ, ਗੁਰ ਕਾ ਬਚਨ ਜੀ ਕੈ ਸਾਥ, ਗੁਰ ਕਾ ਬਚਨ ਅਨਾਥ ਕੋ ਨਾਥ, ਗੁਰ ਕੇ ਬਚਨ ਨਰਕ ਨਾ ਪਵੈ, ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ, ਗੁਰ ਕਾ ਬਚਨ ਪ੍ਰਭ ਸੰਸਾਰ, ਗੁਰ ਕੇ ਬਚਨ ਆਵੇ ਹਾਲ, ਜਿਸ ਜਨ ਹੋਇਆ ਕਿਰਪਾਲ, ਨਾਨਕ ਸਾਧ ਸਦਿਆਲ, ਗੌੜੀ ਗੁਆਰੀ ਮਹੱਲਾ ਪੰਜਵਾਂ, ਜਿਨ ਕੀਤਾ ਮਾਟੀ ਤੇ ਰਤਨ ਗਰਭ ਮੈਂ ਰਾਖਿਆ, ਜਿਨ ਕਰ ਜਤਨ ਜਿੰਦੀਨੀ ਸੋਭਾ ਵਡਿਆਈ, ਤਿਸ ਪ੍ਰਭ ਕੋ ਆਠ ਪਹਿਰ ਧਿਆਈ, ਰਮਈਆ ਰੇਨ ਸਾਧ ਜਨ ਪਾਓ, ਗੁਰਮਲੇ ਆਪਣਾ ਖਸਮ ਧਿਆਉ ਰਹਾਓ, ਜਿਨ ਕੀਤਾ ਮੂੜ ਤੇ ਭਗਤਾ, ਜਿਨ ਕੀਤਾ ਬੇਸੁਰਤ ਤੇ ਸੁਰਤਾ, ਜਿਸ ਪ੍ਰਸਾਦ ਨਵੇਂ ਨਿਧ ਪਾਏ ਸੋ ਪ੍ਰਮਨ ਤੇ ਬਿਸਰਤ ਨਾਹੀ, ਜਿੰਦੀਆ ਨੇ ਥਾਵੇ ਕੋ ਥਾਨ, ਜਿੰਦੀਆ ਨੇ ਮਾਨੇ ਕੋ ਮਾਨ, ਜਿਨ ਕੀਨੀ ਸਭ ਪੂਰਨਿਆਸਾ, ਸਿਮਰੋ ਦਿਨੈਨ ਸਾ ਸਿੰਘਰਾ ਸਾ, ਤਿਸ ਪ੍ਰਸਾ ਮਾਇਆ ਸਲਕਾਟੀ, ਗੁਰਪ੍ਰਸਾਦ ਅੰਮ੍ਰਿਤ ਬੇਕਾਟੀ, ਕੁਨ ਇਤਿਕ ਸੁਨਾਈ ਰੱਖਣ ਹਰੇ ਕੋ ਸਦਾਈ, ਗੁੜ ਗੁਆਰੇ ਮਹੱਲਾ ਪੰਜਵਾਂ, ਤਿਸ ਕੀ ਸ਼ਰਨ ਨਾਹੀਂ ਪਉ ਸੋਗ, ਉਸਤੇ ਬਾਖਸ਼ ਨਾ ਹੋਗ, ਤਜੀ ਸਿਆਣਪ ਬਲ ਬੁੱਧ ਵਿਕਾਰ, ਦਾਸ ਆਪਣੀ ਕੀ ਰੱਖਣ ਹਾਰ, ਜਪ ਮਨ ਮੇਰੇ ਰਾਮ, ਰਾਮ ਰੰਗ ਕਰ ਬਾਹਰ ਤੇਰੇ ਸਤਸੰਗ ਰਹਾਓ, ਤਿਸ ਕੀ ਟੇਕ ਮਨੇ ਮੈਂ ਰਾਖ, ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾ ਅਵਰ ਜਤਨ, ਕਹੋ ਕੌਣ ਕਾਜ ਕਰ ਕਿਰਪਾ ਰਾਖੇ ਆਵ ਲਾਜ, ਕਿਆ ਮਨੁੱਖ ਕਹੋ ਕਿਆ ਜੋ ਝੂਠਾ ਮਾਇਆ ਕਾ ਸਭ ਸ਼ੋਰ, ਕਰਨ ਕਰਾਵਨ ਹਾਰ ਸੁਆਮੀ, ਸਲਗਟਾ ਕੇ ਅੰਤਰ ਜਾਮੀ, ਸਰਬ ਸੁਖਾ ਸੁਸਾਚ ਇਹੋ ਗੁਰ।

ਚਾਹੇ ਕੋ ਜਾਹੇ। ਪ੍ਰਭ ਆਪਣੇ ਜੋ ਪੈ ਦਿਆਲ, ਪੂਰਨ ਹੋਏ ਸੇਵਕ ਹਾਲ, ਬੰਧਨ ਕਾਟ ਕੀ ਆਪਣੇ ਦਾਸ। ਸਿਮਰ ਸਿਮਰ ਸਿਮਰ ਗੁਣ ਤਾਸ, ਏਕੋ ਮਨ ਏਕੋ ਸਭ ਠਾਏ, ਪੂਰਨ ਪੂਰੇ ਸਭ ਜਾਏ।

ਰਾਖੇ ਖੜਾ ਤੇ ਸਕੈ ਪਾਲੈ ਕਸੂ ਨਾ ਪੜੇ ਜੇ ਸਕਾ ਰਾਜ ਤਿਸੇ ਕਾ ਸੁਪਨਾ ਜਨਮਾਇਆ ਦੀਨੀ ਲਾਈ ਤਸਨਾ।